ਡਾਂਡਿਆ ਰਖੇਦਾ ਜਬ ਇਨ ਏਕੋ ਏਕੀ ਬੂਝਿਆ ਤਬ ਤੇ ਇਸਨ ਸਭ ਕੇ ਸੂਝਿਆ ਜਬ ਇਹ ਧਾਵੇ ਮਾਇਆ ਅਰਥੀ ਨਹਿ ਤ੍ਰਿਪਤਾਵੈ ਨਹਿ ਤਿਸਲਾਥੀ ਜਬ ਇਸ ਤੇ ਇਹੋ ਹੋਇਓ ਜੌਲਾ ਪਿਛੇ ਲਾਗ ਚੱਲੀ ਉੱਠ ਕੌਲਾ ਕਰ ਕਿਰਪਾ ਜੋ ਸਤਿਗੁਰ ਮਿਲਿਓ ਮੰਦ ਮਨ ਮੰਦਰ ਮੈਂ ਦੀਪਕ ਜਲਿਓ ਜੀਤ ਹਰ ਕੀ ਸੋਜੀ ਕਰੀ ਤੋ ਇਸ ਘਰ ਕੀ ਕੀਮਤ ਭਰੀ ਕਰਨ ਕਰਾਮਨ ਸਭ ਕਿਛ ਏਕ ਆਪੇ ਬੁੱਧ ਵਿਚਾਰ ਵਿਵੇਕ ਦੂਰ ਨਾ ਨੇਰਾ ਸਭ ਕੈ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਗੌੜੀ ਮੁਹੱਲਾ ਪੰਜਵਾਂ ਗੁਰ ਸੇਵਾ ਤੇ ਨਾਮੇ ਲਾਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸਕੇ ਹਿਰਦੇ ਰਵਿਆ ਸੋਹੇ ਮਨ ਤਨ ਸੀਤਲ ਨਿਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕੰਮ ਤੇਰਾ ਰਹਾਉ ਜਾਸ ਜਪਤ ਪਉ ਜਪਦਾ ਜਾਏ ਧਾਵਤ ਮਨਵਾ ਆਵੈ ਠਾਏ ਜਾਸ ਜਪਤ ਫਿਰ ਦੁੱਖ ਨਾ ਲਾਗੈ ਜਾਸ ਜਪਤ ਇਹ ਹਉਮੈ ਭਾਗੈ ਜਾਸ ਜਪਤ ਵਸ ਆਵੇ ਪੰਚਾ ਜਾਸ ਜਪਤ ਹਿਰਦੇ ਅੰਮ੍ਰਿਤ ਸੰਚਾ ਜਾਸ ਜਪਤੇ ਤ੍ਰਿਸ਼ਨਾ ਬੁਝੈ ਜਾਸ ਜਪਤ ਹਰ ਦਰਗੈ ਸਿਜੈ ਜਾਸ ਜਪਤ ਕੋਟ ਮਿਟੇ ਅਪਰਾਧ ਜਾਸ ਜਪਤ ਹਰ ਹੋਵੈ ਸਾਧ ਜਾਸ ਜਪਤ ਮਨ ਸੀਤਲ ਹੋਵੈ ਜਾਸ ਜਪਤ ਮਲ ਸਗਲੀ ਖੋਵੈ ਜਾਸ ਜਪਤ ਰਤਨ ਹਰ ਮਿਲੈ ਬਹੁ ਨਾ ਛੋਡੇ ਹਰ ਸੰਗ ਹਿਲੈ ਜਾਸ ਜਪਤ ਕਈ ਬਿਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤੇ ਅਗਨ ਨਾ ਪੋਹਤ ਜਾਸ ਜਪਤੇ ਕਾਲ ਨਾ ਜੋਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁੱਖ ਲਾਥਾ ਜਾਸ ਜਪਤ ਮੁਸ਼ਕਲ ਕਛੂ ਨਾ ਬਣੈ ਜਾਸ ਜਪਤ ਸੁਣ ਅਨਹਤ ਧੁਨੈ ਜਾਸ ਜਪਤੇ ਨਿਰਮਲ ਸੋਏ ਜਾਸ ਜਪਤ ਕਮਲ ਸੀਧਾ ਹੋਏ ਗੁਰ ਸਭ ਦ੍ਰਿੜ ਸਭ ਉਪਰ ਕਰੀ ਜਿਸਕੇ ਹਿਰਦੇ ਮੰਤਰ ਦੇ ਹਰੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜੇ ਸਤਿਗੁਰ ਪੂਰਾ ਗੌੜੀ ਮੁਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੇ ਅੰਤਰ ਧਾਰੈ ਪੰਚ ਜਿਨਾ ਸਿਉ ਸੰਗ ਨਿਵਾਰੈ ਦਸ ਇੰਦਰੀ ਕਰ ਰਾਖੈ ਵਾਸ ਤਾਕੈ ਆਤਮੈ ਹੋਏ ਪਰਗਾਸ ਐਸੀ ਦ੍ਰਿੜਤਾ ਤਾਕੈ ਹੋਏ ਜਾ ਕੋ ਦਇਆ ਮਿਆ ਪ੍ਰਭ ਸੋਏ ਰਹਾਉ ਸਾਜਨ ਦੁਸ਼ਟ ਜਾਕੈ ਏਕ ਸਮਾਨੈ ਜੇਤਾ ਬੋਲਣ ਤੇਤਾ ਗਿਆਨੈ ਜੇਤਾ ਸੁਣਨਾ ਤੇਤਾ ਨਾਮ ਜੇਤਾ ਪੇਖਣ ਤੇਤਾ ਧਿਆਨ ਸਹਿਜੇ ਜਾਗਣ ਸਹਿਜੇ ਸੋਏ ਸਹਿਜੇ ਹੋਤਾ ਜਾਏ ਸੋ ਹੋਏ ਸਹਿਜ ਬੈਰਾਗ ਸਹਿਜੇ ਹੀ ਹੱਸਣਾ ਸਹਿਜੇ ਚੂਪ ਸਹਿਜੇ ਹੀ ਜਪਣਾ ਸਹਿਜੇ ਭੋਜਨ ਸਹਿਜੇ ਭਾਉ ਸਹਿਜੇ ਮਿਟਿਓ ਸਗਲ ਦੁਰਾਓ ਸਹਿਜੇ ਹੋਵਾ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਾਹਮਣ ਸੰਗ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਬਦਾ ਤਨ ਕੀ ਨਾਸੀ ਜਾ ਕੇ ਸਹਿਜ ਮਨ ਭਇਆ ਆਨੰਦ ਤਾਕੋ ਭੇਟਿਆ ਪਰਮਾਨੰਦ ਸਹਿਜੇ ਅੰਮ੍ਰਿਤ ਪੀਓ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿਜ ਕਥਾ ਮੈਂ ਆਤਮ ਰਸਿਆ ਤਾਕੈ ਸੰਗ ਅਬਨਾਸੀ ਵਸਿਆ ਸਹਿਜੇ ਆਸਣ ਆਸਤਰ ਪਾਇਆ ਸਹਿਜੇ ਅਨਹਤ ਸ਼ਬਦ ਵਜਾਇਆ ਸਹਿਜੇ ਰੁਣ ਚੁਣਕਾਰ ਸੁਹਾਇਆ ਤਾਕੈ ਘਰ ਭਾਰ ਬ੍ਰਹਮ ਸਮਾਇਆ ਸਹਿਜੇ ਜਾ ਕੋ ਭਰਿਓ ਕਰਮਾ ਸਹਿਜੇ ਗੁਰ ਭੇਟਿਓ ਸੱਚ ਧਰਮਾ ਜਾ ਕੇ ਸਹਿਜ ਭਿਆ ਸੋ ਜਾਣੈ ਨਾਨਕ ਦਾਸ ਤਾਕੈ ਕੁਰਬਾਣੇ ਗੌੜੀ ਮੁਹੱਲਾ ਪੰਜਵਾ ਪ੍ਰਥਮੇ ਵਸ ਪ੍ਰਥਮੇ ਗਰਭ ਵਾਸ ਤੇ ਟਰਿਆ ਪੁੱਤਰ ਕਲਤਰ ਕਟੰਬ ਸੰਗ ਜੁਰਿਆ ਭੋਜਨ ਅਨਕ ਪ੍ਰਕਾਰ ਬਹੁ ਕਪਰੇ ਸਰ ਪ੍ਰਗਵਨ ਕਰੇਗੇ ਬਪਰੇ ਕਵਨ ਅਸਥਾਨ ਜੋ ਕਬਹੁ ਨਾ ਟਰੈ ਕਵਨ ਸ਼ਬਦ ਜਿਤ ਦੁਰਮਤ ਹਰੈ ਰਹਾਉ ਇੰਦਰਪੁਰੀ ਮੈਂ ਸਰ ਪਰ ਮਰਣਾ ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ ਸਿਵਪੁਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿਨ ਸਿਬਿਤਾਲਾ ਗਿਰ ਤਰ ਧਰਨ ਗਗਨ ਅਰ ਤਾਰੇ ਰਵ ਸਸ ਪਵਣ ਪਾਵਕ ਨੀਰਾਰੇ ਦਿਨ ਸਰੈਣ ਭਰਤੀ ਅਰ ਭੇਦਾ ਸਾਤ ਸਿਮਰਤ ਬਿਨ ਸੇ ਗੇ ਬੇਦਾ ਤੀਰਥ ਦੇਵ ਦੇਹਰਾ ਪੋਥੀ ਮਾਲਾ ਤਿਲਕ ਸੋਚ ਪਾਕ ਹੋਤੀ ਧੂਤੀ ਡੰਡੋਤ ਪ੍ਰਸਾਦਨ ਭੋਗਾ ਗਵਨ ਕਰੇ ਗੋ ਸਗਲੋ ਲੋਗਾ ਜਾਤ ਵਰਨ ਤੁਰ ਕੇ ਅਰੇ ਹਿੰਦੂ
ਪਸ ਪੰਖੀ ਅਨ ਕਜੋਨ ਜਿੰਦੂ ਸਗਲ ਪਸਾਰ ਦੀ ਸੇ ਪਾਸਾਰਾ ਬਿਨ ਸਜਾਏ ਗੋ ਸਗਲ ਆਕਾਰਾ ਸਹਿਜ ਸਿਫਤ ਭਗਤ ਤਤ ਗਿਆਨਾ ਸਦਾ ਆਨੰਦ ਨੈਚਲ ਸੱਚ ਥਾਨਾ ਤਹਾ ਸੰਗਤ ਸਾਧ ਗੁਣ ਰਸੈ ਅਨਪੋ ਨਗਰ ਤਹਾ ਸਦ ਵਸੈ ਤੈ ਪੋ ਪਰਮਾ ਸੋਗ ਨਾ ਚਿੰਤਾ ਆਵਣ ਜਾਣ ਮਿਰਤ ਨਾ ਹੋਤਾ ਤੈ ਸਦਾ ਆਨੰਦ ਅਨਹਤ ਆਖਾਰੇ ਭਗਤ ਵਸਲ ਕੀਰਤਨ ਆਧਾਰੇ ਪਾਰ ਬ੍ਰਹਮ ਕਾ ਅੰਤ ਨਾ ਪਾਰ ਕੌਣ ਕਰੇ ਤਾ ਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੈ ਨਿਹਚਲ ਥਾਨ ਸਾਧ ਸੰਗਤ ਰੈ ਗੋੜੀ ਮੁਹੱਲਾ ਪੰਜਵਾ ਜੋ ਇਸ ਮਾਰੈ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸੇ ਵਡਿਆਈ ਜੋ ਇਸ ਮਾਰੇ ਤਿਸ ਕਾ ਦੁੱਖ ਜਾਈ ਐਸਾ ਕੋਈ ਜੇ ਦੁਬਦਾ ਮਾਰ ਗਵਾਵੈ ਇਸੇ ਮਾਰ ਰਾਜ ਯੋਗ ਕਮਾਵੈ ਰਹਾਉ ਜੋ ਇਸ ਮਾਰੇ ਤਿਸ ਕੋ ਭਉ ਨਾਹੇ ਜੋ ਇਸ ਮਾਰੇ ਸੋ ਨਾਮ ਸਮਾਹੇ ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ ਬੁਝੈ ਜੋ ਇਸ ਮਾਰੇ ਸੋ ਦਰਗਹਿ ਸਿਜੈ ਜੋ ਇਸ ਮਾਰੇ ਸੋ ਧਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਿਸ ਹੋਵੇ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਨੀ ਜੋ ਇਸ ਮਾਰੇ ਸੋ ਨਿਚਲ ਧਨੀ ਜੋ ਇਸ ਮਾਰੇ ਸੋ ਵਡਭਾਗਾ ਜੋ ਇਸ ਮਾਰੇ ਸੋ ਅਨ ਦਿਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੁਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮ ਤੇ ਨਹੀਂ ਛੁਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਜੂਠ ਨਾ ਧੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕੇ ਜੌਲਾ ਜਾ ਕੋ ਪੈ ਕਿਰਪਾਲ ਕਿਰਪਾ ਨਿਧ ਤਿਸ ਭਈ ਖਲਾਸੀ ਹੋਈ ਸਗਲ ਸਿੱਦ ਗੁਰ ਦੁਬਦਾ ਜਾ ਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮੁਹੱਲਾ ਪੰਜਵਾ ਹਰ ਸਿਉ ਜੁਰੇ ਤਾਂ ਸਭ ਕੋ ਮੀਤ ਹਰ ਸਿਉ ਜੁਰੇ ਤਾਂ ਨਿਚਲ ਚੀਤ ਹਰ ਸਿਉ ਜੁਰੈ ਨਾ ਵਿਆਪੇ ਕਾੜਾ ਹਰ ਸਿਉ ਜੁਰੇ ਤਾਂ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰ ਸਿਉ ਜੋਰ ਕਾਜ ਤੁਹਾਰੈ ਨਾ ਹੀ ਹੋਰ ਰਹਾਉ ਵੱਡੇ ਵੱਡੇ ਜੋ ਦੁਨੀਆਦਾਰ ਕਾਹੂ ਕਾਜ ਨਾਹੀ ਗਾਵਾਰ ਹਰ ਕਾ ਦਾਸ ਨੀਚ ਕੁਲ ਸੁਣੈ ਤਿਸ ਕੈ ਸੰਗ ਖਿਨ ਮੈਂ ਉਧਰੈ ਕੋਟ ਮਜਲਨ ਜਾ ਕੇ ਸੁਣ ਨਾਮ ਕੋਟ ਪੂਜਾ ਜਾ ਕੇ ਹੈ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਬਿਦ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤ ਬਿਨ ਸਜਾਏ ਮਾਇਆ ਕੇ ਹੇਤ ਹਰ ਅਬਨਾਸੀ ਤੁਮਰੈ ਸੰਗ ਮਨ ਮੇਰੇ ਰਚ ਰਾਮ ਕੈ ਰੰਗ ਜਾ ਕੈ ਕਾਮ ਉਤਰੇ ਸਭ ਭੂਖ ਜਾ ਕੈ ਕਾਮ ਨਾ ਜੋਹੇ ਦੂਤ ਜਾ ਕੇ ਕਾਮ ਤੇਰਾ ਵੱਡ ਗਮਰ ਜਾ ਕੇ ਕੰਮ ਹੋਵੇ ਤੂੰ ਅਮਰ ਜਾ ਕੇ ਚਾਕਰ ਕੋ ਨਹੀਂ ਡਾਨ ਜਾ ਕੇ ਚਾਕਰ ਕੋ ਨਹੀਂ ਬਾਨ ਜਾ ਕੇ ਦਫ਼ਤਰ ਪੁੱਛੇ ਨਾ ਲੇਖਾ ਤਾਂ ਕੀ ਚਾਕਰੀ ਕਰੋ ਬਿਸੇਖਾ ਜਾ ਕੇ ਊਨ ਨਾਹੀ ਕਾਹੂ ਬਾਤ ਇੱਕ ਆਪ ਅਨੇਕੈ ਭਾਤ ਜਾ ਕੇ ਦ੍ਰਿੜ ਹੋਏ ਸਦਾ ਨਿਹਾਲ ਮਨ ਮੇਰੇ ਕਰਤਾ ਕੀ ਘਾਲ ਨਾ ਕੋ ਚਤਰ ਨਾ ਹੀ ਕੋ ਮੂੜਾ ਨਾ ਕੋ ਹੀਣ ਨਾ ਹੀ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੌੜੀ ਮੁਹੱਲਾ ਪੰਜਵਾ ਬਿਨ ਸਿਮਰਨ ਜੈਸੇ ਸਰ ਪਿਆਰ ਜਾਰੀ ਤਿਉ ਜੀਵੇ ਸਖਤ ਨਾਮ ਵਿਸਾਰੀ ਏਕ ਨਿਮਖ ਜੋ ਸਿਮਰਨ ਮੈਂ ਜੀਆ ਕੋਟ ਦਿਨ ਸਲਾਗ ਸਦਾ ਥਿਰ ਥੀਆ ਰਹਾਓ ਬਿਨ ਸਿਮਰਨ ਤ੍ਰਿ ਕਰਮ ਕਰਾਸ ਕਾਗ ਬਤਨ ਬਹਿਟਾ ਮਹਿ ਵਾਸ ਬਿਨ ਸਿਮਨ ਪੈ ਕੂਕਰ ਕਾਮ ਸਾਕਤ ਬੇਸਵਾ ਪੂਤ ਤਿਨ ਨਾਮ ਬਿਨ ਸਿਮਰਨ ਜੈਸੇ ਸਿੰਘ ਸਤਾਰਾ ਬੋਲੇ ਕੂਰ ਸਾਕਤ ਮੁਖ ਕਾਰਾ ਬਿਨ ਸਿਮਰਨ ਗਰ ਤਪਕੀ ਨਿਆਈ ਸਾਕਤ ਥਨ ਭ੍ਰਿਸ਼ਟ ਫਿਰਾਹੀ ਬਿਨ ਸਿਮਰਨ ਕੂਕਰ ਹਰ ਕਾਇਆ ਸਾਕਤ ਲੋਭੀ ਬੰਧ ਨਾ ਪਾਇਆ ਬਿਨ ਸਿਮਰਨ ਹੈ ਆਤਮ ਕਹਤੀ ਸਾਕਤ ਨੀਤ ਇਸ ਕੁਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤੇ ਸਤਸੰਗ ਮਿਲਾਇਆ ਕਹੋ ਨਾਨਕ ਗੁਰ ਜਾਗਤ ਤਰਾਇਆ ਗੌੜੀ ਮੁਹੱਲਾ ਪੰਜਵਾ ਗੁਰ ਕੈ ਬਚਨ ਮੋਹਿ ਭਰਮ ਗਤ ਪਾਈ ਗੁਰ ਪੂਰੇ ਮੇਰੀ ਪੈਜ ਰਖਾਈ ਗੁਰ ਕੇ ਬਚਨ ਧਿਆਇਓ ਮੋਹਿ ਨਾਹੋ ਗੁਰ ਪ੍ਰਸਾਦ ਮੋਹਿ ਮਿਲਿਆ ਥਾਓ ਰਹਾਓ
ਗੁਰ ਕੈ ਬਚਨ ਸੁਣ ਰਸਨ ਵਖਾਣੀ, ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ। ਗੁਰ ਕੈ ਬਚਨ ਮਿਟਿਆ ਮੇਰਾ ਆਪ, ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ। ਗੁਰ ਕੈ ਬਚਨ ਮਿਟਿਆ ਮੇਰਾ ਭਰਮ, ਗੁਰ ਕੈ ਬਚਨ ਪੇਖਿਓ ਸਭ ਬ੍ਰਹਮ। ਗੁਰ ਕੈ ਬਚਨ ਕੀਨੋ ਰਾਜ ਜੋਗ, ਗੁਰ ਕੈ ਸੰਗ ਤਰਿਆ ਸਭ ਲੋਗ। ਗੁਰ ਕੈ ਬਚਨ ਮੇਰੇ ਕਾਰਜ ਸਿੱਦ, ਗੁਰ ਕੈ ਬਚਨ ਪਾਇਆ ਨਾਉ ਨਿਦ। ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ। ਗੁਰ ਕੈ ਬਚਨ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਗੌੜੀ ਮੁਹੱਲਾ ਪੰਜਵਾਂ। ਤਿਸ ਗੁਰ ਕੋ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਰਹਾਓ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਗੁਰ ਕੀ ਰੇਣ ਨਿਤ ਮੱਜਨ ਕਰੋ, ਜਨਮ ਜਨਮ ਕੀ ਹੋਮੇ ਮਲ ਹਰੋ। ਤਿਸ ਗੁਰ ਕੋ ਚਲਾਵੋ ਪਾਖਾ, ਮਹਾ ਅਗਨ ਤੇ ਹੱਥ ਦੇ ਰਾਖਾ। ਤਿਸ ਗੁਰ ਕੈ ਗ੍ਰਹਿ ਟੋਵੋ ਪਾਣੀ, ਜਿਸ ਗੁਰ ਤੇ ਅਕਲ ਗਤ ਜਾਣੀ। ਤਿਸ ਗੁਰ ਕੇ ਗ੍ਰਹਿ ਪੀਸੋ ਨੀਤ, ਜਿਸ ਪ੍ਰਸਾਦ ਵੈਰੀ ਸਭ ਮੀਤ। ਜਿਨ ਗੁਰ ਮੋਕੋ ਦੀਨਾ ਜੀਓ, ਆਪਣਾ ਦਾਸਰਾ ਆਪੇ ਮੁੱਲ ਲਿਓ। ਆਇਓ ਆਪੇ ਲਾਇਓ ਆਪਣਾ ਪਿਆਰ, ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ। ਕਲ ਕਲੇਸ਼ ਪੈ ਭਰਮ ਦੁੱਖ ਲਾਥਾ, ਕਹੋ ਨਾਨਕ ਮੇਰਾ ਗੁਰ ਸਮਰਾਥਾ। ਗੌੜੀ ਮੁਹੱਲਾ ਪੰਜਵਾਂ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾਂ ਤ੍ਰਿਗ ਤ੍ਰਿਗ ਅਸਨੇਹੋ ਰਹਾਓ। ਨਾਮ ਬਿਨਾਂ ਜੋ ਪਹਿਰੈ ਖਾਏ, ਜੋ ਕੂਕਰ ਜੂਠਨ ਮੈਂ ਪਾਏ। ਨਾਮ ਬਿਨਾਂ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸਿੰਗਾਰ। ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੇ ਨੀ ਤਨ ਮੈਂ ਰੋਗ। ਨਾਮ ਤਿਆਗ ਕਰੇ ਅਨਕਾਜ, ਬਿਨਸ ਜਾਏ ਝੂਠੇ ਸਭ ਪਾਜ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੂਟ ਕਰਮ ਕਰਤੋ ਨਰਕ ਜਾਵੈ। ਹਰ ਕਾ ਨਾਮ ਜਿਨ ਮਨ ਨਾ ਅਰਾਧਾ, ਚੋਰ ਕੀ ਨਿਆਈ ਜਮਪੁਰ ਬਾਧਾ। ਲਾਖ ਅਡੰਬਰ ਬਹੁਤ ਵਿਸਥਾਰਾ, ਨਾ ਬਿਨਾਂ ਝੂਠੇ ਪਾਸਾਰਾ। ਹਰ ਕਾ ਨਾਮ ਸੋਈ ਜਨ ਲੇ, ਕਰ ਕਿਰਪਾ ਨਾਨਕ ਜਿਸ ਦੇ। ਗੌੜੀ ਮੁਹੱਲਾ ਪੰਜਵਾਂ। ਆਦਿ ਅੰਤ ਆਦਿ ਮੱਧ ਜੋ ਅੰਤ ਨਿਬਾਹੈ, ਸੋ ਸਾਜਨ ਮੇਰਾ ਮਨ ਚਾਹੈ। ਹਰ ਕੀ ਪ੍ਰੀਤ ਸਦਾ ਸੰਗ ਚਾਲੈ, ਦਿਆਲ ਪੁਰਖ ਪੂਰਨ ਪ੍ਰਤਪਾਲੈ ਰਹਾਓ। ਬਿਨਸਤ ਨਾਹੀ ਛੋੜ ਨਾ ਜਾਏ, ਜੈ ਪੇਖਾ ਤੈ ਰਹਿਆ ਸਮਾਏ। ਸੁੰਦਰ ਸੁਗੜ ਚਤੁਰ ਜੀ ਦਾਤਾ, ਭਾਈ ਪੂਤ ਪਿਤਾ ਪ੍ਰਭ ਮਾਤਾ। ਜੀਵਨ ਪ੍ਰਾਣ ਆਧਾਰ ਮੇਰੀ ਰਾਸ, ਪ੍ਰੀਤ ਲਾਈ ਕਰ ਹਿਰਦੇ ਨਿਵਾਸ। ਮਾਇਆ ਸਲ ਕਾਟੀ ਗੋਪਾਲ, ਕਰ ਆਪਣਾ ਲੀਨੋ ਨਦਰ ਨਿਹਾਲ। ਸਿਮਰ ਸਿਮਰ ਕਾਟੇ ਸਭ ਰੋਗ, ਚਰਨ ਧਿਆਨ ਸਰਬ ਸੁਖ ਭੋਗ। ਪੂਰਨ ਪੁਰਖ ਨਵਤਨ ਨਿਤ ਬਾਲਾ, ਹਰਿ ਅੰਤਰ ਬਾਹਰ ਸੰਗ ਰਖਵਾਲਾ। ਕਹੋ ਨਾਨਕ ਹਰ ਹਰ ਪਦ ਚੀਨ, ਸਰਬਸ ਨਾਮ ਭਗਤ ਕੋ ਦੀਨ। ਰਾਗ ਗੌੜੀ ਮਾਝ ਮੁਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਖੋਜਤ ਫਿਰਿਆ ਸੰਖ ਅੰਤ ਨਾ ਪਾਰੀਆ। ਸਹੀ ਹੋਏ ਭਗਤ ਜਿਨ੍ਹਾਂ ਕਿਰਪਾਰੀਆ, ਹੋ ਵਾਰੀਆ ਹਰ ਵਾਰੀਆ ਰਹਾਓ। ਸੁਣ ਸੁਣ ਪੰਥ ਡਰਾਓ ਬਹੁਤ ਪੈ ਹਾਰੀਆ, ਮੈਂ ਤੱਕੀ ਓਟ ਸੰਤਾਲ ਲਿਓ ਉਭਾਰੀਆ। ਮੋਹਨ ਲਾਲ ਅਨੂਪ ਸਰਬ ਸਾਧਾਰੀਆ, ਗੁਰ ਨਿਵ ਨਿਵ ਲਾਗੋ ਪਾਏ ਦਿਓ ਦਿਖਾਰੀਆ। ਮੈਂ ਕੀਏ ਮਿੱਤਰ ਅਨੇਕ ਅਕਸ ਬਲਹਾਰੀਆ, ਸਭ ਗੁਣ ਕੇ ਸੀਨਾਏ ਹਰ ਪੂਰ ਭੰਡਾਰੀਆ। ਚੌਦਿਸ ਜਪੀਏ ਨਾਓ ਸੂਖ ਸਵਾਰੀਆ, ਮੈਂ ਆਹੀ ਓੜ ਤੁਹਾਰ ਨਾਨਕ ਬਲਹਾਰੀਆ। ਗੁਰ ਕਾਢਿਓ ਭੁਜਾ ਪਸਾਰ ਮੋਹ ਕੋ ਪਾਰੀਆ, ਮੈਂ ਜੀਤੋ ਜਨਮ ਪਾਰ ਬੋਰ ਨ ਹਾਰੀਆ। ਮੈਂ ਪਾਇਓ ਸਰਬ ਨਿਧਾਨ ਕਥ ਕਥਾਰੀਆ, ਹਰ ਦਰਗਹਿ ਸੋਭਾਵੰਤ ਬਾਲ ਡਾਰੀਆ। ਜਨ ਨਾਨਕ ਲੱਦਾ ਰਤਨ ਅਮੋਲ ਪਾਰੀਆ, ਗੁਰ ਸੇਵਾ ਭਉ

ਪਹਿਲਾ ਸੁਣ ਵੱਡਾ ਕੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗ੍ਰਹਾਏ, ਕਹਿਣ ਜਾਈ ਤੇਰੀ ਤਿਲ ਵਡਿਆਏ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਲੈ ਨਾ ਹੀ ਠਾਕਰਾਈਆ।

ਮਹਲਾ ਆਖਾਂ ਜੀ ਮਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਕੇ ਕੀਮਤ ਨਹੀਂ ਪਾਈ।

ਨਰਿਆ ਸਤ ਤੁਝੇ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਾਦੀ ਆਪ ਖਾਣੇ।

ਸਮਝਾ ਕੀ ਇੱਕ ਵਾਰ ਚੌਪਈ ਕੋ ਕਹੇ ਚੌਪਈ ਸੰਮਤ ਸਤਰਾ ਸਹਿਸ ਪੁਣਿਜੈ ਅਰਧ ਸਹਿਸ ਪੁਨ ਤੀਨ ਕਹਿਜੈ ਪਾਦਰੋ ਸੁਦੀ ਅਸ਼ਟਮ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ।

ਜਾਏ ਛੱਡ ਜਾਏ। ਪਾਉ ਜਲ ਬਿਖ ਮਸਗਾਹ ਗੁਰ ਸ਼ਬਦ ਦੀ ਪਾਰ ਪਾਏ, ਜਿਨ ਕੋ ਲੱਗੀ ਪਿਆਸ ਸਮਰਤ ਸਹੀ ਖਾਏ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਬਸੇ ਨੂੰ ਕਿਰਪਾਲ ਸਮਾਹਲੇ ਸਾਏ ਸਾਏ, ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦ ਆਹੇ। ਸ਼ਲੋਕ ਮਹਲਾ ਪੰਜਵਾਂ। ਅੰਤਰ ਗੁਰੂ ਅੰਤਰ ਗੁਰ ਅਰਾਧਨਾ, ਜਿਹਵਾ ਜਬ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ, ਸਰਵਣੇ ਸੁਣਨਾ ਗੁਰ ਨਾਓ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡੁੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਕਰ ਨਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਣਗਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਅਰਸ਼ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਤਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਜੂਨ 1984 ਦੇ ਮਹਾਨ ਮਹਾਂ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹਰਜਾਨਾਇਆ ਆਪ ਜੀ ਤਜੂਰੀ ਵਿੱਚ ਸੰਧਿਆ ਵੇਲੇ ਦੀਵਾਨ ਸਾਜਣਾ ਸਾਹਿਬ ਦੀਵਾਨ ਦੀ ਰਮਤਾ ਵੀ ਸ਼ਬਦ ਚੌਂਕੀ ਸੋਦਾ ਰਾਜ ਸਾਹਿਬ ਜੀ ਕੀ ਪਾਠ ਜੀ ਕੀ ਅਰਦਾਸ ਪਿੱਤਰ ਬਾਣੀ ਪੜ੍ਹਦਿਆਂ ਹੋਇਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੇ ਸ਼ਹੀਦੀ ਪ੍ਰਵਾਉਣ ਦੇ ਸੰਬੰਧ ਰੋਜ਼ਾਨਾ ਤਰ੍ਹਾਂ ਬੀਬੀਆਂ ਵੱਲੋਂ ਸੰਗਤੀ ਨੂੰ ਸੁਖਨੀ ਸਾਹਿਬ ਜੀ ਦੇ ਪਾਠ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਵੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰੜੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗਲਦਾਤਾ ਬਖਸ਼ਣੀ ਅਭਿਜੀਤ ਸਿੰਘ ਸਿੱਖੋਂ ਪੁੱਤਰ ਗੁਰਮੀਤ ਸਿੰਘ ਰਾਜੂ ਸ਼ਹੋਂ ਦੇ ਸ਼ੁਕਰਾਨਾ ਕਰਦੇ ਹਨ ਤਾਰਾ ਸਿੰਘ ਗਿੱਲ ਦੀ ਤੰਦਰੁਸਤ ਪਰਿਵਾਰ ਨੂੰ ਅਰਦਾਸ ਬੇਨਤੀ ਹੈ ਗੁਰਚਰਨ ਸਿੰਘ ਪਾਹੁਲਪ੍ਰੀਤ ਸਿੰਘ ਬੀਬੀ ਗੁਰਲੀਨ ਕੌਰ ਸੁੱਖ ਸ਼ਾਂਤੀ ਚੜ੍ਹਦੀ ਕਲ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੀਆਂ ਬੇਨਤੀਆਂ ਗੁਰਮਿਸਾਲ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ, ਸੰਤਵਾਨਾਂ 'ਚ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ, ਸ਼ਬਦ ਚੌਂਕੀ ਸੋਧਰ ਸਾਹਿਬ ਜੀ ਦੇ ਪਾਠ ਪਿੱਤਰ ਹੁਕਮਨਾਮੇ ਸਰਵਣ ਕੀਤੇ ਹਨ। ਸ਼ਹੀਦੀ ਦਿਹਾੜੇ ਜੋ ਕਿ ਜੂਨ 1984 ਦੇ ਘੱਲੂ ਸੁਕਾਰੇ ਦੇ ਸੰਬੰਧ ਵਿੱਚ ਸਾਜ ਰਹੇ ਹਨ। ਔਰ ਸਭ ਤੋਂ ਪਹਿਲਾਂ ਸ਼ਬਦ ਕੀਰਤਨ ਆਰਤੀ ਰਾਹੀਂ ਜੁੜਨਾ ਕਰੋ ਜੀ। ਸਾਧ ਸੰਗਤ ਜੀ, ਜੂਨ 1984 ਘੱਲੂਘਰ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦੀ ਪੁਰਬ ਸੰਬੰਧ ਵਿੱਚ ਹੀ ਕੱਲ੍ਹ ਸ਼ਨਿਸ਼ਰਵਾਰ ਸੈਨ ਫਰਾਂਸਿਸਕੋ ਵਿਖੇ ਸਵੇਰੇ 10 ਵਜੇ ਪਾਤਸ਼ਾਹੀ ਰੈਲੀ ਨਗਰ ਕੀਰਤਨ ਪ੍ਰਾਰੰਭ ਹੋਣਗੇ। ਆਪ ਜੀ ਨੇ ਪਰਿਵਾਰਾਂ ਸਾਥ ਹਾਜ਼ਰੀ ਭਰਨੀ ਅਤੇ ਇਸ ਸੰਬੰਧ ਵਿੱਚ ਹੀ ਜੋ ਕਿ ਲੰਗਰਾਂ ਦੀ ਸੇਵਾ ਵੀ ਸਵੇਰੇ 5 ਵਜੇ ਆਰੰਭ ਹੋ ਜਾਵੇਗੀ ਕੱਲ੍ਹ ਸਵੇਰੇ 5 ਵਜੇ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਵੱਧ ਤੋਂ ਵੱਧ ਪਹੁੰਚ ਕੇ ਲੰਗਰਾਂ ਦੀਆਂ ਸੇਵਾ ਪ੍ਰਸ਼ਾਦ ਦੇ ਬਣਾਉਣ ਦੀ ਸੇਵਾਵਾਂ ਬੀਬੀਆਂ ਦੇ ਚਰਨਾਂ 'ਚ ਬੇਨਤੀ ਹੈ ਜੀ। ਆਪ ਜੀ ਦੀ ਸੇਵਾ 'ਚ ਹਾਜ਼ਰੀ ਭਰਨੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਤਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦੇ ਹਾਂ ਪਿੰਡਾਂ ਦੀ ਮਾਫ਼ੀ ਬਿਲਕੁਲ ਪ੍ਰੋਫੈਸਰ ਭਾਈ ਗੁਰਦੀਪ ਸਿੰਘ ਜੀ ਦਮਨ ਟਕਸਾਲ ਵਾਲੇ ਆਪ ਜੀ ਨੂੰ ਕਥਾ ਰਹੀ ਜੋੜਨ ਮਨ ਪਾਸੋਂ ਪਿਆਰ ਸਾ ਸਰਨ ਕਰੋ ਜੀ। ਕੱਲ੍ਹ ਨਗਰ ਕੀਰਤਨ ਵਾਸਤੇ ਸਵੇਰੇ 5 ਵਜੇ ਪ੍ਰਸ਼ਾਦਿਆਂ ਦੀ ਸੇਵਾ ਪ੍ਰੋਗਰਾਮ ਹੋ ਜਾਵੇਗੀ। ਬੀਬੀਆਂ ਦੇ ਚਰਨਾਂ 'ਚ ਬੇਨਤੀ ਆਪ ਜੀ ਨੇ ਵੱਧ ਤੋਂ ਵੱਧ ਪਹੁੰਚਣਾ ਜੀ, ਸੇਵਾਵਾਂ 'ਚ ਹਿੱਸਾ ਪਾਉਣਾ। ਆਉਣ ਕਥਾ ਰਾਹੀਂ ਜੁੜਨਾ ਕਰੋ।

जागत जोत शबर शतर और तख्त के मालक जहरा जहूर हाजरा हजूर।

0: ਓਂਕਾਰ ਹੈ ਤਿਸ ਜੇਵੜ ਅਵਰ ਨ ਕੋਏ। ਸੱਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਐਸੇ ਦੀਨ ਦਿਆਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਮਿਹਰ ਬਖਸ਼ਿਸ਼ ਹੋਈ ਹੈ। ਸੰਧਿਆ ਕਾਲ ਸਮੇਂ ਦਿਨ ਦੇ ਪਿਛਲੇ ਪਹਿਰ ਦੇ ਵਿਸ਼ੇਸ਼ ਦੀਵਾਨ ਸਜ ਰਹੇ ਹਨ। ਆਪ ਸਤਸੰਗੀਆਂ ਨੇ ਬੜੇ ਪਿਆਰ ਅਦਬ ਭੈ ਭਾਵਨਾ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੀਆਂ ਹਾਜ਼ਰੀਆਂ ਭਰੀਆਂ ਹਨ। ਸੋ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇਲਾਹੀ ਬਾਣੀ ਦਾ ਨਿਤਨੇਮ ਸੋ ਰਹਿਰਾਜ ਸਾਹਿਬ ਦਾ ਪਾਠ, ਆਰਤੀ ਆਰਤੇ ਦੇ ਪਵਿੱਤਰ ਸ਼ਬਦ ਆਪ ਜੀ ਨੇ ਸ਼ਰਵਣ ਕੀਤੇ ਹਨ, ਹਾਜ਼ਰੀ ਭਰ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ, ਇਹਨਾਂ ਦਾ ਜਥਾ। ਸੋ ਕੁਝ ਸਮੇਂ ਲਈ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹਾਂ। ਔਰ 1984 ਦੇ ਨੀਲਾ ਤਾਰਾ ਸਾਕਾ ਜਿਹੜਾ ਹੈ ਘੱਲੂਘਾਰੇ ਦੇ ਸੰਬੰਧ ਵਿੱਚ ਆਪਾਂ ਗੁਰਮਤਿ ਵਿਚਾਰਾਂ ਦੇ ਨਾਲ ਸਾਜ ਪਾਵਾਂਗੇ। ਮੇਰੀ ਅਤੇ ਆਪਣੀ ਹਾਜ਼ਰੀ ਕਰ ਗੁਰੂ ਚਰਨਾਂ 'ਚ ਮਨ ਕਰਕੇ ਲਵਾਇਓ। ਸਾਰੀ ਸੰਗਤ ਪਿਆਰ ਨਾਲ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਤਾਸ਼ ਹਿਰਦੇ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ। ਭੱਟਾਂ ਨੇ ਸਵਈਆਂ ਦੇ ਵਿੱਚ ਬੜਾ ਪਿਆਰਾ ਜ਼ਿਕਰ ਕੀਤਾ ਸਤਸੰਗੀਓ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਬਾਣੀ ਕਾ ਬੋਹਿਤ ਕਹਿੰਦੇ ਹਾਂ। ਔਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੋਹਿਤਾ ਬਾਣੀ ਕਾ ਬੋਹਿਤਾ ਦਾ ਵਰ ਪ੍ਰਾਪਤ ਕਰਨ ਵਾਲੇ ਗੁਰੂ ਹਨ। ਸੋ ਬੇਨਤੀ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਚਪਨ ਦੇ ਵਿੱਚ ਹੀ ਛੋਟੀ ਜਿਹੀ ਅਵਸਥਾ ਵਿੱਚ ਹੀ ਇਹ ਵਰ ਪ੍ਰਾਪਤ ਕਰ ਲਿਆ। ਨਾਨਾ ਗੁਰੂ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦਾ ਹੁਕਮ ਸੀ ਕਿ ਜਦੋਂ ਅਸੀਂ ਨਿਤਨੇਮ ਸਿਮਰਨ ਬੰਦਗੀ ਕਰਦੇ ਹੋਈਏ, ਵਿਸ਼ੇਸ਼ ਤੌਰ 'ਤੇ ਛੋਟਾ ਬੱਚਾ ਅਤੇ ਬੀਬੀਆਂ ਭੈਣਾਂ ਸਾਡੇ ਬੰਦਗੀ ਅਸਥਾਨ 'ਤੇ ਨਾ ਆਉਣ, ਇਹਦਾ ਕਾਰਨ ਇਹ ਨਹੀਂ ਸੀ ਨਫ਼ਰਤ ਕਰਦੇ ਨਹੀਂ ਪਿਆਰਿਓ। ਛੋਟਾ ਬੱਚਾ ਹੁੰਦਾ ਹੈ, ਇਹਨੂੰ ਖੁਸ਼ੀ ਗਮੀ ਦਾ ਕੋਈ ਪਤਾ ਨਹੀਂ, ਇਹਨੇ ਆਪਣੀ ਮੌਜ ਕਰਨੀ ਹੁੰਦੀ ਹੈ। ਭੈਣਾਂ ਬੀਬੀਆਂ ਜਿਹੜੀਆਂ ਸਤਸੰਗੀ ਉਹ ਇਹ ਸ਼ਰਧਾ ਭਾਵਨਾ ਦੀ ਮੂਰਤ ਹੁੰਦੀਆਂ ਨੇ, ਇਹਨਾਂ ਨੇ ਸੋ ਗੁਰੂ ਦੀ ਬਖਸ਼ਿਸ਼ ਲੈਣ ਦੇ ਯਤਨ ਕਰਨੇ ਨੇ। ਸੋ ਇਸ ਲਈ ਗੁਰੂ ਜੀ ਦਾ ਹੁਕਮ ਸੀ ਕਿ ਇੱਕ ਤਾਂ ਬੱਚਾ ਅਤੇ ਇੱਕ ਬੀਬੀ ਸਾਡੇ ਬੰਦਗੀ ਵਾਲੇ ਤਪ ਅਸਥਾਨ 'ਤੇ ਨਾ ਆਵੇ। ਇੱਕ ਦਿਨ ਦਾ ਜ਼ਿਕਰ ਹੈ ਕਿ ਧੰਨ ਬੀਬੀ ਭਾਨੀ ਜੀ ਆਪਣੇ ਕੰਮ ਕਾਰ ਵਿੱਚ ਲੱਗੇ ਨੇ ਅਤੇ ਛੋਟੀ ਜਿਹੀ ਖਿੱਦੋ ਬਣਾ ਕੇ ਦਿੱਤੀ ਹੈ ਖੇਡਣ ਨੂੰ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨਾਲੇ ਰਿੜਦੇ ਨੇ, ਨਾਲੇ ਉਹ ਖਿੱਦੋ ਨਾਲ ਖੇਡਦੇ ਨੇ। ਉਹ ਖਿੱਦੋ ਜਾ ਵਾਲੀ ਮਹਾਰਾਜ ਜੀ ਦੇ ਬੰਦਗੀ ਅਸਥਾਨ 'ਤੇ ਉਹਦੇ ਪਿੱਛੇ ਪਿੱਛੇ ਅੰਦਰ ਚਲੇ ਗਏ ਅਤੇ ਜਾ ਕੇ ਸਤਸੰਗ ਜੀ ਪਲੰਘਾ ਫੜਿਆ, ਸਜੇ ਸਜੇ ਉੱਠੇ, ਹੱਥ ਪਾ ਕੇ ਪਲੰਘੇ ਨੂੰ ਹੱਥ ਪਾ ਕੇ ਪਾਵੇ ਨੂੰ ਉੱਠ ਪਏ ਅਤੇ ਬਾਹੀ ਨੂੰ ਹੱਥ ਪਾ ਕੇ ਚੜ੍ਹਨ ਦੇ ਯਤਨ ਕਰਦੇ ਆ। ਪੁਰਾਣੇ ਪਲੰਘੇ ਜਿਹੜੇ ਸੀ ਬਹੁਤ ਵੱਡੇ ਵੱਡੇ ਹੁੰਦੇ ਸੀ, ਵੱਡੇ ਵੱਡੇ ਪਾਕਿਸਤਾਨੀ ਮੁਸਲਮਾਨੀ ਉਹਨਾਂ ਨੂੰ ਕਹਿੰਦੇ ਸੀ ਸੱਸੇ ਮੁਸਲਮਾਨੀ ਪਲੰਘੇ। ਸੋ ਕਰੀਬ ਕੋਈ 2.5 ਫੁੱਟ ਦੇ ਕਰੀਬ ਉੱਚਾ ਜਿਹੜਾ ਉਹ ਪਲੰਘਾ, ਉਹਦੇ 'ਤੇ ਯਤਨ ਕਰਦੇ ਕਿ ਚਰਨ ਚੁੱਕਦੇ ਨੇ, ਵਾਰ ਵਾਰ ਉੱਤੇ ਰੱਖਣ ਦੀ ਕੋਸ਼ਿਸ਼ ਕਰਦੇ ਨੇ, ਜਿਸ ਕਾਰਨ ਗੁਰੂ ਮਹਾਰਾਜ ਦਾ ਜਿਹੜਾ ਪਲੰਘਾ ਸੀ ਹਿੱਲ ਗਿਆ। ਗੁਰੂ ਅਮਰਦਾਸ ਸਾਹਿਬ ਜੀ ਸਮਾਧੀ ਵਿੱਚ ਲਿਵ ਲੀਨ ਸਨ, ਬੰਦਗੀ ਵਿੱਚ ਭਗਤੀ ਵਿੱਚ ਨਿਜ ਸਰੂਪ ਵਿੱਚ ਟਿਕੇ ਹੋਏ ਸੀ। ਨੇਤਰ ਬੰਦ ਕੀਤੀਆਂ ਕੀਤੀਆਂ ਮਹਾਰਾਜ ਨੇ ਬਚਨ ਕੀਤੇ, ਐਸਾ ਕੌਣ ਪੁਰਖ ਹੈ ਭਾਰੀ ਜਿਨ ਮੰਜੀ ਹਿਲਾਈ ਸਾਰੀ। ਐਸਾ ਭਾਰੀ ਭਾਰੀ ਪੁਰਖ ਕਿਹੜਾ ਆ ਗਿਆ ਭਾਈ, ਸਾਡਾ ਪਲੰਘਾ ਹੀ ਹਿਲਾ ਦਿੱਤਾ। ਜਦੋਂ ਇਹ ਬਚਨ ਬੀਬੀ ਭਾਨੀ ਜੀ ਨੇ ਸੁਣੇ, ਦੌੜ ਕੇ ਅੰਦਰ ਨੂੰ ਗਏ। ਕੋਈ 10 ਕੁ ਫੁੱਟ ਦਾ 12 ਫੁੱਟ ਦਾ ਵਿੱਥ ਹੋਏਗੀ, ਜਿੱਥੇ ਪਿਤਾ ਗੁਰੂ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬੰਦਗੀ ਕਰਦੇ, ਭੱਜ ਕੇ ਬੀਬੀ ਜੀ ਗਏ ਅਤੇ ਕਹਿਣ ਲੱਗੇ ਕਿ ਮਹਾਰਾਜ ਤੁਹਾਡਾ ਦੋਹਤਾ ਹੈ ਦੋਹਤਾ, ਸੱਚੇ ਪਾਤਸ਼ਾਹ ਇਹ ਤੁਹਾਡਾ ਦੋਹਤਾ ਜਿਹੜੇ ਪਲੰਘ ਹਿਲਾ ਦਿੱਤਾ। ਅਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਦੋਹਿਤਾ ਬਾਣੀ ਕਾ ਬੋਹਿਥਾ, ਇਹ ਜਿਹੜਾ ਸਾਡਾ ਦੋਹਤਾ ਹੈ ਇਹ ਬਾਣੀ ਦਾ ਜਹਾਜ਼ ਰਚੇਗਾ। ਦੂਜੇ ਨੰਬਰ 'ਤੇ ਬੀਬੀ ਭਾਨੀ ਜੀ ਫੜਨ ਲੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਅਤੇ ਪਿਤਾ ਗੁਰੂ ਕਹਿਣ ਲੱਗੇ ਧੀਏ ਰਹਿਣ ਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚਰਨ ਚੁੱਕ ਚੁੱਕ ਕੇ ਅਤੇ ਪੜੰਗੇ 'ਤੇ ਰੱਖਣ ਦੇ ਯਤਨ ਕਰਦੇ ਹੈ। ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਇੰਨਾ ਕਾਹਲਾ ਨਾ ਪਾਓ, ਅਜੇ ਤੇਰੀ ਵਾਰੀ ਨਹੀਂ, ਪਹਿਲਾਂ ਤੇਰੇ ਪਿਓ ਦੀ ਵਾਰੀ ਹੈ ਅਤੇ ਪਿੱਛੋਂ ਤੇਰੀ ਵਾਰੀ ਆਏਗੀ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਤਿੰਨ ਵਾਰ ਦੇ ਦਿੱਤੇ, ਤਿੰਨ ਵਾਰ, ਇੱਕ ਵਾਰ ਕੀ ਦਿੱਤਾ, ਦੋਹੇ ਤਾਂ ਬਾਣੀ ਕਾ ਬੋਹੇ ਥਾ, ਇਹ ਸਾਡਾ ਦੋ ਤਾਂ ਬਾਣੀ ਦਾ ਜਹਾਜ਼ ਰਚੇਗਾ ਅਤੇ ਜਹਾਜ਼ ਉਹੀ ਰਚ ਸਕਦਾ ਜਿਹੜਾ ਗੁਰੂ ਹੋਏਗਾ। ਦੂਜਾ ਬਚਨ ਕੀਤਾ ਕਿ ਬੱਚੂ ਅਜੇ ਤੇਰੀ ਵਾਰੀ ਨਹੀਂ, ਪਹਿਲਾਂ ਤੇਰੇ ਪਿਓ ਦੀ ਵਾਰੀ ਹੈ, ਭਾਵ ਕਿ ਗੁਰੂ ਰਾਮਦਾਸ ਜੀ ਗੁਰੂ ਬਣਨਗੇ, ਪਿੱਛੋਂ ਤੇਰੀ ਵਾਰੀ ਹੈ। ਇਹ ਤਿੰਨ ਵਾਰ ਬੀਬੀ ਭਾਨੀ ਜੀ ਨੇ ਸੁਣੇ। ਹਰੇਕ ਮਾਂ ਨੂੰ ਚਾਅ ਹੁੰਦਾ ਮੇਰਾ ਪੁੱਤਰ ਤਰੱਕੀ ਕਰੇ, ਉੱਚੇ ਅਹੁਦੇ 'ਤੇ ਜਾਵੇ। ਤੀਸਰਾ ਬਚਨ ਕੀਤਾ, ਸੱਚੇ ਪਾਤਸ਼ਾਹ ਜੀ ਨੇ ਆਪਣੇ ਦੋਤਾ ਸਾਹਿਬ ਨੂੰ ਚੁੱਕ ਲਿਆ, ਮਾਇਰ ਨੇ ਕੱਛਾਂ ਦੇ ਥੱਲੇ ਹੱਥ ਦੇ ਕੇ ਚੁੱਕਿਆ, ਤਾਂ ਕਹਿ ਲਏ ਭਾਰੀ ਗੁਰੂ ਹੋਏਗਾ, ਭਾਰੀ ਗੁਰੂ, ਬੜਾ ਗਰਵਾ ਸਰੀਰ ਹੈ, ਬੜਾ ਭਾਰਾ ਸਰੂਪ ਹੈ, ਇਸ ਲਈ ਇਹ ਸਾਡਾ ਦੋਹੇ ਤਾਂ ਇੱਕ ਭਾਰੀ ਗੁਰੂ ਬਣੇਗਾ। ਸਤਸੰਗੀਓ, ਇਹ ਜਦੋਂ ਵਰ ਦਿੱਤੇ ਸੀ, ਜਿਹੜਾ ਪਿਰਥੀ ਚੰਦ ਸੀ, ਇਹ ਗੁਰੂ ਅਰਜਨ ਦੇਵ ਜੀ ਤੋਂ ਵੱਡਾ ਸੀ, ਉਹਨੇ ਇਹ ਬਚਨ ਸੁਣ ਲਿਆ ਜਾਂ ਮਾਂ ਤੋਂ ਸੁਣ ਲਿਆ, ਉਹਨੂੰ ਚਿੰਤਾ ਲੱਗ ਗਈ ਕਿ ਮੈਂ ਸੁਪਨੇ ਲੈ ਰਿਹਾ ਸੀ ਗੁਰੂ ਮੈਂ ਬਣਨਾ, ਇਹ ਤਾਂ ਵਰ ਜਿਹੜਾ ਹੈ ਇਹ ਮੇਰੇ ਛੋਟੇ ਭਰਾ ਨੂੰ ਮਿਲ ਗਿਆ। ਰਹੁ ਵਿਚਾਰ, ਬੀਬੀ ਭਾਨੀ ਜੀ ਨੂੰ ਇਸ ਪ੍ਰਕਾਰ ਗੁਰੂ ਜੀ ਨੇ ਖੁਸ਼ ਹੋ ਕੇ ਅਤੇ ਬੇਅੰਤ ਬਖਸ਼ਾਂ ਕੀਤੀਆਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਰਾਜੇ ਹੈ, ਪਿਰਥੀ ਚੰਦ ਨੂੰ ਛੱਡ ਕੇ, ਮਹਾਂਦੇਵ ਨੂੰ ਛੱਡ ਕੇ, ਤੀਸਰੇ ਸਪੁੱਤਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਬਖਸ਼ਾਂ ਕੀਤੀਆਂ ਨੇ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਰਾਜੇ ਨੇ, ਮਾਨਵਤਾ ਦੇ ਭਲੇ ਦੇ ਕਾਰਜ ਕਰਨੇ ਸ਼ੁਰੂ ਕੀਤੇ ਹੈ, ਮਾਨਵਤਾ ਦੇ ਭਲੇ ਦੇ ਬਹੁਤ ਪਰਉਪਕਾਰ ਕੀਤੇ ਨੇ। ਅੰਮ੍ਰਿਤਸਰ ਦੇ ਸਰੋਵਰ ਪੱਕੇ ਕਰਾਏ ਮਹਾਰਾਜ ਜੀ ਨੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਜਿਹੜੇ ਸਰੋਵਰ ਸੀ ਇਹ ਪਟਵਾਏ ਸੀ ਗੁਰੂ ਰਾਮਦਾਸ ਜੀ ਨੇ, ਅੰਮ੍ਰਿਤ ਸਰੋਵਰ ਅਤੇ ਸੰਤੋਖ ਸਰ ਸਰੋਵਰ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹਨਾਂ ਨੂੰ ਡੂੰਘਿਆ ਕਰਵਾਇਆ ਅਤੇ ਇਹਨਾਂ ਨੂੰ ਪੱਕੇ ਕਰਵਾਇਆ। ਫਿਰ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਹੁਕਮ ਅਨੁਸਾਰ ਜੋ ਨਾਨਾ ਗੁਰੂ ਨੇ ਨਕਸ਼ਾ ਬਣਾਇਆ ਸੀ ਉਹਦੇ ਮੁਤਾਬਕ ਸੱਚਖੰਡ ਹਰਿਮੰਦਰ ਸਾਹਿਬ ਦੀ ਰਚਨਾ ਕਰਵਾਈ। ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚ ਭਾਦਰੋਂ ਸੁਦੀ ਏਕਮ 1661 ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਸਤਸੰਗੀਓ, ਜਿਕਰ ਇੱਦਾਂ ਮਿਲਦਾ ਕਿ ਇੱਕ ਦਿਨ ਰਾਗੀ ਸਿੱਖ ਕੀਰਤਨ ਕਰਨ ਲੱਗੇ, ਇੱਕ ਸ਼ਬਦ ਆਰੰਭ ਕੀਤਾ ਅਤੇ ਗੁਰੂ ਜੀ ਨੇ ਇਸ਼ਾਰਾ ਕੀਤਾ ਇਹ ਸ਼ਬਦ ਨਹੀਂ ਪੜ੍ਹਨਾ। ਬੇਨਤੀ ਕੀਤੀ, ਮਹਾਰਾਜ ਕਾਰਨ ਕੀ ਹੈ? ਕਹਿੰਦੇ ਮੀਣਿਆਂ ਨੇ ਕੁਝ ਕਵਿਤਾਵਾਂ ਲਿਖ ਕੇ ਅਤੇ ਰਲ ਗੱਡ ਕਰ ਦਿੱਤਾ। ਇਹਦੇ ਬਾਰੇ ਗੁਰੂ ਅਮਰਦਾਸ ਜੀ ਨੇ ਸਾਨੂੰ ਪਹਿਲਾਂ ਸੁਚੇਤ ਕੀਤਾ ਹੈ। ਕਹਿੰਦੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਇਹ ਸ਼ੁੱਧ ਪਾਠ ਹੈ ਪਿਆਰਿਓ। ਕੱਚੀ ਕੱਕਾ ਚੱਚੇ ਨੂੰ ਵੈਰੀ ਉੱਤੇ ਬਿੰਦੀ ਹੈ, ਬੇਧਿਆਨੀ ਅਸੀਂ ਪਾਠ ਕਰਦੇ ਨੇ ਕੰਚੀ, ਜੇ ਕੰਚੀ ਪਾਠ ਕਰਾਂਗੇ ਤਾਂ ਕੱਕੇ 'ਤੇ ਟਿੱਪੀ ਬੋਲੀ ਜਾਣੀ ਹੈ, ਗਲਤ ਹੈ। ਚੱਚੇ ਨੂੰ ਬਿਹਾਰੀ ਅਤੇ ਉੱਤੇ ਬਿੰਦੀ ਚੀ ਦੀ ਆਵਾਜ਼ ਦੇਵੇਗੀ। ਜਿਹੜੇ ਅੱਖਰ ਉੱਤੇ ਬਿੰਦੀ ਲੱਗ ਜਾਏ ਅਤੇ ਨੱਕ ਵਿੱਚ ਬੋਲਦੇ ਆਪਾਂ ਨੂੰ, ਜੇ ਚਿੱਚੇ ਬਿਹਾਰੀ ਇਕੱਲਾ ਬੋਲਾਂਗੇ ਚੀ, ਉੱਤੇ ਬਿੰਦੀ ਬੋਲਦਿਆਂਗੇ ਚੀ। ਇਸ ਵਾਸਤੇ ਪਾਠ ਹੈ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਕਹਿੰਦੇ ਕੱਚਿਆਂ ਨੇ ਕਹਿ ਕਹਿ ਕੇ ਕਵਿਤਾਵਾਂ ਲਿਖੀਆਂ, ਸੁਣਨ ਵਾਲੇ ਵੀ ਕੱਚੇ ਹੋਣਗੇ ਅਤੇ ਪੜ੍ਹਨ ਵਾਲੇ ਵੀ ਕੱਚੇ ਹੋਣਗੇ, ਇਸ ਵਾਸਤੇ ਐਸੀਆਂ ਕਵਿਤਾਵਾਂ ਨਹੀਂ ਪੜ੍ਹਨੀਆਂ। ਇਹ ਕਾਰਨ ਕੀ ਸੀ? ਜਿਹੜਾ ਪਿਰਥੀ ਚੰਦ ਸੀ ਇਹ ਵਿਦਵਾਨ ਸੀ, ਇਹਨੇ ਬਹੁਤ ਸਾਰੀਆਂ ਕਵਿਤਾਵਾਂ ਲਿਖਣ ਦਾ ਯਤਨ ਕੀਤਾ, ਬਾਣੀ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਾਣੀ ਦਾ ਫਰਮਾਨ ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਅੰਦਰ ਤੇ ਈਰਖਾ ਭਰੀ ਸੀ, ਅੰਦਰ ਤੇ ਦੁਐਸ਼ ਭਰੀ ਸੀ, ਉਹ ਕੁਛ ਨਿਕਲਣਾ ਸੀ ਅੰਦਰੋਂ। ਅੰਤ ਨੂੰ ਇਸ ਨੇ कुछ कवितावां लिखियां उन्हां दे पिछे नानक मोहर ला के। नानक मोहर का की मतलब है? कोई भी शब्द गुरु ग्रंथ साहिब जी महाराज का पढ़ो, शब्द की समाप्ति ते आपां कहत नानक प्रणत नानक कहो नानक पढ़ते हैं। गुरु अर्जन देव जी का शब्द होवे, गुरु रामदास जी का शब्द होवे, गुरु अमरदास जी का शब्द होवे, किते नहीं पढ़ोगे कह अर्जन, किते नहीं पढ़ोगे कह रामदास, कह नानक ही आएगा। मतलब पिछे जी मोर है ये गुरु नानक देव जी की है। तो पृथ्वी चंद ने बहुत सारिया कवितावान लिखिया जिसे पिछले बन्ने नानक पाद लिख के ये प्रचलित करती हैं। हूँ संगत पता नहीं, प्रमाण के तौर पर पिंडा थावान तो आए हाँ, ट्रालिया के उत्ते आम तौर पर लिखा हूँ नानक नीवा जो चले लगे ना तत्ती वाओ। यह बाणी की पंक्ति नहीं जे, ये मीणिया ने लिखी हुई एक कविता है। एक होर तुसी कहते सुनिया होगा कि नाम खुमारी नानका चढ़ी रहे दिन रात। यह भी गुरु ग्रंथ साहिब की पंक्ति नहीं, एक कीदी है ये पृथ्वी चंद का पुत्र सी मेहरवान, उन्हें कवित कच्चियां कवितावान लिखिया, ये गुरबाणी की पंक्ति नहीं गी। इसलिए गुरु अर्जन देव जी ने इशारा किया रागी सिखां नूं कि भाई शब्द बंद कर दिओ। पुछे मारे कारण की है, कहन लगे कच्चियां कवितावान कच्चिया ने लिखिया, पढ़ने वाले कच्चे हो जाएंगे। तो भाई गुरदास जी ने सद्या महाराज सच्चे पातशाह ने, बेनती करा भाई गुरदास जी बीबी भानी जी दे चाचा जी दे पुत ने। सो गुरु अर्जन देव साहिब दे मामा जी लगे। भाई गुरदास जी ने सद्या, भाई गुरदास जी मीणिया ने बहुत सारिया कवितावान रल गढ़ कर दतिया, इन्हों वख करिए। फिर गुरु अर्जन देव जी ने हुक्मनामे जारी किए, बाणी कत्र कर लगे, गोइंदवाल साहब तो पोथियां लियांदियां, रामसर साहब का स्थान चुड़िया। तो सच्चे पातशाह जी ने इतने बाणी लिखनी आरंभ की है। जिड़िया जिड़िया कवितावान कच्चिया सी महाराज ने पासे कर दतिया, जल प्रवाह करती, सच्ची पवित्र अमृत मिठी बाणी जी सच्चे पातशाह ने कत्र की है। तो गुरु ग्रंथ साहिब के दर्शन करिए, जो आप श्री जपजी साहब, रहरा साहब, सोहला साहब, ये नितनेम दीयां बाणियां बाद विच रागां दी रमत हुंदी है। रागां विच श्री राग है जे सच धरे प्यार, रागां विचों प्रमुख राग मारे ने श्री राग नूं रखिया महाराज जी ने। श्री राग तो लैके ते सच्चे पातशाह गुरु अर्जन देव साहिब जी ने प्रभाती राग तक बाणी लिखवाई है। हुण मैं बेनती कर दिया कि जय जवंती नाम क्यों नहीं लिया मैं, जबकि गुरु ग्रंथ साहिब के दर्शन करो श्री राग तो लैके जय जावंती राग तक कत्ती राग है। पर जिहड़ी करतारपुर साहब वाली बीड़ गुरु अर्जन देव जी ने लिखाई है, भाई गुरदास जी ने लिखी, उस प्रभाती राग जय जावंती राग है नहीं। क्यों? क्योंकि वह नरोल राग गुरु तेग बहादुर साहिब का, गुरु अर्जन देव दे वेले गुरु तेग बहादुर साहिब का प्रकाश ही नहीं सी होया। बाद विच गुरु गोबिंद सिंह ने दमदमा साहब विखे जाके ते अपने पिता जी की बाणी जिहड़ी है दर्ज की है, 15 रागों विच 59 शब्द और 57 भोग दे सलोक, 116 सलोक टोटल गुरु तेग बहादुर जी के गुरु ग्रंथ साहिब विच है। दूसरी बेनती, 219 अंग तक गुरु तेग बहादुर साहिब की बाणी है नहीं। 219 अंग तो गौड़ी राग तो गुरु तेग बहादुर साहिब की बाणी आरंभ हुंदी है और भोग दे सलोकां तक गुरु तेग बहादुर साहिब की बाणी है। तो बेनती कर रहा सी 31 राग हो गए, जय जावंती राग 31 राग है। इस तो पिछ मारे ने रागों तो आजाद बाणी लिखी है। सहस्कृति महला पहला, सहस्कृति महला पंजवा, गाथा महला पंजवा, हुने महला पंजवा, चौ बोले महला पंजवा। चौ बोले बाणी, चौ बोले प्यारे ये प्रकरण का नाम है। तो चौ बोले का मतलब चार गुरसिखा दे जगराए ने, सम्मन मुसन पतंग ते जमाल, जी चौ बोले बाणी है ना, चार गुरसिखा का जिक्र इस मारे ने किया है। सम्मन जाओ इस प्रेम की दम के हो होती छाट, रामन होते सो रंकने जिन सिर दीने काट। तो समाप्ति ते मारे ने सच्चे पातशाह जी ने जिक्र किया है कि नानक अदम पतंग, एक भाई जमाल जी, एक भाई पतंग जी। चौ बोले तो पिछु महाराज जी ने भगत कबीर जी के सलोक, भगत फरीद साहब जी के सलोक, सोइए मुख वाक महला पंजवा, सोइए ਸੋ ਭੱਟਾਂ ਦੇ ਅੱਗੇ ਆਰੰਭ ਹੁੰਦੇ ਰਹੇ। ਸਵਈਏ ਮਹੱਲੇ ਪਹਿਲੇ ਕੇ ਧਿਆਨ ਦਿਓ, ਜਿਹੜੀ ਸੰਗਤਾਂ ਸਹਿਜ ਪਾਠ ਕਰਦੀਆਂ ਅਤੇ ਜਿਨ੍ਹਾਂ ਨੇ ਸੰਥਿਆ ਕੀਤੀ ਗੁਰੂ ਦੇ ਪਿਆਰਿਆਂ ਕੋਲ, ਉਹਨਾਂ ਨੂੰ ਪਤਾ ਹੋਵੇਗਾ। ਜਦੋਂ ਆਪਾਂ ਸਵਈਏ ਪੜ੍ਹਦੇ ਹਾਂ ਭੱਟਾਂ ਦੇ, ਉਹ 'ਚ ਲਿਖਿਆ ਹੁੰਦਾ ਸਵਈਏ ਮਹੱਲੇ ਪਹਿਲੇ ਕੇ ਦੇ ਅੱਗੇ ਏਕਾ ਪਾਇਆ ਹੁੰਦਾ, ਏਕਾ ਨਹੀਂ ਬੋਲਣਾ। ਸਵਈਏ ਮਹੱਲੇ ਦੂਜੇ ਕੇ ਦੇ ਅਗਲੇ ਬੰਨੇ ਦੋ ਪਾਇਆ ਹੁੰਦਾ, ਉਹ ਦੋ ਨਹੀਂ ਬੋਲਣਾ। ਇਸੇ ਤਰ੍ਹਾਂ ਤੀਜੇ ਕੇ ਉਹਦੇ ਅਗਲੇ ਤਿੰਨ ਪਾਇਆ, ਉਹ ਤੇ ਆ ਜਿਹੜਾ ਅਗਲਾ ਲਿਖਤੀ ਅੱਖਰਾਂ 'ਚ ਹੈ ਜਿਹੜਾ ਗਿਣਤ 'ਚ, ਉਹ ਨਹੀਂ ਬੋਲਣਾ। ਇੱਦਾਂ ਚੌਥੇ ਮਹੱਲੇ ਦੇ, ਪੰਜਵੇਂ ਮਹੱਲੇ ਦੇ ਸਈਏ ਉਚਾਰਨ ਕੀਤੇ ਨੇ। ਫਿਰ ਭੋਗ ਦੇ ਸਲੋਕ, ਪਿਛਮ ਮੰਦਾਵਣੀ ਮੋਹਰ, ਸ਼ੁਕਰ ਪਰਮਾਤਮਾ ਦਾ ਤੇਰਾ ਕੀਤਾ ਜਾਤੋ ਨਾਹੀ, ਅਤੇ ਅਖੀਰ ਦੇ ਉੱਤੇ ਮਾਰੇ ਰਾਗਾਂ ਦੀ ਲੜੀ ਲਿਖੀ ਹੈ ਸੱਚੇ ਪਾਤਸ਼ਾਹ ਨੇ। ਇਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਹਾਂ। ਇਹ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਨ ਬਖਸ਼ਿਸ਼ ਹੈ ਅਤੇ ਨਾਨਾ ਗੁਰੂ ਜੀ ਦੇ ਦਿੱਤੇ ਹੋਏ ਇਹ ਵਰਦਾਨ ਨੇ ਪਿਆਰਿਓ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਮਹਾਨ ਪਰਉਪਕਾਰ ਦੇ ਕਾਰਜ ਕੀਤੇ ਆ। ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਸਾਡੇ 'ਤੇ ਬਖਸ਼ਾਂ ਕੀਤੀਆਂ ਨੇ, ਪ੍ਰਕਾਸ਼ ਕੀਤਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੱਚਖੰਡ ਹਰਿਮੰਦਰ ਸਾਹਿਬ ਵਿਖੇ। ਅਤੇ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਹੈ, ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿ ਖੋਲ੍ਹੋ ਗ੍ਰੰਥ, ਆਵਾਜ਼ ਲਿਹੋ ਸੋ ਸੁਣੇ ਸਭ ਪੰਥ। ਕਹਿ ਲੱਗੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਉੱਚੀ ਆਵਾਜ਼ 'ਚ ਹੁਕਮਨਾਮਾ ਲਵੋ, ਸਾਰਾ ਪੰਥ ਸੁਣੇ। ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਤਸੰਗੀਓ, ਇਹ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ। ਇਹਦੇ ਦੌਰਾਨ ਕੁਝ ਨਾਮ ਧਾਰੀਕ ਭਗਤ ਆਏ ਲਾਹੌਰ ਤੋਂ, ਕਾਨਾ, ਪੀਲੂ, ਛੱਜੂ ਅਤੇ ਸਤਸੰਗੀਓ, ਇਹਨਾਂ ਦਾ ਜ਼ਿਕਰ ਮਿਲਦਾ ਹੈ। ਸੋ ਇਹ ਜਿਹੜੇ ਆਏ ਸੀ ਸ਼ਾਹ ਹੁਸੈਨ ਵਰਗੇ, ਇਹ ਚਾਰ ਜਾਣੇ ਆਏ ਸੀ। ਇਹਨਾਂ ਵਿੱਚੋਂ ਜਿਹੜਾ ਕਾਨਾ ਸੀ, ਇਹ ਚੰਦੂ ਪਾਪੀ ਦੇ ਤਾਏ ਦਾ ਪੁੱਤ ਸੀ। ਸੋ ਇਹ ਸਾਜਿਸ਼ ਦੇ ਅਧੀਨ ਆਏ। ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗੇ, ਜਿਹੜੇ ਦੁਨੀਆਂ ਤੋਂ ਮਰ ਮਿਟ ਗਏ ਭਗਤ, ਉਹਨਾਂ ਦੀ ਬਾਣੀ ਲਿਖਤੀ ਸਾਡੀ ਕਿਉਂ ਨਹੀਂ ਲਿਖੀ? ਭਾਵ ਕਿ ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਸਾਹਿਬ ਜੀ, ਭਗਤ ਨਾਮਦੇਵ ਜੀ ਦੁਨੀਆਂ ਤੋਂ ਚਲੇ ਗਏ, ਉਹਨਾਂ ਦੇ ਬਚਨ ਤਾਂ ਲਿਖਤੇ ਤੇ ਸਾਡੇ ਬਚਨ? ਅਤੇ ਗੁਰੂ ਜੀ ਕਹਿੰਦੇ ਆਪਣੇ ਤੁਸੀਂ ਬੋਲੋ ਕਵਿਤਾ ਕੀ ਬੋਲਦੇ ਹੋ। ਉਹਨਾਂ ਆਪੋ ਆਪਣੀਆਂ ਕਵਿਤਾਵਾਂ ਬੋਲੀਆਂ ਮਾਰੇ, ਕਹਿੰਦੇ ਨਹੀਂ, ਇਹ ਗੁਰਮਤ ਅਨੁਸਾਰ ਨਹੀਂ ਗੀਆਂ, ਇਹ ਨਹੀਂ ਲਿਖੀਆਂ ਜਾ ਸਕਦੀਆਂ। ਅਤੇ ਸਤਸੰਗੀ ਊਲ ਜਲੂਲ ਬੋਲਦੇ ਹੋਏ ਚਲੇ ਗਏ। ਪਰ ਉਹ ਵਿਚਾਰ, ਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਗੁਰਮਤ ਅਨੁਸਾਰ ਇੱਕ ਅੱਖਰ ਵੀ ਜਿਹੜਾ ਹੈ ਮਹਾਰਾਜ ਜੀ ਨੇ ਵੱਧ ਘੱਟ ਨਹੀਂ ਲਿਖਿਆ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ। ਬੇਨਤੀ ਕਰਦੇ ਭਗਤ ਸੂਰਦਾਸ ਜੀ ਦੀ ਇੱਕ ਪੰਗਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਸਾਰੰਗ ਰਾਗ ਦੇ ਵਿੱਚ, ਸ਼ਾਡ ਮਨ ਹਰ ਵਿਮੁਖੋਂ ਕੋ ਸੰਗ। ਕੇਵਲ ਇੰਨੀ ਪੰਗਤੀ ਗੁਰੂ ਗ੍ਰੰਥ ਸਾਹਿਬ ਸੂਰਦਾਸ ਜੀ ਦੀ, ਬਾਕੀ ਉਹਨਾਂ ਦੇ ਨਾਮ ਉੱਤੇ ਗੁਰੂ ਅਰਜਨ ਦੇਵ ਜੀ ਨੇ ਮਹੱਲਾ ਪੰਜਵਾਂ ਸੂਰਦਾਸ ਦੇ ਸਿਰਲੇਖ ਹੇਠ ਸ਼ਬਦ ਉਚਾਰਿਆ ਹੈ। ਇਸ ਲਈ ਜਦੋਂ ਗੁਰੂ ਅਰਜਨ ਦੇਵ ਸਾਹਿਬ ਦੇ ਖਿਲਾਫ ਸਾਜਿਸ਼ਾਂ ਰਚੀਆਂ ਗਈਆਂ ਅਤੇ ਬੇਨਤੀ ਕੀਤੀ ਸੀ, ਉਹਦੇ ਵਿੱਚੋਂ ਇੱਕ ਇਹ ਵੀ ਸਾਜਿਸ਼ ਸੀ ਕਿ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਮਹਾਨ ਸਰੂਪ ਤਿਆਰ ਕੀਤਾ, ਇਹਦੇ ਵਿੱਚ ਇਸਲਾਮ ਦੀ ਤੁਹੀਨ ਕੀਤੀ ਗਈ ਹੈ, ਇਹਦੇ ਵਿੱਚ ਕਾਜ਼ੀਆਂ ਮੌਲਾਨਿਆਂ ਦੇ ਬਾਰੇ ਲਿਖਿਆ ਗਿਆ ਹੈ ਗਲਤ, ਪੰਡਿਤਾਂ ਦੇ ਬਾਰੇ ਲਿਖਿਆ ਗਿਆ ਗਲਤ। ਬੇਨਤੀ ਕਰ, ਗਲਤ ਕੁਛ ਨਹੀਂ ਲਿਖਿਆ। ਸੱਚੇ ਪਾਤਸ਼ਾਹ ਜਿਹੜੇ ਕਰਮ ਕਾਂਡ ਸੀ, ਪਖੰਡਵਾਦ ਸੀ, ਉਹਦਾ ਮਹਾਰਾਜ ਜੀ ਨੇ ਖੰਡਨ ਕੀਤਾ ਬਾਣੀ ਦੇ ਵਿੱਚ। ਮੁਸਲਮਾਨ ਮੋਮ ਦਿਲ ਹੋਵੇ, ਜਿਹੜਾ ਮੁਸਲਮਾਨ ਹੈ ਉਹਦਾ ਮੋਮ ਵਰਗਾ ਦਿਲ ਹੋਵੇ, ਕੋਮਲ ਦਿਲ ਹੋਵੇ। ਨਮਾਜ਼ਾਂ ਦਾ ਜ਼ਿਕਰ ਕੀਤਾ ਮਹਾਰਾਜ ਜੀ ਨੇ, ਪੰਜ ਨਮਾਜ਼ਾਂ ਪੰਜ ਵਕਤ, ਪੰਜੇ ਪੰਜਾਂ ਨਾਓ, ਪੰਜ ਨਮਾਜ਼ਾਂ ਦਾ ਜ਼ਿਕਰ ਕੀਤਾ ਮਹਾਰਾਜ ਜੀ ਨੇ, ਮਤਲਬ ਅਸਲੀਅਤ ਲਿਖੀ ਹੈ। ਪਖੰਡਵਾਦ ਦਾ ਮਹਾਰਾਜ ਨੇ ਖੰਡਨ ਕੀਤਾ ਆ ਸੱਚੇ ਪਾਤਸ਼ਾਹ ਨੇ। ਇਹ ਵੀ ਸ਼ਿਕਾਇਤਾਂ ਜਿਹੜੀ ਅਸੀਂ ਲਾਹੌਰ ਸਮੇਂ ਸਮੇਂ 'ਤੇ ਜਾਂਦੀ ਆ ਰਹੀ ਹੈ, ਗੁਰੂ ਅਮਰਦਾਸ ਜੀ ਦੇ ਵੇਲੇ ਵੀ ਗਈ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੇਲੇ ਵੀ ਸ਼ਿਕਾਇਤਾਂ ਗਈਆਂ। ਉੱਧਰ ਬਾਬਾ ਪ੍ਰਿਥੀ ਚੰਦ ਵੀ ਹੱਥ ਪੈਰ ਮਾਰਦਾ ਰਿਹਾ, ਗੁਰਤਾ ਗੱਦੀ ਮੈਨੂੰ ਮਿਲ ਜਾਏ। ਉੱਧਰ ਸਤਸੰਗੇ ਧਰਮ ਦੇ ਠੇਕੇਦਾਰ ਜਿਹੜੇ ਸੀ, ਕਾਜ਼ੀ ਮੌਲਾਨੇ ਬ੍ਰਾਹਮਣ, ਇਹਨਾਂ ਵੀ ਸ਼ਿਕਾਇਤਾਂ ਕੀਤੀਆਂ। ਇੱਕ ਸੰਸਥਾ ਖੜੀ ਕੀਤੀ ਸੀ ਅਕਬਰ ਨੇ ਸਲਾਕੁਲ, ਸਤਸੰਗੇ ਇਹਦਾ ਕਰਮ ਸੀ ਕਿ ਇਸਲਾਮ ਦਾ ਪ੍ਰਚਾਰ ਕਰਨਾ। ਜਹਾਂਗੀਰ ਜਿਹੜਾ ਕੱਟੜ ਇੱਕ ਤਵਸਵੀ ਮੁਸਲਮਾਨ ਸੀ, ਇਹ ਸੁਪਨੇ ਲੈਂਦਾ ਸੀ ਸਾਰੇ ਹਿੰਦੁਸਤਾਨ 'ਚ ਇਸਲਾਮ ਹੀ ਹੋਵੇ। ਇਹਨੇ ਇੱਕ ਨਕਸਬ ਇੱਕ ਸੰਸਥਾ ਖੜੀ ਕੀਤੀ ਨਕਸਬੰਦੀ। ਇਹਦਾ ਕੰਮ ਸੀ ਘਰ ਘਰ ਵਿੱਚ ਇਸਲਾਮ ਨੂੰ ਪਹੁੰਚਾਉਣਾ। ਇਹਦਾ ਮੁਖੀ ਬਣਾਇਆ ਗਿਆ ਅਹਿਮਦ ਸਾਹ ਸਰਹੱਦੀ ਨੂੰ। ਸੋ ਸਤਸੰਗੀਓ, ਇਹਨਾਂ ਵੀ ਬੜੀਆਂ ਸ਼ਿਕਾਇਤਾਂ ਕੀਤੀਆਂ ਗੁਰੂ ਜੀ ਦੇ ਖਿਲਾਫ। ਉਹਦੇ ਰਿਸ਼ਤੇ ਦੀ ਗੱਲ ਚੱਲੀ ਅਤੇ ਚੰਦੂ ਪਾਪੀ ਜਿਹੜਾ ਸੀ ਉਹਦੀ ਧੀ ਸਦਾ ਕੌਰ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਹੋ ਗਿਆ ਅਤੇ ਚੰਦੂ ਨੂੰ ਜਦੋਂ ਪਤਾ ਲੱਗਿਆ ਕਹਿਣ ਲੱਗਾ ਬਹੁਤ ਮਾੜੀ ਕੀਤੀ ਜੇ, ਫਕੀਰਾਂ ਦੇ ਘਰ ਸਾਡੀ ਕੁੜੀ ਵਿਆਹ ਤੀ, ਚਬਾਰੇ ਦੀ ਇੱਟ ਮੋਰੀ ਨੂੰ ਲਾ ਤੀ। ਗੁਰੂ ਜੀ ਨੂੰ ਪਤਾ ਲੱਗਿਆ ਅਤੇ ਮਹਾਰਾਜ ਨੇ ਸੰਗਤ ਦਾ ਸੋ ਬੇਨਤੀ ਸੰਗਤ ਦੀ ਪ੍ਰਮਾਣ ਕਰਦੇ ਰਿਸ਼ਤਾ ਨਾਮਨਜ਼ੂਰ ਕਰ ਦਿੱਤਾ। ਕਹਿੰਦੇ ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ, ਜੋ ਕੁਛ ਇਹ ਬੋਲਿਆ ਗੁਰੂ ਘਰ ਦੇ ਖਿਲਾਫ ਬੋਲਿਆ, ਗੁਰੂ ਨਾਨਕ ਦੇਵ ਦੇ ਘਰ ਨੂੰ ਨੀਵਾਂ ਕਿਹਾ, ਇਹ ਰਿਸ਼ਤਾ ਪ੍ਰਮਾਣ ਨਹੀਂ ਕਰਾਂਗੇ। ਕੋਈ ਗਰੀਬ ਸਿੱਖ ਸਾਡੇ ਵਰਗਾ ਕੋਈ ਨਿਮਾਣਾ ਸਿੱਖ ਹੋਏਗਾ ਅਤੇ ਰਿਸ਼ਤਾ ਦੇ ਦੇਵੇਗਾ? ਉਸੇ ਸਮੇਂ ਡੱਲਾ ਨਿਵਾਸੀ ਸਤਸਿੰਘ ਗੁਰੂ ਮਹਾਰਾਜ ਦੇ ਹਜ਼ੂਰ ਗੁਰੂ ਦਾ ਸਿੱਖ ਬੈਠਾ ਸੀ, ਉਹਨੇ ਬੇਨਤੀ ਕੀਤੀ ਮਹਾਰਾਜ ਮੇਰੀ ਧੀ ਦਾ ਰਿਸ਼ਤਾ ਪ੍ਰਮਾਣ ਕਰੋ। ਇਹ ਮੁੱਢ ਕਿੱਥੋਂ ਬੱਝਾ? ਇੱਕਰਾ ਭਾਈ ਪਾਰੋ ਜੀ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਸਾਡਾ ਅਤੇ ਤੁਹਾਡਾ ਜਿਹੜਾ ਸੰਬੰਧ ਹੈ ਪਰਿਵਾਰਕ ਰਿਸ਼ਤੇਦਾਰੀ ਵਿੱਚ ਬਦਲ ਜਾਏ। ਗੁਰੂ ਜੀ ਕਹਿੰਦੇ ਜ਼ਰੂਰ ਬਦਲੇਗਾ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਗੁਰੂ ਘਰ ਦੇ ਨਾਲ ਜਿਹੜਾ ਹੈ ਰਿਸ਼ਤਾ ਬਣੇਗਾ। ਸੋ ਭਾਈ ਪਾਰੋ ਜੀ ਦੀ ਪੋਤਰੀ ਧੰਨ ਮਾਤਾ ਦਮੋਦਰੀ ਜੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੋਇਆ, ਆਨੰਦ ਕਾਰਜ ਹੋਇਆ। ਮਤਲਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹੁਰੇ ਸਤਸੰਗੀ ਉਹ ਡੱਲਾ ਪਿੰਡ ਹੈ ਸੁਲਤਾਨਪੁਰ ਲੋਧੀ ਦੇ ਨੇੜੇ। ਭਾਈ ਪਾਰੋ ਜੀ ਦੀ ਪੋਤਰੀ ਜਿਹੜੀ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਵਿਆਹੀ ਗਈ। ਮਤਲਬ ਹੈ ਕਿ ਇਸ ਤਰੀਕੇ ਨਾਲ ਚੰਦੂ ਵੀ ਗੁਰੂ ਮਹਾਰਾਜ ਨੇ ਇੱਕ ਵੈਰ ਰੱਖਦਾ ਸੀ, ਜਹਾਂਗੀਰ ਦਾ ਵੈਰ ਸੀ, ਮੁਰਤਜਾ ਖਾਨ ਲਾਹੌਰ ਦਾ ਸੂਬੇਦਾਰ ਸੀ, ਅਹਿਮਦ ਬੁਖਾਰੀ ਇਹਦਾ ਨਾਮ ਹੈ, ਇਹਨੂੰ ਖਿਤਾਬ ਦਿੱਤਾ ਗਿਆ ਸੀ ਮੁਰਤਜਾ ਖਾਨ। ਇਹ ਗਵਰਨਰ ਸੀ ਉਸ ਵੇਲੇ, ਸੂਬੇਦਾਰ ਸੀ ਲਾਹੌਰ ਦਾ, ਇਹ ਵੀ ਗੁਰੂ ਅਰਜਨ ਦੇਵ ਦੇ ਬਹੁਤ ਖਿਲਾਫ ਸੀ। ਇਸ ਤਰੀਕੇ ਨਾਲ ਸਾਰੇ ਕਾਰਨ ਬਣ ਗਏ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਅੰਤ ਨੂੰ ਗ੍ਰਿਫਤਾਰ ਕੀਤਾ ਗਿਆ, ਅਸਹਿ ਅਤੇ ਅਕਹਿਤ ਸੀਏ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਲਾਹੌਰ ਸ਼ਹਿਰੇ ਸ਼ਹੀਦ ਕਰ ਦਿੱਤਾ ਗਿਆ। ਸਿੱਖ ਆਏ ਨੇ, ਪੰਜ ਸਿੱਖ ਗੁਰੂ ਜੀ ਦੇ ਨਾਲ ਗਏ ਸੀ, ਕੱਲ੍ਹ ਵੀ ਬੇਨਤੀ ਕੀਤੀ ਹੈ, ਜਿਹਦੇ 'ਚ ਭਾਈ ਬਿਧੀ ਚੰਦ ਜੀ, ਭਾਈ ਪੁਰਾਣਾ ਜੀ, ਭਾਈ ਜੇਠਾ ਜੀ, ਭਾਈ ਲੰਗਾਹਾ ਜੀ ਅਤੇ ਭਾਈ ਪੈੜਾ ਜੀ। ਇਹਨਾਂ ਸਿੱਖਾਂ 'ਤੇ ਬੜਾ ਤਸੱਦਦ ਹੋਇਆ ਸੀ, ਇਹਨਾਂ ਨੂੰ ਛੱਡ ਦਿੱਤਾ ਗਿਆ, ਵਾਪਸ ਆਏ ਨੇ। ਇਹਨਾਂ ਆ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਰੀ ਵਾਰਤਾ ਦੱਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵੇਲੇ ਬਖਸ਼ਿਸ਼ਾਂ ਕੀਤੀਆਂ, ਆਪਣੇ ਪਿਤਾ ਜੀ ਦਾ ਜਿਹੜਾ ਅੰਤਮ ਭੋਗ ਅਰਦਾਸ ਕਰਾਉਣ ਵਾਸਤੇ ਮਹਾਰਾਜ ਨੇ ਪ੍ਰੋਗਰਾਮ ਕੀਤਾ। ਉਹ 'ਚ ਬਕਾਇਦਾ ਸੰਗਤਾਂ ਦਾ ਇਕੱਠ ਹੋਇਆ ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਲਾਨ ਕੀਤਾ ਸੀ, ਇੱਕ ਨਾ ਕੁਝ ਸਿੱਖਾਂ ਨੇ ਬੇਨਤੀ ਕੀਤੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਮਹਾਰਾਜ ਸਰਕਾਰ ਤੁਹਾਨੂੰ ਸ਼ਹੀਦ ਕਰਨਾ ਚਾਹੁੰਦੀ ਹੈ, ਸ਼ਸਤਰ ਵਿੱਦਿਆ ਤੁਹਾਨੂੰ ਆਉਂਦੀ ਹੈ, ਘੋੜ ਸਵਾਰੀ ਤੁਹਾਨੂੰ ਆਉਂਦੀ ਹੈ, ਬਹੁਤ ਸਾਰੇ ਸਿੱਖ ਜਿਹੜੇ ਸ਼ਸਤਰਧਾਰੀ ਇਹਨਾਂ ਦੇ ਆਪਾਂ ਮੁਕਾਬਲਾ ਕਰੀਏ। ਗੁਰੂ ਜੀ ਕਹਿੰਦੇ ਨਹੀਂ, ਅਸੀਂ ਸ਼ਾਂਤਮਈ ਲੈ ਕੇ ਸ਼ਹੀਦੀ ਦੇਵਾਂਗੇ ਅਤੇ ਛੇਵੇਂ ਜਾਮੇ ਵਿੱਚ ਜੰਗ ਕਰਾਂਗੇ ਅਸੀਂ। ਸੋ ਗੁਰੂ ਹਰਗੋਬਿੰਦ ਸਾਹਿਬ ਨੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ ਹੈ, ਕਿਸੇ ਰਾਜ ਨੇ ਹੱਥ ਨਾ ਲਾਇਓ, ਬੁੱਢਾ ਔ ਗੁਰਦਾਸ ਬਣਾਇਓ, ਕਿਸੇ ਵੀ ਰਾਜ ਮਿਸਤਰੀ ਨੇ ਹੱਥ ਨਹੀਂ ਲਾਇਆ। ਇੱਕ ਤਖ਼ਤ ਬਣਾਇਆ ਪਿਆਰੇ, ਤਖ਼ਤ ਜਿਹੜਾ ਤਖ਼ਤ ਸੀ 12 ਫੁੱਟ ਉੱਚਾ ਬਣਾਇਆ ਧਰਤੀ ਤੋਂ, ਇਹਦਾ ਨਾਂ ਰੱਖਿਆ ਅਕਾਲ ਬੁੰਗਾ। ਇਹਦੇ ਉੱਤੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਐਲਾਨ ਕੀਤਾ ਕਿ ਜਿਹਨੇ ਜਿਹਨੇ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ ਹੈ ਉਹ ਤੋਂ ਬਦਲਾ ਲਵਾਂਗੇ। ਸਿੱਖਾਂ ਨੂੰ ਕਿਹਾ ਕਿ ਭਾਈ ਸ਼ਸਤਰਾਂ ਦੀ ਹੁਣ ਭੇਟ ਲਿਆਇਆ ਕਰੋ, ਮਾਇਆ ਨਹੀਂ ਭੇਟ ਕਰਨੀ, ਭੇਟ ਕਰਨੀ ਤਾਂ ਸ਼ਸਤਰ ਚੰਗੇ ਤੋਂ ਚੰਗਾ ਲਿਆਓ, ਘੋੜਾ ਚੰਗੇ ਤੋਂ ਚੰਗਾ ਲਿਆਓ, ਜਵਾਨੀਆਂ ਭੇਟ ਕਰੋ। ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਐਲਾਨ ਕੀਤਾ ਸੀ ਚੰਦੂ ਪਾਪੀ ਨੂੰ ਨੱਕ 'ਚ ਨਕੇਲ ਪਾਵਾਂਗੇ। ਚੜ੍ਹਦੀ ਕਲਾ ਵਾਲੇ ਸਿੱਖਾਂ ਦੇ ਮਨ 'ਚ ਵਿਸ਼ਵਾਸ ਸੀ ਗੁਰੂ ਜੀ ਨੇ ਨਕੇਲ ਪਾ ਦੇਣੀ ਹੈ, ਜਿਹੜੇ ਢਿੱਲੜ ਸਿੱਖ ਸੀ ਵਿਸ਼ਵਾਸ ਜਿਹਨਾਂ ਦੇ ਮਨ 'ਚ ਨਹੀਂ ਸੀ, ਆਹੇ ਬਗਾਹੇ ਆਸੇ ਪਾਸੇ ਗੱਲਾਂ ਕਰਦੇ ਨੇ। ਜਵਾਨੀ ਵਿੱਚ ਗੁਰੂ ਜੀ ਨੇ ਇਹ ਐਲਾਨ ਕਰ ਦਿੱਤਾ, ਫੜਨਾ ਸੌਖਾ ਕਦੇ ਚੰਦੂ ਨੂੰ, ਫਾਈਨੈਂਸ ਮਿਨਿਸਟਰ ਮਿਨਿਸਟਰ ਹੈ, ਖਜ਼ਾਨਾ ਮੰਤਰੀ ਹੈ ਜਹਾਂਗੀਰ ਦਾ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਐਸੀ ਕਲਾ ਘੁਮਾਈ ਕਿ ਚੰਦੂ ਜਿਹੜਾ ਸੀ ਇਹਨੂੰ ਪਕੜ ਕੇ ਇਹਦੇ ਨੱਕ 'ਚ ਨਕੇਲ ਪਾ ਦਿੱਤੀ। ਪਿਆਰਿਓ, ਇਸ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾ ਰਹੇ ਆਪਾਂ ਸ਼ਰਧਾ ਪਿਆਰ ਨਾਲ ਆਉਣ ਵਾਲੇ ਦਿਨਾਂ 'ਚ। ਅਤੇ ਜਦੋਂ 1984 ਦੇ ਵਿੱਚ ਹਮਲਾ ਹੋਇਆ ਸੀ ਉਸ ਦਿਨ 3 ਜੁਲਾਈ ਨੂੰ 3 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸੀ। ਤੇ ਬੇਨਤੀ ਕਰਿਆ ਸਤਸੰਗੀ ਉਹ ਹਾੜ ਸੁਦੀ ਚਾਰ ਨੂੰ ਆਉਂਦਾ ਹੈ, ਹਾੜ ਸੁਦੀ ਚਾਰ ਜਦੋਂ ਮਰਜ਼ੀ ਆ ਜੇ ਉਹ ਸਤਸੰਗੀ ਉਹ ਜੁਲਾਈ ਵਿੱਚ ਵੀ ਆ ਸਕਦੀ, ਜੂਨ ਦੇ ਵਿੱਚ ਵੀ ਆ ਸਕਦੀ ਹੈ। ਇਸ ਲਈ ਇਹ ਗੁਰਪੁਰਬ ਅਗਾਂਹ ਪਿਛਾਂ ਹੁੰਦੇ ਰਹਿੰਦੇ ਨੇ ਕਿਉਂਕਿ ਇਹ ਚੰਦਰਮਾ ਦੀ ਥਿੱਤ ਦੇ ਅਨੁਸਾਰ ਮਨਾਏ ਜਾਂਦੇ ਨੇ ਸੁਦੀ ਅਤੇ ਵਧੀ ਦੇ ਹਿਸਾਬ ਨਾਲ। ਹੁਣ ਅੱਗੇ ਬੇਨਤੀ ਕਰਾਂਗਾ ਕਿ 1984 ਦਾ ਜਿਹੜਾ ਇਹ ਘੱਲੂਘਾਰਾ ਸੀ ਇਹਦਾ ਮੁੱਢ ਕਿਵੇਂ ਬੱਝਿਆ। ਸਤਸੰਗੀ ਉਹ ਵਾਰ ਵਾਰ ਸਿੱਖਾਂ ਨਾਲ ਵਿਤਕਰੇ ਕੀਤੇ ਗਏ, ਸਾਡਾ ਪਾਣੀ ਜਿਹੜਾ ਸੀ ਗੁਆਂਢੀ ਸੂਬਿਆਂ ਨੂੰ ਦੇ ਦਿੱਤਾ ਗਿਆ ਔਰ ਸਾਡਾ ਜਿਹੜਾ ਸੀ ਵਾਰ ਲਗਾਤਾਰ ਪੰਜਾਬ ਨੂੰ ਮਤਰੇਈ ਮਾਂ ਵਾਲਾ ਸਲੂਕ ਕਰਕੇ ਅਤੇ ਇਹਦੇ ਨਾਲ ਵਿਤਕਰੇ ਕੀਤੇ ਗਏ, ਮੰਗਾਂ ਵਾਰ ਵਾਰ ਰੱਖੀਆਂ ਗਈਆਂ। ਸਤਸੰਗੀ ਉਹ ਜਿਹੜਾ ਤਲਵੰਡੀ ਸੀ ਇਹਨੇ ਇੱਕ ਮੋਰਚਾ ਚਲਾਇਆ ਹੋਇਆ ਸੀ ਕਪੂਰੀ ਦਾ। ਕਪੂਰੀ ਕੀ ਹੈ? ਕਪੂਰੀ ਇੱਕ ਪਿੰਡ ਹੈ। ਕਪੂਰੀ ਪਿੰਡ ਦੇ ਵਿੱਚ ਸਾਡੇ ਪੰਜਾਬ ਦੇ ਸਿੱਖ ਲੀਡਰਾਂ ਨੇ ਬੀਬੀ ਇੰਦਰਾ ਨੂੰ ਸੱਦ ਕੇ ਟੱਪ ਲਵਾ ਕੇ ਇੱਕ ਨਹਿਰ ਬਣਾਉਣੀ ਸ਼ੁਰੂ ਕੀਤੀ ਜਿਹਦੇ ਰਾਹੀਂ ਪਾਣੀ ਪੰਜਾਬ ਦਾ ਹਰਿਆਣੇ ਨੂੰ ਦਿੱਤਾ ਜਾਣਾ ਸੀ। ਉਹਨੂੰ ਕਹਿੰਦੇ ਕਪੂਰੀ ਦਾ ਮੋਰਚਾ। ਉਹ ਤਲਵੰਡੀ ਨੇ ਲਾਇਆ ਸੀ, ਕੁਝ ਹੋਰ ਮੰਗਾਂ ਨੂੰ ਲੈ ਕੇ ਅਤੇ ਲੌਂਗੋਵਾਲ ਨੇ ਮੋਰਚਾ ਲਾਇਆ ਸੀ। ਇੱਕ ਸਮਾਂ ਆਇਆ ਸਤਸੰਗੀ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਨੇ ਭਾਈ ਅਮਰੀਕ ਸਿੰਘ ਜੀ ਬਾਬਾ ਥਾਰਾ ਸਿੰਘ ਜੀ ਦੀ ਰਿਹਾਈ ਲਈ ਮੋਰਚਾ ਲਾਇਆ ਅਤੇ ਫਤਿਹ ਹੋ ਗਿਆ। ਇਹਨਾਂ ਲੀਡਰਾਂ ਨੇ ਸੋਚਿਆ ਕਿ ਇਹਨਾਂ ਨੂੰ ਇਹ ਮੋਰਚਾ ਸਾਰਾ ਦੇ ਦਿੰਦੇ ਹਾਂ। 4 ਅਗਸਤ 1982 ਨੂੰ ਚੇਤਾ ਰੱਖਣਾ ਤਰੀਕ, 4 ਅਗਸਤ 1982 ਨੂੰ ਇਹਨੂੰ ਧਰਮ ਯੁੱਧ ਮੋਰਚੇ ਦੇ ਵਿੱਚ ਤਬਦੀਲ ਕੀਤਾ। ਦੋਨੋਂ ਮੋਰਚੇ ਇਕੱਠੇ ਕਰਤੇ, ਕਪੂਰੀ ਦਾ ਮੋਰਚਾ ਅਤੇ ਸਤਸੰਗੀ ਜਿਹੜਾ ਦੂਜਾ ਮੰਗਾਂ ਦਾ ਮੋਰਚਾ ਸੀ ਇਕੱਠਾ ਕਰ ਦਿੱਤਾ ਗਿਆ। ਫਿਰ ਇੱਕ ਸੰਘਰਸ਼ ਸ਼ੁਰੂ ਹੋਇਆ, ਗ੍ਰਿਫਤਾਰੀਆਂ ਆਰੰਭ ਹੋਈਆਂ। ਸੰਤ ਗਿਆਨੀ ਜਰਨੈਲ ਸਿੰਘ ਜੀ ਅਤੇ ਹੋਰ ਪੰਥਕ ਲੀਡਰ ਸਪੀਚਾਂ ਕਰਦੇ, ਬੇਅੰਤ ਜਥੇ ਆਉਂਦੇ, ਅਰਦਾਸ ਹੁੰਦੀ, ਅਕਾਲ ਤਖ਼ਤ ਸਾਹਿਬ ਤੋਂ ਜਥੇ ਤੁਰਦੇ, ਗ੍ਰਿਫਤਾਰੀਆਂ ਹੁੰਦੀਆਂ, ਜੇਲ੍ਹਾਂ ਭਰ ਦਿੱਤੀਆਂ ਗਈਆਂ, ਆਰਜ਼ੀ ਜੇਲ੍ਹਾਂ ਬਣਾ ਕੇ ਅਤੇ ਕੈਦੀਆਂ ਨੂੰ ਰੱਖਿਆ ਜਾਂਦਾ ਰਿਹਾ। ਇਹਨਾਂ ਮੰਗਾਂ ਦੇ ਵਿੱਚ ਇੱਕ ਮੰਗ ਸੀ ਇਹ ਕਿ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਦਰਜਾ ਦਿੱਤਾ ਜਾਵੇ। ਅੱਜ ਪਿਆਰੇ ਅੰਮ੍ਰਿਤਸਰ ਸਾਹਿਬ ਨੂੰ ਜਾਓ ਨਾ ਅਤੇ ਤੁਹਾਨੂੰ 80% ਜਿਹੜੇ ਨੇ ਮੋਨੇ ਦਿਸਣਗੇ। ਦਰਬਾਰ ਸਾਹਿਬ ਦੇ ਅੰਦਰ ਜਾਓ ਅਤੇ ਸਤਸੰਗੀਓ ਉੱਥੇ ਕੀ ਦੇਖਦੇ ਹਾਂ ਕਿ ਸ਼ਰਧਾ ਭਾਵਨਾ ਪਿਆਰ ਬਿਲਕੁਲ ਜਾਂਦਾ ਰਿਹਾ। ਹਰੇਕ ਦੇ ਹੱਥ 'ਚ ਕੈਮਰੇ ਨੇ, ਮੋਬਾਈਲ ਨੇ, ਉਹ ਵਿਰਾਸਤੀ ਮਾਰਗ ਤੋਂ ਤੁਰਪਣਾ ਫੋਟੋਆਂ ਲਾਉਂਦਿਆਂ ਲਾਉਂਦਿਆਂ ਨਾ ਮੱਥਾ ਟੇਕਣਾ, ਨਾ ਕੋਈ ਗੱਲ, ਨਾ ਕੋਈ ਬਾਤ, ਗੱਲਾਂ ਕਰੀ ਜਾਣੀਆਂ, ਹੱਥ ਜਿਹੜੇ ਪਿੱਠ ਪਿੱਛੇ ਰੱਖੇ ਹੁੰਦੇ ਨੇ। ਅਤੇ ਸਤਸੰਗੀ ਉਹ ਐਸੀ ਹਾਲਤ ਬਣ ਗਈ, ਮਤਲਬ ਕਿ ਅੰਮ੍ਰਿਤਸਰ ਜਿਹੜਾ ਇਹ ਪਵਿੱਤਰ ਨਗਰੀ ਹੈ ਇਹਦੇ ਵਿੱਚ ਸ਼ਰਾਬ, ਮਾਸ, ਤੰਬਾਕੂ ਆਦਿ ਕੁਛ ਨਾ ਹੋਵੇ। ਦਲ ਖਾਲਸਾ ਨੇ ਅਤੇ ਹੋਰ ਜਥੇਬੰਦੀਆਂ ਫੈਡਰੇਸ਼ਨਾਂ ਨੇ ਰਲ ਕੇ ਇੱਕ ਬਹੁਤ ਵੱਡਾ ਮਾਰਚ ਕੀਤਾ। ਉਹਦੇ ਵਿੱਚ ਸ਼ਹਿਰ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਇਹਨੂੰ ਸ਼ਹਿਰ ਨੂੰ ਪਵਿੱਤਰ ਦਰਜਾ ਦਿੱਤਾ ਜਾਵੇ, ਮਤਲਬ ਇੱਥੇ ਸ਼ਰਾਬ, ਮੀਟ ਆਦਿ ਕੁਛ ਨਾ ਹੋਵੇ। ਕੁਝ ਦਿਨ ਬਾਅਦ ਵਿੱਚ ਹਿੰਦੂ ਜਨ ਸੰਘ, ਜਿਹਨੂੰ ਅੱਜ ਕੱਲ੍ਹ ਆਪਾਂ ਭਾਜਪਾ ਕਹਿੰਦੇ ਹਾਂ, ਉਹਦਾ ਪਹਿਲਾ ਨਾਮ ਸੀ ਹਿੰਦੂ ਜਨ ਸੰਘ, ਉਹਨਾਂ ਨੇ ਇੱਕ ਬਹੁਤ ਵੱਡਾ ਜਲੂਸ ਕੱਢਿਆ ਹਰਬੰਸ ਲਾਲ ਖੰਨਾ ਦੀ ਅਗਵਾਈ ਵਿੱਚ। ਇਹਨਾਂ ਨੇ ਕੀ ਕੀਤਾ ਕਿ ਸਿਗਰਟਾਂ, ਬੀੜੀਆਂ ਲੈ ਕੇ ਉਹਦੇ ਬੜੇ ਬੜੇ ਬੰਡਲ ਤਿਆਰ ਕੀਤੇ, ਬੜੇ ਬੜੇ। ਸਾਡਾ ਪਵਿੱਤਰ ਸ਼ਸਤਰ ਹੈ ਕਿਰਪਾਨ, ਕਿਰਪਾਨ ਪਾਨ ਧਾਰੀਅੰ ਕਰੋੜ ਪਾਵ ਟਾਰੀਅੰ, ਕਿਰਪਾਨਾਂ ਦੀਆਂ ਨੋਕਾਂ 'ਤੇ ਇਹ ਬੀੜੀਆਂ ਸਿਗਰਟਾਂ, ਬਰਸ਼ੀਆਂ ਦੇ ਉੱਤੇ ਸਿਗਰਟਾਂ ਬੀੜੀਆਂ ਬੰਨ੍ਹ ਕੇ ਸਾਰੇ ਸ਼ਹਿਰ ਵਿੱਚ ਜਲੂਸ ਕੱਢਿਆ। ਨਾਰੇ ਕੀ ਲਾਉਂਦੇ ਸੀ, ਆਣ ਸ਼ਾਨ ਸੇ ਜੀਏਗੇ, ਸਿਗਰਟ ਬੀੜੀ ਪੀਏਗੇ, ਕਸ਼ ਕਰਾ ਕਿਰਪਾਨ ਨੂੰ ਭੇਜ ਦਿਓ ਪਾਕਿਸਤਾਨ, ਨੱਕ 'ਤੇ ਮੱਖੀ ਬਹਿਣ ਨਹੀਂ ਰਹਿਣੀ ਦੇਣੀ, ਸਿਰ 'ਤੇ ਪਗੜੀ ਰਹਿਣ ਨਹੀਂ ਦੇਣੀ। ਅੰਮ੍ਰਿਤਸਰ ਨਗਰੀ ਹੋਵੇ ਗੁਰੂ ਦੀ ਵਸਾਈ, ਅਤੇ ਉੱਥੇ ਇੰਨਾ ਕੁਛ ਬਕਵਾਸ ਕੀਤਾ ਗਿਆ, ਇੱਥੇ ਬੱਸ ਨਹੀਂ। ਜਦੋਂ ਇਹ ਜਲੂਸ ਕੱਢ ਕੇ ਗਏ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰੇਲਵੇ ਸਟੇਸ਼ਨ 'ਤੇ, ਉੱਥੇ ਪਿਆਰੇ ਇੱਕ ਮਾਡਲ ਲੱਗਾ ਹੋਇਆ ਹੈ ਹਰਿਮੰਦਰ ਸਾਹਿਬ ਜੀ ਦਾ, ਔਰ ਇੱਕ ਗੁਰੂ ਰਾਮਦਾਸ ਸਾਹਿਬ ਦੀ ਫੋਟੋ ਲੱਗੀ ਹੋਈ। ਅੱਜ ਵੀ ਜਾਓ ਏਅਰਪੋਰਟ ਅੰਮ੍ਰਿਤਸਰ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਉੱਥੇ ਇੱਕ ਮਾਡਲ ਲੱਗਾ ਹਰਿਮੰਦਰ ਸਾਹਿਬ ਜੀ ਦਾ, ਫੋਟੋ ਗੁਰੂ ਰਾਮਦਾਸ ਜੀ ਦੀ ਲੱਗੀ, ਉਹਨਾਂ ਦੇ ਨਾਮ ਦੀ ਨਗਰੀ ਹੈ। ਇਹਨਾਂ ਦੁਸ਼ਟਾਂ ਨੇ ਫੋਟੋ ਲਾ ਕੇ ਥੱਲੇ ਸੁੱਟੀ ਪੈਰਾਂ ਦੇ, ਉੱਥੇ ਸਿਗਰਟਾਂ ਬੀੜੀਆਂ, ਇੱਥੋਂ ਤੱਕ ਉੱਥੇ ਪਿਸ਼ਾਬ ਕੀਤਾ ਗਿਆ ਫੋਟੋ 'ਤੇ, ਹਰਿਮੰਦਰ ਸਾਹਿਬ ਦਾ ਮਾਡਲ ਤੋੜਿਆ ਗਿਆ। ਕਹਿੰਦੇ ਜਾਓ ਜਿੰਨੇ ਜੋ ਕਰਨਾ ਕਰ ਲਓ, ਅਤੇ ਮਹਾਂਪੁਰਸ਼ਾਂ ਨੇ ਇਸ ਚੀਜ਼ ਦਾ ਸਖ਼ਤ ਵਿਰੋਧ ਕੀਤਾ। ਫਿਰ ਸੂਰਮਿਆਂ ਦੀ ਲਾਈ ਡਿਊਟੀ, ਹਰਬੰਸ ਲਾਲ ਖੰਨੇ ਨੂੰ ਨਰਕਾਂ ਨੂੰ ਤੋਰਿਆ। ਇਹਦੇ ਮੈਡੀਕਲ ਸਟੋਰ ਉੱਤੇ ਜਾ ਕੇ ਗੁਰੂ ਦੇ ਖਾਲਸਿਆਂ ਨੇ ਇਹਦੀ ਕੀਤੀ ਦਾ ਫਲ ਭੁਗਤਾ ਤਾ। ਬੜਾ ਪਿਆਰੇ ਰੌਲਾ ਪਾਇਆ ਗਿਆ ਸਰਕਾਰ ਵੱਲੋਂ। ਪੰਥਕ ਸਰਕਾਰ ਦੇ ਵੇਲੇ ਉਸ ਦੁਸ਼ਟ ਹਰਬੰਸ ਲਾਲ ਖੰਨੇ ਦਾ ਬੁੱਤ ਅੰਮ੍ਰਿਤਸਰ 'ਚ ਲਾਇਆ ਗਿਆ। ਜਿਸ ਬੰਦੇ ਦੁਸ਼ਟ ਨੇ ਹਰਿਮੰਦਰ ਸਾਹਿਬ ਦਾ ਨਿਰਾਦਰ ਕੀਤਾ, ਗੁਰੂ ਰਾਮਦਾਸ ਜੀ ਦੀ ਫੋਟੋ ਦਾ ਨਿਰਾਦਰ ਕੀਤਾ, ਸ਼ਹਿਰ ਵਿੱਚ ਬੀੜੀਆਂ ਸਿਗਰਟਾਂ ਦਾ ਪ੍ਰਦਰਸ਼ਨ ਕੀਤਾ, ਉਸ ਦੁਸ਼ਟ ਦਾ ਬੁੱਤ ਉੱਥੇ ਲਾਇਆ ਗਿਆ। ਸਤਸੰਗੀਓ, ਇੱਥੇ ਬਸ ਨਹੀਂ, ਇਹਨਾਂ ਨੇ ਵਾਰ ਵਾਰ ਜਿਹੜਾ ਸੀ ਹਰਿਮੰਦਰ ਸਾਹਿਬ ਦੇ ਨੇੜੇ ਕਈ ਕੁਛ ਐਸੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਰੋ ਵਿਚਾਰ ਅੰਤਰੂ ਸਤਸੰਗੀ ਮਹਾਂਪੁਰਸ਼ਾਂ ਨੇ ਜਿਹੜਾ ਮੋਰਚਾ ਲਾਇਆ ਸੀ, ਨਿਰੰਕਾਰੀ ਕਾਂਡ ਵੀ ਹੋ ਗਿਆ 1978 ਦੇ ਵਿੱਚ, ਇੱਥੋਂ ਵੀ ਇੱਕ ਅੱਗ ਦੀ ਚਿਣਕ ਜਿਹੜੀ ਸੀ ਇਹ ਸੁਲਗ ਗਈ। ਸਮੇਂ ਸਮੇਂ 'ਤੇ ਪੰਥਕ ਲੀਡਰਾਂ ਨੇ ਸਤਸੰਗੀਓ ਕੇਂਦਰ ਦਾ ਸਾਥ ਦਿੱਤਾ, ਪੰਥਕ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਅਤੇ ਬੇਨਤੀ ਕਰਦੇ ਹਾਂ, ਇਹਨਾਂ ਸਮਿਆਂ ਦੇ ਦੌਰਾਨ ਹਰਿਮੰਦਰ ਸਾਹਿਬ ਤੋਂ ਲਾਈਵ ਪ੍ਰੋਗਰਾਮ ਕਰਨ ਵਾਸਤੇ ਵੀ ਇੱਕ ਮੰਗ ਸੀ ਕਿ ਇੱਥੇ ਟਰਾਂਸਮੀਟਰ ਲਾ ਕੇ ਅਤੇ ਇੱਥੋਂ ਲਾਈਵ ਸ਼ੁਰੂ ਕੀਤਾ ਜਾਵੇ। ਇਹ ਮੰਗ ਕਿਹੜੀ ਕੋਈ ਔਖੀ ਸੀ, ਛੋਟੀ ਜਿਹੀ ਇੱਕ ਮਸ਼ੀਨ ਰੱਖਣੀ ਸੀ, ਉਹਦੇ ਰਾਹੀਂ ਜਿਹੜਾ ਪ੍ਰਸਾਰਣ ਹਰਿਮੰਦਰ ਸਾਹਿਬ ਤੋਂ ਕੀਰਤਨ ਦਾ ਆਰੰਭ ਕਰਨਾ ਸੀ, ਪਰ ਨਹੀਂ ਕੀਤਾ ਗਿਆ। ਜਿਸ ਦਿਨ ਹਰਿਮੰਦਰ ਸਾਹਿਬ 'ਤੇ ਹਮਲਾ ਕਰ ਦਿੱਤਾ ਗਿਆ, 7 ਜੂਨ ਨੂੰ ਉੱਥੇ ਟਰਾਂਸਮੀਟਰ ਲਾ ਕੇ ਅਤੇ ਪ੍ਰਸਾਰਣ ਸ਼ੁਰੂ ਕਰ ਦਿੱਤਾ। ਅਸੀਂ ਮਹਿਤੇ ਸੀ, ਕੀਰਤਨ ਸੁਣ ਰਹੇ ਸੀ। 1.5 ਘੰਟੇ ਦੇ ਕੀਰਤਨ ਦੇ ਵਿੱਚ 18 ਗੋਲੀਆਂ ਚੱਲੀਆਂ ਸੀ, ਆਪ ਗਿਣੀਆਂ। ਮਤਲਬ 8 ਜੂਨ ਨੂੰ ਵੀ ਅਜੇ ਮੁਕਾਬਲਾ ਚੱਲ ਰਿਹਾ ਸੀ। ਪਿਆਰਿਓ, ਜਥੇਦਾਰ ਭਾਈ ਰਾਮ ਸਿੰਘ ਚਲੱਦੇ ਵਾਲੇ ਔਰ ਗੁਰਮੁਖ ਪਿਆਰੇ ਭਾਈ ਮੇਜਰ ਸਿੰਘ ਨਾਗੋਕ ਵਾਲੇ, ਉਹਦੇ ਬੁਰਜੇ ਹਨ ਸਤਸੰਗੀਓ, 2 ਟਾਵਰ। ਸੋ ਰਾਮਗੜੀਆਂ ਦਾ ਬੁੰਗਾ, ਉਹ ਰਾਮਗੜੀਆਂ ਦਾ ਬੁੰਗਾ ਇੰਨਾ ਡੂੰਘਾ, ਥੱਲੇ ਜਿੱਥੇ ਤੱਕ ਪਾਣੀ ਹੈ ਨਾ ਉੱਥੋਂ ਤੱਕ ਮੰਜ਼ਲਾਂ ਜਾਂਦੀਆਂ ਉਹਦੀਆਂ, 1 ਮੰਜ਼ਲ, ਫਿਰ 2 ਮੰਜ਼ਲਾਂ, ਫਿਰ 3 ਮੰਜ਼ਲ, ਥੱਲੇ ਜਾ ਕੇ ਜਿੱਥੇ ਪਾਣੀ ਉੱਥੇ ਪਾਣੀ ਪੀ ਸਕੀਦਾ। ਉੱਥੇ ਗੁਰੂ ਦੇ ਲਾਲ ਜਿਹੜੇ ਸੀ ਇਹਨਾਂ ਲਗਾਤਾਰ ਉੱਥੋਂ ਗੋਲੀਬਾਰੀ ਕਰਦੇ ਰਹੇ। ਜਦੋਂ ਜੈਲਾ ਰਾਸ਼ਟਰਪਤੀ ਆਇਆ 8 ਜੂਨ ਨੂੰ, ਅਤੇ ਉਦੋਂ ਸਿੰਘਾਂ ਨੇ ਸਿਸਤ ਬੰਨ੍ਹ ਕੇ, ਨਿਸ਼ਾਨਾ ਬੰਨ੍ਹ ਕੇ ਗੋਲੀ ਮਾਰੀ, ਉਹ ਗਾਂਹ ਹੋ ਗਿਆ, ਉਹਦੇ ਅਫਸਰ ਦੇ ਲੱਗ ਗਈ ਗੋਲੀ, ਉਹ ਤਾਂ ਬਚ ਗਿਆ। ਫਿਰ ਫੌਜ ਨੇ ਯਤਨ ਕੀਤੇ, ਫੌਜ ਦਾ ਇੱਕ ਡਾਕਟਰ ਜਿਹੜਾ ਸੀ ਵੱਡਾ ਅਫਸਰ, ਉਹਨੂੰ ਚੁੱਕ ਕੇ ਸਿੰਘ ਥੱਲੇ ਲੈ ਗਏ, ਕੁਝ ਫੌਜ ਦੇ ਹੋਰ ਅਫਸਰ ਲੈ ਗਏ। ਇਹਨਾਂ ਬੜੇ ਯਤਨ ਕੀਤੇ ਕਿਸ ਤਰ੍ਹਾਂ ਛਡਾਈਏ ਉਹਨੂੰ। ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨੂੰ ਲੈ ਕੇ ਆਏ, ਤੁਸੀਂ ਅਪੀਲ ਕਰੋ ਸਿੰਘਾਂ ਨੂੰ ਕਿ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਸੀਂ ਸਾਡੇ ਅਫਸਰ ਛੱਡ ਦਿਓ। ਸਿੰਘਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇਹਨਾਂ ਫਿਰ ਬੜੇ ਯਤਨ ਕੀਤੇ, ਅੰਤ ਨੂੰ ਸਿੰਘਾਂ ਨੇ ਕਿਹਾ ਕਿ ਅਸੀਂ ਸੋਧ ਦਿੱਤੇ ਹੋ, ਜਿਹੜੇ ਫੌਜੀ ਸਾਡੇ ਹੱਥ ਵਿੱਚ ਸੀ ਅਸੀਂ ਮਾਰ ਦਿੱਤੇ ਨੇ। ਫਿਰ ਫੌਜ ਕਹਿੰਦੀ ਸਿੰਘ ਸਾਹਿਬ ਨੂੰ ਤੁਸੀਂ ਜਾਓ। ਫਿਰ ਉਹਨਾਂ ਨੇ ਸੱਸੇ ਪੋਟਲੀਆਂ ਬੰਨ੍ਹ ਬੰਨ੍ਹ ਕੇ ਮਿਰਚਾਂ ਦੀਆਂ ਲਾਲ ਅੱਗ ਲਾ ਲਾ ਕੇ ਵਿੱਚ ਸੁੱਟੀ। ਸਿੰਘ ਜਿਹੜੇ ਸੀ ਫਿਰ ਜੋ ਮਿਰਚਾਂ ਚੜੀਆਂ ਧੂੰ ਚੜਿਆ, ਫਿਰ ਬਾਹਰ ਆ ਕੇ ਲੜਦਿਆਂ ਸ਼ਹੀਦ ਹੋ ਗਏ। ਇਹ 9 ਜੂਨ ਤੱਕ ਮੁਕਾਬਲਾ ਚੱਲਿਆ। 9 ਜੂਨ ਨੂੰ ਸਿੰਘ ਭਾਈ ਰਾਮ ਸਿੰਘ ਚਲੱਦਾ ਔਰ ਭਾਈ ਮੇਜਰ ਸਿੰਘ ਜੀ ਨਾਗੋਕ ਵਾਲੇ ਸ਼ਹੀਦ ਹੋਏ ਨੇ ਸਤਸੰਗੀਓ। ਇਸ ਤਰੀਕੇ ਨਾਲ ਜਿਹੜਾ ਸੀ ਇਹ ਲੰਮਾ ਸਮਾਂ ਇਹ ਮੁਕਾਬਲਾ ਚੱਲਦਾ ਰਿਹਾ। ਮਤਲਬ ਕਿ ਇਹ ਸਾਰਾ ਕੁਛ ਜਿਹੜਾ ਕੀਤਾ ਗਿਆ ਇਹ ਸਮੇਂ ਦੀ ਸਰਕਾਰ ਵੱਲੋਂ, ਆਪਣਿਆਂ ਵੱਲੋਂ, ਪਰਾਇਆ ਵੱਲੋਂ ਬੜਾ ਕੁਛ ਸਤਸੰਗੀ ਹੋਇਆ ਹੈ। ਮੈਂ ਛੋਟਾ ਜਿਹਾ ਸੀ ਉਦੋਂ ਇੱਕ ਲਹਿਰ ਚੱਲੀ ਨਕਸਲ ਲਾਈਟ, ਇਹ 70ਵਿਆਂ ਦੇ ਵਿੱਚ 1970-71-72 ਦੇ ਚੱਲੀ ਸੀ। ਇਸ ਲਹਿਰ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਉਹਨਾਂ ਨੇ ਡਰਾਮੇ ਕਰਨੇ ਔਰ ਨਕਸਲੀਟਾਂ ਦਾ ਬੜਾ ਜ਼ੋਰ ਸੀ ਪਿਆਰੇ। ਉਦੋਂ ਉਹਨਾਂ ਨੇ ਇੱਕ ਗਾਣਾ ਬੋਲਣਾ, ਉਹਨਾਂ ਨੇ ਇੱਕ ਸਾਸੀ ਸਪੀਚ ਦੇਣੀ, ਇੱਕ ਦਿਨ ਐਸਾ ਆਵੇਗਾ ਸਾਰੀ ਦੁਨੀਆ ਦੇ ਉੱਤੇ ਲਾਲ ਝੰਡਾ ਝੁੱਲ ਜਾਵੇਗਾ, ਜਿੱਦਾਂ ਆਪਾਂ ਕਹਿੰਦੇ ਰਾਜ ਕਰੇਗਾ ਖਾਲਸਾ। ਉਹ ਕਾਮਰੇਡ ਵੀ ਇਹ ਗੱਲ ਕਹਿਆ ਕਰਦੇ ਸੀ ਕਿ ਇੱਕ ਦਿਨ ਐਸਾ ਆਵੇਗਾ ਸਾਰੀ ਦੁਨੀਆ 'ਤੇ ਲਾਲ ਝੰਡਾ ਝੁੱਲ ਜਾਵੇਗਾ। ਬੜਾ ਜ਼ੋਰ ਪਾਇਆ ਪਿਆ ਸਤਸੰਗੀਓ। ਪਰ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਉਬਾਰ ਦੇ ਕਾਰਨ ਜਦੋਂ ਉਹ ਆਏ, ਸਾਰੇ ਨੌਜਵਾਨ ਮਹਾਂਪੁਰਸ਼ਾਂ ਦੇ ਨਾਲ ਜੁੜ ਗਏ। ਉਹ ਕੋਈ ਸਤਸੰਗੀ ਬਹੁਤੀਆਂ ਡੂੰਘੀਆਂ ਵਿਚਾਰਾਂ ਨਹੀਂ ਸੀ, ਉਹਨਾਂ ਦੀ ਜਟਕਾ ਬੋਲੀ ਵਿੱਚ ਵਿਚਾਰਾਂ ਦਿਆ ਕਰਦੇ ਸੀ। ਬੇਨਤੀ ਕਰਦੇ ਹਾਂ, ਅੱਜ ਕੱਲ੍ਹ ਬੇਅੰਤ ਸੰਤ ਨੇ, ਪਤਾ ਨਹੀਂ ਕਿੰਨੇ ਡੇਰੇ, ਕਿੰਨੇ ਸੰਤ ਨੇ, ਜਿੰਨਾ ਪ੍ਰਚਾਰ ਮਹਾਂਪੁਰਸ਼ਾਂ ਨੇ ਕੀਤਾ ਅਤੇ ਨੌਜਵਾਨੀ ਉਹਨਾਂ ਦੇ ਪਿੱਛੇ ਲੱਗੀ, ਸਾਰੇ ਸੰਤ ਲੱਗੇ ਰਹਿਣ, ਸਾਰੇ ਪ੍ਰਚਾਰਕ ਲੱਗੇ ਰਹਿਣ, ਉਹਨਾਂ ਅਸਰ ਨਹੀਂ ਪੈ ਰਿਹਾ, ਕਿਉਂਕਿ ਜੀਵਨ ਨਹੀਂ ਪਿਆ ਰਿਹਾ ਸਾਡਾ। ਮਹਾਂਪੁਰਸ਼ਾਂ ਦਾ ਨਿਤਨੇਮ ਸਿਮਰਨ ਬੰਦਗੀ ਭਗਤੀ ਇੰਨੀ ਸੀ, ਭਗਤੀ ਮੈਂ ਸ਼ਕਤੀ ਹੈ ਅਤੇ ਭਗਤੀ ਦੇ ਬਚਨਾਂ ਵਿੱਚ ਤਾਕਤ ਹੁੰਦੀ ਪਿਆਰਿਓ, ਸੂਰ ਬੀਰ ਬਚਨ ਕੇ ਬਲੀ। ਅਤੇ ਉਹ ਜਿੰਨੇ ਨੌਜਵਾਨ ਸਾਰੇ ਮਹਾਂਪੁਰਸ਼ਾਂ ਨਾਲ ਜੁੜ ਗਏ, ਇਹਦਾ ਬੜਾ ਭਾਰੀ ਧੱਕਾ ਲੱਗਿਆ ਪਿਆਰੇ ਕਾਮਰੇਡਾਂ ਨੂੰ। ਉਹਨਾਂ ਵਿੱਚੋਂ ਹਰਕ੍ਰਿਸ਼ਨ ਸੁਰਜੀਤ ਸੀ, ਇਹ ਬਹੁਤ ਵੱਡਾ ਪੋਲੀਟਿਕਸ ਸੀ ਬੰਦਾ, ਰਾਜਨੀਤਿਕ ਬੰਦਾ ਸੀ। ਜਦੋਂ ਵੀ ਕੋਈ ਦਿੱਲੀ ਪੇਜ ਫਸ ਜਾਂਦਾ, ਸੀਟਾਂ ਦੀ ਵਾੜ ਘਾੜ ਤੋੜ ਜੋੜ ਕਰਨਾ ਹੁੰਦਾ, ਇਹਨੂੰ ਵਰਤਦੇ। ਸੋ ਇੰਦਰਾ ਜਿਹੜੀ ਸੀ ਉਹਨੇ ਕਈ ਵਾਰ ਇਹ ਤੋਂ ਕੰਮ ਲਿਆ ਸੀ ਹਰਕ੍ਰਿਸ਼ਨ ਸੁਰਜੀਤ ਤੋਂ। ਫਿਰ ਇਹਨਾਂ ਅੰਤ ਨੂੰ ਕਿਹਾ ਇਹਨੇ ਕਿ ਇਹ ਜਿਹੜਾ ਨੌਜਵਾਨ ਆਇਆ ਵਾ ਭਿੰਡਰਾਂ ਵਾਲਾ, ਇਹਨੇ ਸਾਡੇ ਸੁਪਨੇ ਚੱਕਣਾ ਚੂਰ ਕਰ ਦਿੱਤੇ। ਕੁਛ ਇੰਦਰਾ ਦੀ ਆਪਣੀ ਲਾਗਤਬਾਜ਼ੀ, ਕੁਛ ਹੋਰ ਕਾਰਨ ਬਣ ਗਏ। ਇਹ ਸਾਰੇ ਕਾਰਨਾਂ ਦੇ ਕਰਕੇ ਪਿਆਰਿਓ ਹਰਿਮੰਦਰ ਸਾਹਿਬ 'ਤੇ ਹਮਲੇ ਦੀ ਇੱਕ ਸਕੀਮ ਬਣਾਈ ਗਈ। ਸੋ ਇਸ ਤਰੀਕੇ ਨਾਲ ਸੱਚਖੰਡ ਹਰਿਮੰਦਰ ਸਾਹਿਬ ਨੂੰ ਜਿਵੇਂ ਘੇਰਾ ਪਿਆ, ਅਤੇ ਬੇਨਤੀ ਕਰਦੇ ਹਾਂ ਉਪਰੰਤ ਸਮਾਪਤੀ 2 ਮਿੰਟ ਦੱਸਦੇ ਰਹਿ ਗਏ ਨੇ। ਸੰਤ ਮਹਾਂਪੁਰਸ਼ ਜਦੋਂ ਵੀ ਸਪੀਚ ਕਰਿਆ ਕਰਦੇ ਸੀ ਕਹਿੰਦੇ ਖਾਲਸਾ ਜੀ, ਜਿਸ ਦਿਨ ਸਮੇਂ ਦੀ ਜ਼ਾਲਮ ਸਰਕਾਰ ਨੇ ਹਰਿਮੰਦਰ ਸਾਹਿਬ ਨੂੰ ਘੇਰ ਲਿਆ ਜਾਂ ਇਹਦੇ 'ਚ ਫੌਜ ਵੜ ਗਈ, ਅਤੇ ਉੱਠ ਪਿਓ, ਪਿੰਡਾਂ ਪਿੰਡਾਂ ਤੋਂ ਜਥੇ ਬਣਾ ਕੇ ਸ਼ਸਤਰਧਾਰੀ ਹੋ ਕੇ ਅਤੇ ਹਰਿਮੰਦਰ ਸਾਹਿਬ ਨੂੰ ਚੱਲ ਪਿਓ। ਸਰਕਾਰ ਨੂੰ ਪਤਾ ਸੀ ਕਿ ਸੂਰ ਬੀਰ ਬਚਨ ਕੇ ਮਹਾਂਪੁਰਸ਼ ਬਲੀ ਨੇ, ਇਹਨਾਂ ਦਾ ਬਚਨ ਸੰਗਤ ਨੇ ਮੰਨ ਲੈਣਾ। ਇਹਨਾਂ ਨੇ ਇੱਕ ਵੁੱਡ ਰੋਜ਼ ਓਪਰੇਸ਼ਨ ਸ਼ੁਰੂ ਕੀਤਾ। ਇਹ ਕੀ ਸੀ? ਇਹਦੇ ਵਿੱਚ ਪੰਜਾਬ ਨੂੰ ਘੇਰਾ ਪਾ ਕੇ ਅਤੇ ਸਤਸੰਗੀਓ ਪੰਜਾਬ ਨੂੰ ਸਾਰੇ ਦੇਸ਼ ਨਾਲੋਂ ਅਤੇ ਬਾਹਰਲੇ ਦੇਸ਼ਾਂ ਨੂੰ ਕੱਢ ਦਿੱਤਾ ਗਿਆ। ਹਰਿਮੰਦਰ ਸਾਹਿਬ ਦੇ ਚਾਰ ਸਿਰ ਜਿਹੜਾ ਘੇਰਾ ਸੀ ਉਹਨੂੰ ਬਲਿਊ ਸਟਾਰ ਓਪਰੇਸ਼ਨ ਦਾ ਨਾਂ ਦਿੱਤਾ ਗਿਆ। ਇਸ ਤਰੀਕੇ ਨਾਲ ਨੂੰ ਪਤਾ ਸੀ ਕਿ ਜੇ ਕੌਮ ਉੱਠ ਪਈ ਤਾਂ ਇਹਨਾਂ ਨੇ ਘੇਰਾ ਤੋੜ ਦੇਣਾ। ਇਹ ਕਾਰਨ ਸੀ ਪਿਆਰੇ, ਜਿਹੜਾ ਓਪਰੇਸ਼ਨ ਸੀ ਬੜਾ ਭਾਰੀ ਫੌਜ ਲਾ ਕੇ, ਲੱਖਾਂ ਫੌਜ ਲਾ ਕੇ ਕੀਤਾ ਗਿਆ। ਗੁਰੂ ਮੇਹਰ ਕਰਨ ਸਤਸੰਗੀ ਉਹਨੂੰ ਸਰਬੱਤ ਸ਼ਹੀਦਾਂ ਨੂੰ ਨਮਸਕਾਰ ਕਰਦੇ ਹਾਂ। ਕੱਲ੍ਹ ਨੂੰ ਉਹਨਾਂ ਦਾ ਸ਼ਹੀਦੀ ਦਿਵਸ ਮਨਾਉਣਾ ਹੈ, ਸੋ ਉਹਨਾਂ ਦੀ ਸ਼ਹੀਦੀ ਦੇ ਬਾਰੇ ਕੱਲ੍ਹ ਨੂੰ ਸਗੋਂ ਜ਼ਿਕਰ ਕਰਾਂਗੇ। ਇੰਨੀ ਕੁ ਸੇਵਾ ਪ੍ਰਵਾਨ ਕਰਿਓ, ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅਗਾਂਹ ਵਾਸਤੇ ਸਮਤ ਬਖਣੀ। ਸ਼ੁਕਰ ਗੁਰੂ ਕਾ, ਧੰਨਵਾਦ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦਿਨ ਸ਼ੁੱਕਰਵਾਰ ਦੇ ਸੰਝਾ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰੇ ਗੁਰੂ ਖਾਲਸਾ ਜੀ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਕੁਸ਼ਰੀ ਵਾਰਾਂ ਰਾਹੀਂ ਬੜੇ ਹੀ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲਿਆਂ ਦਾ ਜੱਥਾ ਕੁਸ਼ਰੀ ਵਾਰਾਂ ਰਾਹੀਂ ਨਿਹਾਲ ਕਰੇਗਾ। ਕੱਲ੍ਹ ਦੇ ਪ੍ਰੋਗਰਾਮ ਬਾਰੇ ਵਿਸ਼ੇਸ਼ ਜਾਣਕਾਰੀ, ਜੋ ਆਪਾਂ ਹਰ ਰੋਜ਼ ਅਨਾਊਂਸ ਕਰਦੇ ਹਾਂ ਕਿ ਕੱਲ੍ਹ ਸਨ ਫਰਾਂਸਿਸਕੋ ਦੀ ਧਰਤੀ 'ਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਕੀਤਾ ਜਾ ਰਿਹਾ ਹੈ, ਜੋ ਕਿ ਸੈਕਿੰਡ ਸਟੀਟ ਤੋਂ ਹੁੰਦਾ ਹੋਇਆ ਸਿਵਕ ਸੈਂਟਰ ਪਹੁੰਚੇਗਾ। ਸਿਵਕ ਸੈਂਟਰ ਜੋ ਪੰਥਕ ਬੁਲਾਰੇ ਉੱਥੇ ਪਹੁੰਚ ਰਹੇ ਨੇ, ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦੇਣ ਲਈ ਆਪਣੇ ਪਰਿਵਾਰਾਂ ਸਮੇਤ ਉੱਥੇ ਜ਼ਰੂਰ ਹਾਜ਼ਰੀ ਲਗਵਾਓ। ਜੇ ਕਿਸੇ ਨੂੰ ਵੀ ਰਾਈਡ ਦੀ ਪ੍ਰੋਬਲਮ ਹੋਵੇ, ਆਪਣੇ ਗੁਰੂ ਘਰ ਤੋਂ ਬੱਸਾਂ ਚੱਲਣੀਆਂ ਨੇ, ਸੋ ਆਪ ਆਪਣਾ ਨਾਮ ਹਾਲੇ ਵੀ ਲਾਇਬ੍ਰੇਰੀ ਵਿੱਚ ਲਿਖਵਾ ਸਕਦੇ ਹੋ। ਜਿਸ ਹਿਸਾਬ ਨਾਲ ਸਾਡੇ ਪਾਸ 9 ਆ ਚੁੱਕੇ ਨੇ, 3 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜੇ ਕਿਸੇ ਨੂੰ ਵੀ ਰਾਈਡ ਦੀ ਲੋੜ ਪਵੇ ਤਾਂ ਆਪ ਸੰਪਰਕ ਕਰ ਸਕਦੇ ਹੋ। ਇਹਨਾਂ ਵਿੱਚ ਪ੍ਰੋਗਰਾਮਾਂ ਵਿੱਚ ਜੋ ਸੈਕਿੰਡ ਸਟੀਟ ਤੋਂ 10 ਵਜੇ ਸਾਡੇ ਪ੍ਰੋਗਰਾਮ ਸਟਾਰਟ ਹੋਣਗੇ, ਜੋ 11 ਵਜੇ ਉੱਥੋਂ ਨਗਰ ਕੀਰਤਨ ਹੁੰਦਾ ਹੋਇਆ 12 ਵਜੇ ਸਿਵਕ ਸੈਂਟਰ ਪਹੁੰਚੇਗਾ। ਜੇ ਕਿਸੇ ਨੇ ਸਿਵਕ ਸੈਂਟਰ ਸਿੱਧਾ ਆਉਣਾ ਹੋਵੇ ਤਾਂ ਆਪ ਉੱਥੇ ਵੀ ਸਿੱਧੇ ਆ ਸਕਦੇ ਹੋ। 62 ਰਾਹੀਂ ਜਾਣ ਦਾ ਵੀ ਬੜਾ ਸੌਖਾ ਤਰੀਕਾ ਹੈ, ਸੋ ਆਪ 62 ਲੈ ਕੇ ਵੀ ਉੱਥੇ ਜਾ ਸਕਦੇ ਹੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਭਾਈ ਮਹਿਲ ਸਿੰਘ ਜੀ ਅਤੇ ਉਹਨਾਂ ਦੇ ਕਵਿਸ਼ਰੀ ਜੱਥੇ ਪਾਸੋਂ, ਜੋ ਉਹਨਾਂ ਦਾ ਅੱਜ ਇਸ ਫੇਰੀ ਦਾ ਇਸ ਸਟੇਜ 'ਤੇ ਅੱਜ ਆਖਰੀ ਦੀਵਾਨ ਹੈ। ਕੱਲ੍ਹ ਰੋਜ਼ ਆਪ ਜੀ ਨੂੰ ਨਗਰ ਕੀਰਤਨ ਦੇ ਵਿੱਚ ਉੱਥੇ ਵੀ ਕਵਿਸ਼ਰੀ ਵਾਰਾਂ ਰਾਹੀਂ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਆਓ ਹੁਣ ਉਹਨਾਂ ਤੋਂ ਆਪਾਂ ਕਵਿਸ਼ਰੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ,
3: ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ,
2: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ। ਧੰਨ ਗੁਰੂ ਨਾਨਕ।

0: ਜਿੰਨਾ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ।
1: ਵਾਹਿਗੁਰੂ। ਬੰਦਾ ਸਿੰਘ ਸੱਜਿਆ ਬੈਰਾਗ ਤੱਜ ਕੇ

0: ਬਾਜ ਸਿੰਘ ਨੂੰ ਸੂਬੇਦਾਰ ਥਾਪ ਦਿੱਤਾ ਬਾਜ ਸਿੰਘ ਨੂੰ
1: ਚੈਰੀ ਨਾਗ ਛੱਡ ਖੋਲ ਕੇ ਪਟਾਰੀਆਂ ਦੱਸਾਂ ਜੋ

0: ਦੱਸਾਂ ਜੋ ਜੋ ਖਾਲਸੇ ਨੇ ਮੱਲਾ ਮਾਰੀਆਂ, ਦੱਸਾਂ ਜੋ ਜੋ ਖਾਲਸੇ ਨੇ ਮੱਲਾ ਮਾਰੀਆਂ।
1: ਠਾਣੀ ਸਿੰਘਾਂ ਜ਼ਾਲਮਾਂ ਦੀ ਜੜ ਪੱਟਣੀ, ਇਹਨਾਂ ਹਿੱਸੇ ਆਈ ਸਦਾ ਨੇਕੀ ਖੱਟਣੀ, ਇਹਨਾਂ ਹਿੱਸੇ ਆਈ ਸਦਾ ਨੇਕੀ ਖੱਟਣੀ।
0: ਸੌਦੇ ਕੀਤੇ ਹੱਸ ਸਿਰਾਂ ਦੇ ਵਪਾਰੀਆਂ, ਸੌਦੇ ਕੀਤੇ ਹੱਸ ਸਿਰਾਂ ਦੇ ਵਪਾਰੀਆਂ, ਦੱਸਾਂ ਜੋ

ਦੱਸਾਂ ਜੋ ਖਾਣ ਸੇ ਨੇ ਮੱਲਾ ਮਾਰੀਆਂ ਭਾਵੇਂ ਆਏ ਨਾ।

0: ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਾਜ਼ਰੀ ਅੰਦਰ ਸਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ। ਆਪ ਖਾਲਸੇ ਦੀ ਮਹਿਮਾ ਸਰਵਣ ਕਰ ਰਹੇ ਸੀ, ਕਿਸੇ ਸ਼ਹਿਰ ਨੇ ਖਾਲਸੇ ਦਾ ਖਾਕਾ ਖਿੱਚਿਆ, ਇੱਕ ਆਊਟਲਾਈਨ ਦਿੱਤੀ ਹੈ ਕਿ ਸਿੱਖ ਦੀ ਜ਼ਿੰਦਗੀ ਕਿਹੋ ਜਿਹੀ ਹੈ, ਸਿੰਘ ਦਾ ਸਰੂਪ ਕਿਹੋ ਜਿਹਾ ਹੈ, ਸਿੰਘ ਦਾ ਕਰਮ ਕਿਹੋ ਜਿਹਾ ਹੈ। ਇਹਨੇ ਨਾਲ ਹੀ ਗੁਜ਼ਾਰਾ ਨਹੀਂ ਹੁੰਦਾ। ਖਾਲਸਾ ਬੜੀਆਂ ਵੱਡੀਆਂ ਸਿਫਤਾਂ ਦਾ ਮਾਲਕ ਹੈ, ਖਾਲਸੇ ਦੀ ਮਹਿਮਾ ਅਪਰ ਅਪਾਰ ਹੈ। ਖਾਲਸੇ ਦਾ ਸਿਰਜਿਆ ਹੋਇਆ ਇਤਿਹਾਸ ਹੀ ਕੌਮਾਂ ਦੀ ਗੌਰਵਤਾ ਦਾ ਚਿੰਨ੍ਹ ਹੈ। ਸਭ ਤੋਂ ਵੱਡੀ ਕਰਾਮਾਤ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖਾਲਸਾ ਹੈ। ਇਸ ਖਾਲਸੇ ਨੇ ਕਿਸ ਤਰ੍ਹਾਂ ਆਪਣੇ ਇਤਿਹਾਸ ਨੂੰ ਲਹੂ ਦੀ ਰੰਗਤ ਦਿੱਤੀ, ਕਿਸ ਤਰ੍ਹਾਂ ਪੰਜਾਬ ਆਜ਼ਾਦ ਕਰਾਇਆ, ਇਤਿਹਾਸ ਦੇ ਪੰਨੇ ਇਹ ਮੱਲੀ ਬੈਠੇ ਆ। ਗੁਰੂ ਕਿਰਪਾ ਕਰੇ, ਸਾਡੇ ਤੋਂ ਪਹਿਲਾਂ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਆਪ ਜੀ ਨੂੰ, ਜੋ ਜੋ ਸਾਡੇ ਨਾਲ ਵਧੀਕੀਆਂ ਹੋਈਆਂ, ਜੋ ਜੋ ਸਾਡੇ ਤੇ ਵਾਅਦੇ ਕੀਤੇ ਗਏ, ਉਹ ਆਪ ਸਰਵਣ ਕਰ ਰਹੇ ਸੀ। ਆਓ, ਜੋ ਕੱਲ ਦਾ ਪ੍ਰਣ ਚੱਲ ਰਿਹਾ ਸੀ, ਕਿਸ ਤਰ੍ਹਾਂ ਫੌਜਾਂ ਚੜ੍ਹ ਕੇ ਆਈਆਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਅਕਾਲ ਤਖ਼ਤ ਉੱਤੇ, 6 ਲੱਖ ਫੌਜ ਚੜ੍ਹ ਕੇ ਆਈ ਔਰ 4 ਚੁਫੇਰਿਓਂ 1,25,000 1,33,000 ਫੌਜ ਜਿਹੜੀ ਆ ਉਹ ਅਕਾਲ ਤਖ਼ਤ 'ਤੇ ਹਮਲਾ ਬੋਲਣ ਵਾਸਤੇ ਰੱਖੀ ਗਈ। 2 ਲੱਖ ਫੌਜ 25 ਕਿਲੋਮੀਟਰ ਦੇ ਘੇਰੇ ਵਿੱਚ ਲਾਈ ਗਈ, ਬਾਕੀ ਸਾਰੀ ਫੌਜ ਪੰਜਾਬ ਨੂੰ ਇੱਕ ਛਾਉਣੀ ਦਾ ਰੂਪ ਦਿੱਤਾ ਗਿਆ। 1 ਜੂਨ ਨੂੰ ਜੋ 12:30 ਤੋਂ ਗੋਲੀ ਚੱਲਣੀ ਸ਼ੁਰੂ ਹੋਈ, ਉਹ 7-8 ਘੰਟੇ ਗੋਲੀ ਚੱਲੀ, ਜਿਹਦੇ ਵਿੱਚ ਭਾਈ ਮਹਿੰਗਾ ਸਿੰਘ ਜੀ ਬੱਬਰ ਪਹਿਲੇ ਸ਼ਹੀਦ ਹੋਏ ਆ। ਉਹ ਇਕੱਲੇ ਨਹੀਂ ਸ਼ਹੀਦ ਹੋਏ, ਇਤਿਹਾਸ ਪੜ੍ਹੀਏ ਪੱਤਰਕਾਰ ਲਿਖਦੇ ਆ, ਜਿਨ੍ਹਾਂ ਨੇ ਅੰਦਰ ਜਾ ਕੇ, ਜਿਨ੍ਹਾਂ ਦੇ ਕੋਲ ਪਾਸ ਸੀ ਕਰਫਿਊ ਦੇ, ਉਹਨਾਂ ਅੰਦਰ ਜਾ ਕੇ ਸਾਰਾ ਜਾਇਜ਼ਾ ਲਿਆ, ਉਹਨਾਂ ਸਾਰੇ ਉਹ ਨਿਸ਼ਾਨ ਗਿਣੇ ਜਿੱਥੇ ਗੋਲੀਆਂ ਵੱਜੀਆਂ, 38 ਗੋਲੀਆਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੱਜੀਆਂ, 38 ਗੋਲੀਆਂ ਉਹਨਾਂ ਦੇ ਨਿਸ਼ਾਨ ਉਹਨਾਂ ਪੱਤਰਕਾਰਾਂ ਨੇ ਸਾਰੇ ਦੱਸੇ ਆ, ਔਰ 167 ਗੋਲੀਆਂ ਪ੍ਰਕਰਮਾਂ ਦੇ ਵਿੱਚ ਵੱਜੀਆਂ, ਜਿਹਦੇ ਉੱਤੇ ਲਾਲ ਲਕੀਰ ਵਾਹ ਕੇ ਅਤੇ ਥੱਲੇ 1 ਜੂਨ 1984 ਲਿਖਿਆ ਗਿਆ, ਉਹ ਜਿਹੜੇ ਬਾਅਦ 'ਚ ਮਿਟਾ ਦਿੱਤੇ ਗਏ। ਭਾਈ ਸਾਹਿਬ ਭਾਈ ਮੇਜਰ ਸਿੰਘ ਜੀ, ਜੋ ਸੰਤ ਬਾਬਾ ਸੀਸਾ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਕਾਰ ਸੇਵਾ ਦੇ 40 ਸਿੰਘ ਜਿਹੜੇ ਉੱਥੋਂ ਅਰਦਾਸਾ ਕਰਕੇ ਹਜ਼ੂਰ ਸਾਹਿਬ ਤੋਂ ਤੁਰੇ ਸੀ, ਉਹਨਾਂ ਦੇ ਵਿੱਚੋਂ 3 ਸਿੰਘ, ਇੱਕ ਦਾ ਨਾਮ ਭਾਈ ਮੇਜਰ ਸਿੰਘ, ਦੋਹਾਂ ਦਾ ਨਾਂ ਨਹੀਂ ਆਇਆ, 3 ਸਿੰਘ ਉਹ ਸ਼ਹੀਦ ਹੁੰਦੇ ਆ। ਦਮਦਮੀ ਟਕਸਾਲ ਦੇ ਭਾਈ ਰਾਮ ਸਿੰਘ ਜੀ, ਉਹ ਵੀ ਸ਼ਹੀਦ ਹੁੰਦੇ ਆ। 7 ਸ਼ਰਧਾਲੂ ਸ਼ਹੀਦ ਹੁੰਦੇ ਆ ਔਰ 25 ਸਿੱਖ ਜਿਹੜੇ ਉਹ ਜ਼ਖਮੀ ਹੋ ਜਾਂਦੇ ਆ। 1 ਜੂਨ ਦਾ ਵਾਕਿਆ ਹੈ। ਇੱਧਰੋਂ ਸਿੰਘਾਂ ਵੱਲੋਂ ਕੋਈ ਗੋਲੀ ਨਹੀਂ ਚਲਾਈ ਗਈ, ਕਿਉਂਕਿ ਜਨਰਲ ਸਵੇਗ ਸਿੰਘ ਜਿਹੜੇ ਬਹੁਤ ਰੌਸ਼ਨ ਦਿਮਾਗ ਸਨ ਔਰ ਜੰਗ ਦੇ ਉਹ ਸਾਰੇ ਤਰੀਕੇ ਜਾਣਦੇ ਸੀ, ਉਹ ਆਂਦੇ ਜਿਹੜੀ ਗੋਲੀ ਚਲਾਈ ਗਈ ਹੈ ਇਹ ਸਾਡੇ ਮੋਰਚਿਆਂ ਦਾ ਇਹਨਾਂ ਪਤਾ ਲੈਣ ਵਾਸਤੇ ਚਲਾਈ ਆ, ਔਰ ਇਹਨਾਂ ਕੋਲ ਹਥਿਆਰ ਕਿਹੋ ਜਿਹੇ ਆ, ਇਹ ਜਾਇਜ਼ਾ ਲੈਣ ਵਾਸਤੇ ਬਿਨਾਂ ਮਤਲਬ ਤੋਂ ਗੋਲੀ ਚਲਾ ਰਹੇ ਆ। ਇੱਧਰ ਸੰਤ ਬਾਬਾ ਜਰਨੈਲ ਸਿੰਘ ਜੀ ਉਸ ਵੇਲੇ ਲੰਗਰ ਹਾਲ ਦੀ ਛੱਤ 'ਤੇ ਸਨ। ਸਿੰਘਾਂ ਨੇ ਬੇਨਤੀ ਕੀਤੀ ਵੀ ਬਾਬਾ ਜੀ ਤੁਸੀਂ ਹੁਣ ਜਿਹੜਾ ਤੁਹਾਡਾ ਅਸਲੀ ਟਿਕਾਣਾ ਸ੍ਰੀ ਅਕਾਲ ਤਖ਼ਤ, ਤੁਹਾਨੂੰ ਉੱਥੇ ਜਾਣਾ ਚਾਹੀਦਾ। ਮਹਾਂਪੁਰਸ਼ ਇਹ ਨਹੀਂ ਵੀ ਕੋਈ ਡਰਦੇ ਆ, ਇਹਦੇ ਬੜੇ ਟਹਿਲ ਦੇ, ਜਿਸ ਤਰ੍ਹਾਂ ਉਹਨਾਂ ਦੇ ਮੌਤ ਅੱਗੇ ਅੱਗੇ ਤੁਰੀ ਜਾਂਦੀ ਆ, ਬੜੇ ਬੇਖੌਫ ਹੋ ਕੇ ਉਹ ਹੌਲੀ ਹੌਲੀ ਸ੍ਰੀ ਅਕਾਲ ਤਖ਼ਤ ਸਾਹਿਬ ਗਏ ਆ। ਇੱਧਰ ਗੁਰੂ ਕੇ ਸਿੱਖੋ, ਉਹ ਕੁਲਦੀਪ ਬਰਾੜ ਲਿਖਦਾ ਵੀ ਜਦੋਂ ਅਸੀਂ ਹੱਲਾ ਬੋਲਣ ਲੱਗੇ ਪਹਿਲੇ ਦਿਨ, ਸਾਨੂੰ ਦਿੱਲੀ ਵੱਜੋਂ ਇੱਕ ਰੋਕ ਪਾਈ ਗਈ ਜਿਹਦੇ 'ਚ ਇੱਕ ਪੈਕੇਜ ਭੇਜਿਆ ਗਿਆ, 14 ਫੌਜੀ ਅੰਦਰ ਸੰਤਾਂ ਦੇ ਨਾਲ ਸੁਲਾਹ ਕਰਨ ਗਏ। ਉਹਦੇ ਵਿੱਚ ਇਹ ਲਿਖਿਆ ਸੀ, ਇਹ ਕੁਲਦੀਪ ਬਰਾੜ ਦੀ ਆਪਣੀ ਕਿਤਾਬ ਹੈ, ਉਹ ਹਵਾਲਾ ਦਿੰਦਾ ਹੈ ਕਿ ਅਸੀਂ 14 ਧਰਮੀ ਫੌਜੀ ਅੰਦਰ ਸੰਤਾਂ ਕੋਲ ਸੁਲਾਹ ਕਰਨ ਵਾਸਤੇ ਭੇਜੇ, ਜਿਹਦੇ ਵਿੱਚ ਇਹ ਲਿਖਿਆ ਗਿਆ ਸੀ ਵੀ ਤੁਹਾਨੂੰ 1 ਅਰਬ ਅਮਰੀਕੀ ਡਾਲਰ ਤੁਹਾਡੇ ਅਕਾਊਂਟ ਵਿੱਚ ਪਾ ਦਿੱਤਾ ਜਾਏਗਾ, ਜਿਹੜੇ ਤੁਹਾਡੇ ਅਮਰੀਕਾ ਵਿੱਚ ਕੈਨੇਡਾ ਵਿੱਚ ਸ਼ਰਧਾਲੂ ਆ, 1 ਅਰਬ ਅਮਰੀਕੀ ਡਾਲਰ ਵੇਖ ਲਓ ਵੀ ਕਿੰਨਾ ਪੈਸਾ ਬਣਦਾ। ਇਹ ਖੂਨ ਖਰਾਬਾ ਨਾ ਕਰੋ, ਤੁਹਾਡੀ ਧਾਰਮਿਕ ਮੰਗ ਸਰਕਾਰ ਹਰ ਮੰਨ ਲੈਂਦੀ ਆ, ਪਰ ਜ਼ਿਮੀਦਾਰਾਂ ਦੀਆਂ ਮੰਗਾਂ ਵਿੱਚੋਂ ਲੱਤ ਕੱਢ ਦਿਓ। ਜੇ ਤੁਹਾਨੂੰ ਇਹ ਨਹੀਂ ਪ੍ਰਵਾਨ, ਸਾਡੀ ਫੌਜ ਤੁਹਾਨੂੰ ਫੜਨ ਦਾ ਰੋਲ ਕਰੇਗੀ। ਤੁਸੀਂ ਪਾਕਿਸਤਾਨ ਜਾਓ, ਯੂਰਪ ਵਿੱਚ ਕਿਤੇ ਵੀ ਆਪਣੀ ਵਸੋਂ ਕਰ ਸਕਦੇ ਜੀ। ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾਏਗਾ, ਤੁਹਾਡੀ ਪਾਰਟੀ ਦਾ ਨਾਮ ਦਸ਼ਮੇਸ਼ ਪਾਰਟੀ ਰੱਖਿਆ ਜਾਏਗਾ। ਇਹ ਖੂਨ ਖਰਾਬਾ ਨਾ ਕਰੋ। ਗੁਰੂ ਕੇ ਸਿੱਖੋ, ਉਹ ਮਰਦ ਆਨੰਦਪੁਰ ਦੇ ਮਤੇ ਤੇ ਇਹੋ ਜਿਹਾ ਡਟਿਆ, ਉਹਨਾਂ ਆਖਿਆ ਆਪਣੇ ਹੱਕ ਲੈ ਕੇ ਦਿੱਲੀ ਦੀ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਲੈਣੇ ਆ। ਜਦੋਂ ਪਹਿਲੇ ਦਿਨ 2200 ਫੌਜ ਜਿੰਨਾ ਰੀਂਹ ਕੇ ਪ੍ਰਕਰਮਾਂ ਜਾਣਾ ਸੀ ਲੰਮੇ ਪੈ ਕੇ ਕੂਣੀਆਂ ਦੇ ਭਾਰ ਤੇ 1700 ਫੌਜੀ ਜਿਹੜਾ ਕਬਰਮ ਫੈਰਨ ਦੇਣ ਵਾਸਤੇ ਉੱਤੇ ਰੱਖਿਆ ਗਿਆ ਸੀ, ਵੀ ਜਿਹੜੇ ਫੌਜੀ ਰੀਂਹ ਕੇ ਜਾਣ

ਜਰਨਲ ਸਵੇਗ ਸਿੰਘ ਨੇ ਆਖਿਆ ਬਾਬਾ ਜੀ ਇਕਰਾ ਫੌਜ ਨੂੰ ਜਰਾ ਅੰਦਰ ਆਉਣ ਦਿਓ, ਇਹਨਾਂ ਦੇ ਦਿੱਲੀ ਵੱਲ ਵੇਖਿਓ ਮੂੰਹ ਕਿਸ ਤਰ੍ਹਾਂ ਭੋਨੇ ਆ। ਆਓ ਜੋ ਅੱਗਿਓ ਜਰਨਲ ਸਵੇਗ ਸਿੰਘ ਨੇ ਸੰਤਾਂ ਨੂੰ ਕਿਹਾ ਉਹਦਾ ਵੇਰਵਾ ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ ਰਹੀ ਹੈ।

ਇਸ 2200 ਫੌਜ ਦੇ ਵਿੱਚ 1800 ਉਹ ਫੌਜੀ ਸੀ ਜਿਨ੍ਹਾਂ ਨੇ ਪਾਕਿਸਤਾਨ ਦੀ ਅਹਿਮ ਜੰਗ ਲੜੀ ਸੀ ਔਰ ਵੱਡੇ ਵੱਡੇ ਆਧੁਨਿਕ ਹਥਿਆਰ ਲੈ ਕੇ ਉਹ ਅੰਦਰ ਗਏ ਸਨ। ਗੁਰੂ ਕੇ ਸਿੱਖੋ ਜਦੋਂ ਫੌਜ ਅੰਦਰ ਰੀਂਹ ਕੇ ਜਾਣ ਲੱਗੀ ਉਹ ਕੁਲਦੀਪ ਬਰਾੜ ਆਪਣੀ ਕਵਿਤਾ ਲਿਖਦਾ ਵੀ ਸਾਡੇ ਉੱਤੇ ਇਹੋ ਜਿਹੀ ਘਟਨਾ ਵਾਪਰੀ ਵੀ ਅਸੀਂ ਕਦੀ ਸੋਚਿਆ ਨਹੀਂ ਸੀ ਵੀ ਏਡਾ ਕਹਿਰੀ ਹੱਲਾ ਸਾਡੇ 'ਤੇ ਹੋ ਜਾਏਗਾ। ਪਹਿਲੇ ਹੱਲੇ ਦੇ ਵਿੱਚ ਸਾਡੇ 2076 ਫੌਜੀ ਮਾਰੇ ਗਏ। ਇਹ ਨਹੀਂ ਸੀ ਪਤਾ ਵੀ ਗੋਲੀ ਆਉਂਦੀ ਕਿੱਧਰੋਂ। ਇਹ ਜਨਰਲ ਸ਼ਬੇਗ ਸਿੰਘ ਦੀ ਕਾਢ ਸੀ ਜਿਨ੍ਹੇ ਬੰਗਲਾਦੇਸ਼ ਦੀ ਲੜਾਈ ਵਿੱਚ 90,000 ਫੌਜ ਦੇ ਹੱਥ ਖੜੇ ਕਰਾਏ ਸੀ। ਇਹ ਉਹ ਜਨਰਲ ਸ਼ਬੇਗ ਸਿੰਘ ਦੀ ਕਾਢ ਸੀ। ਕੁਲਦੀਪ ਬਰਾੜ ਵੀ ਲਿਖਦਾ ਵੀ ਉਹ ਮੇਰਾ ਉਸਤਾਦ ਵੀ ਆ ਤੇ ਮੈਨੂੰ ਪਤਾ ਵੀ ਸੀ ਵੀ ਇਹਨੇ ਹਾਥੀ ਦੇ ਦੰਦਾਂ ਨੂੰ ਵਿਖਾਉਣਾ ਕੁਝ ਹੋਰ ਆ ਤੇ ਕਰਨਾ ਕੁਝ ਹੋਰ ਆ। ਜਦੋਂ ਪਹਿਲੇ ਦਿਨ ਹਮਲਾ ਬੋਲਿਆ ਸਾਨੂੰ ਕੱਚੀਆਂ ਰਫਲਾਂ ਨੇ ਉਹਨੇ ਜਵਾਬ ਦਿੱਤਾ ਤੇ ਅਸੀਂ ਆਖਿਆ ਵੀ ਇਹਨੂੰ ਤਾਂ ਚੌਂਕ ਨੇ ਫੜ ਕੇ ਲੈ ਜਾਣਾ ਸੀ ਇੰਦਰਾ ਦੇ ਕੋਲ। ਪਰ ਇੰਨੀ ਜ਼ਬਰਦਸਤ ਫੈਨ ਸਾਨੂੰ 8 ਜੂਨ ਨੂੰ ਪਤਾ ਲੱਗਾ ਵੀ ਜਨਰਲ ਸ਼ਬੇਗ ਸਿੰਘ ਨੇ ਜਿਹੜੀ ਉਹ ਥੱਲੇ ਮੋਰਚੇ ਬਣਾਏ ਸੀ ਨਾ ਪਰਕਰਮਾ ਦੇ ਵਿੱਚ ਉਹ 3 ਜਗ੍ਹਾ ਛੱਡ ਕੇ ਤੇ 2-2 ਸਰਾਖ ਕੱਢੇ ਸੀ ਤੇ ਇੱਕ ਤੇ ਅੱਖ ਨਾਲ ਵੇਖਣ ਵਾਸਤੇ ਤੇ ਇੱਕ ਮਸ਼ੀਨ ਗਨ ਦੀ ਨਾਲੀ ਵਾਸਤੇ। ਉਹ ਗੋਲੀ ਥੱਲੇ ਆ ਰਹੀ ਸੀ 3 ਇੰਚ ਉਹ ਜਿਹੜਾ ਰੀਂਹ ਕੇ ਜਾਂਦਾ ਸੀ ਨਾ ਉਹਦੇ ਸਿਰ 'ਚ ਵੱਜਦੀ ਸੀ ਜਿਹੜਾ ਖਲੋਤਾ ਸੀ ਉਹਦੇ ਪੈਰਾਂ 'ਚ ਵੱਜਦੀ ਸੀ। ਏਡਾ ਵੱਡਾ ਸਾਡਾ ਨੁਕਸਾਨ ਹੋਇਆ। ਅਸੀਂ ਇੱਕ ਬੰਦਾ ਵੀ ਉਹਨਾਂ ਦਾ ਮਾਰ ਨਹੀਂ ਸਕੇ। ਆਂਦੇ ਸਾਨੂੰ ਹਾਈ ਅਲਰਟ ਦਾ ਅਲਾਰਮ ਲਾਇਆ ਵੀ ਦੁਸ਼ਮਣ ਦੇ ਕੋਲੋਂ ਬਚੋ। ਜਿਹੜੇ ਵੱਡੇ ਵੱਡੇ ਅਭਿਮਨੂ ਚੱਕਰ ਲੈਣ ਵਾਲੇ ਉਹ ਫੌਜੀ ਸੀ ਨਾ ਉਹਨਾਂ ਨੂੰ ਗੋਡਿਆਂ ਦੇ ਵਿੱਚ ਸਿਰ ਦੇਣਾ ਪੈ ਗਿਆ। ਇੰਨਾ ਵੱਡਾ ਧਮਾਕਾ ਪਹਿਲੇ ਦਿਨ ਹੋਇਆ। ਉਸ ਤੋਂ ਬਾਅਦ ਇੱਕ ਤੂਫਾਨੀ ਮੀਟਿੰਗ ਕੀਤੀ ਵੀ ਹੁਣ ਹੈਲੀਕਾਪਟਰਾਂ ਦੇ ਨਾਲ ਹੱਲਾ ਬੋਲਿਆ ਜਾਵੇ। ਗੁਰੂ ਕੇ ਸਿੱਖੋ ਉਸ ਵੇਲੇ 11 ਹੈਲੀਕਾਪਟਰ ਲਿਆਂਦੇ ਗਏ ਜਿਹਦੇ ਵਿੱਚ 900 ਕਮਾਂਡੋ ਫੋਰਸ ਦੇ ਜਵਾਨ 912 ਕਮਾਂਡੋ ਫੋਰਸ ਦੇ ਜਵਾਨ ਸਨ ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਉੱਤੇ ਬੈਰਕਾਂ ਦੇ ਤਾਰਨਾ ਸੀ ਜਿਨ੍ਹਾਂ ਨੇ ਗੈ ਛੱਡ ਕੇ ਉਹਨਾਂ ਸਿੰਘਾਂ ਨੂੰ ਬੇਹੋਸ਼ ਕਰਕੇ ਤੇ ਉਹਨਾਂ ਨੂੰ ਮਾਰਨਾ ਸੀ। ਉਹ ਜਮਦੂਤਾਂ ਦਾ ਰੂਪ ਧਾਰਨ ਕਰੀ ਬੈਠੇ ਸੀ ਤੇ ਇੱਕ ਪਹਿਲੋ ਹਮਲਾ ਸਮੇਂ ਤੋਂ ਕਰਨਾ ਚਾਹੁੰਦੇ ਸੀ। ਉਹ ਜਿਹੜੇ ਫੌਜੀ ਸੀ ਉਹਨਾਂ ਨੂੰ ਬੜੀ

0: ਵੱਡੀ ਟ੍ਰੇਨਿੰਗ ਦਿੱਤੀ ਜਾਂਦੀ ਆ ਕਿਉਂਕਿ ਉਹ ਉਹਨਾਂ ਨੂੰ ਇੰਨੀ ਟ੍ਰੇਨਿੰਗ ਦਿੱਤੀ ਵੀ ਦੁਸ਼ਮਣ ਨੂੰ ਘੇਰੇ 'ਚ ਲੈਣਾ ਕਿਸ ਤਰ੍ਹਾਂ ਅਤੇ ਉਹ ਤੋਂ ਬਚਣਾ ਕਿਸ ਤਰ੍ਹਾਂ ਜੇ ਉਹ 25 ਫੁੱਟ ਤੋਂ ਛਾਲ ਮਾਰ ਦੇਣ ਤਾਂ ਉਹਨਾਂ ਦਾ ਕੁਝ ਨਹੀਂ ਵਿਗੜਦਾ। ਉੱਡਦੇ ਉੱਡਦੇ ਪੰਛੀ ਦੇ ਪਰਾਂ 'ਚ ਗੋਲੀ ਮਾਰ ਕੇ ਥੱਲੇ ਸੁੱਟਦੇ ਏਡੇ ਵੱਡੇ ਨਿਸ਼ਾਨੇਬਾਜ਼ ਸੀ ਅਤੇ 20 ਤੋਂ 28 ਸਾਲ ਦੀ ਉਹਨਾਂ ਦੀ ਉਮਰ ਆ। ਇੰਨੇ ਜਵਾਨ ਜਿਹੜੇ ਕਮਾਂਡੋ ਫੋਰਸ ਦੇ ਜਵਾਨ ਜਿਨ੍ਹਾਂ ਨੂੰ 60-60 ਗ੍ਰਨੇਡ ਦੇ ਕੇ ਉੱਤੇ ਤਾਰਿਆ ਗਿਆ, ਗੁਰੂ ਕੇ ਸਿੱਖੋ ਉਹ ਜਿਹੜੇ 912 ਕਮਾਂਡੋ ਫੋਰਸ ਦੇ ਜਵਾਨ ਸਨ, ਹਨਾ, ਉਹਨਾਂ 'ਤੇ ਇਹੋ ਜਿਹੀ ਬਿਜਲੀ ਕੜਕੀ। ਉਹ ਕੋਈ ਬਿਜਲੀ ਅਸਮਾਨੀ ਨਹੀਂ ਸੀ, ਉਹ ਸੀ ਮਸ਼ੀਨ ਗੰਨਾਂ ਦੀ, ਜਿਨ੍ਹਾਂ ਦੀ 1800 ਮੀਟਰ ਰੇਂਜ ਸੀ। ਆਂਦੇ ਸਾਡੇ ਫੌਜੀ ਜਿਹੜੇ ਹਨ, ਜਿਸ ਤਰ੍ਹਾਂ ਜਲਿਆਂ ਵਾਲੇ ਬਾਗ 'ਚ ਹੋਇਆ ਨਾ ਉਹ ਘਟਨਾ ਸਾਡੇ ਫੌਜੀਆਂ ਨਾਲ ਉਹ ਵਾਪਰੀ, ਇੱਕ ਵੀ ਫੌਜੀ ਉਹਨਾਂ ਨੇ ਜਿਉਂਦਾ ਨਹੀਂ ਛੱਡਾ, ਸਾਰੇ ਦੇ ਸਾਰੇ ਦਾਣਿਆਂ ਵਾਂਗੂ ਭੁੰਨ ਕੇ ਰੱਖਦੇ। ਇਸ ਵੇਲੇ ਸਾਡੇ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ 2988 ਹੋ ਚੁੱਕੀ ਸੀ। ਹੁਣ ਤੁਸੀਂ 2076 ਅਤੇ 912 ਦਾ ਜੋੜ ਕਰ ਲਓ, ਇਹ 2988 ਬਣਦੇ ਆ। ਆਂਦੇ ਸਾਡਾ ਸੀਨੀਅਰ ਅਫਸਰ ਮਰਦਾ ਮਰਦਾ ਇਹ ਨਾ ਦੱਸ ਕੇ ਗਿਆ ਵੀ ਇਹ ਗੋਲੀ ਆ ਕਿਦੋਂ ਰਹੀ ਆ। ਉਹ ਸੂਰਮੇ ਜਿਹੜੇ ਉਹਨਾਂ ਨੇ ਟੈਂਕੀ ਵਿੱਚ ਬਿਠਾਏ ਸੀ ਉਹ ਗੋਲੀ ਉਧਰੋਂ ਆ ਰਹੀ ਸੀ। ਜਨਰਲ ਸਵੇਗ ਸਿੰਘ ਦੀ ਏਡੀ ਵੱਡੀ ਕਾਢ ਸੀ। ਜਨਰਲ ਸਵੇਗ ਸਿੰਘ ਨੇ ਇਹ ਜਦੋਂ ਕਾਰਾ ਕੀਤਾ, ਆਂਦੇ ਵੀ ਇਹ ਕਰਾ ਜਿਹੜੇ ਵੱਡੇ ਵੱਡੇ ਉਹਨਾਂ ਦੇ ਅਫਸਰ ਸੀ ਨਾ, ਇੱਕ ਰਾਹ ਕੰਬਣੀ ਛਿੜਕੀ ਸੀ ਦਿੱਲੀ ਤੱਕ, ਇੱਕ ਰਾਹ ਸਰਕਾਰ ਹਿੱਲ ਗਈ ਸੀ। ਇੰਨਾ ਵੱਡਾ ਜ਼ਬਰਦਸਤ ਹਮਲਾ ਕੀਤਾ। ਇਸ ਤੋਂ ਬਾਅਦ ਫਿਰ ਬਖਤਰ ਬੰਦ ਗੱਡੀਆਂ ਲਿਆਂਦੀਆਂ ਗਈਆਂ, ਜੇ ਜੋ ਅੰਦਰ ਵਣ ਲੱਗੀਆਂ ਨਾ ਉਸ ਵੇਲੇ ਵਾਕੀ ਟਾਕੀ ਰਾਹੀਂ ਸਿੰਘਾਂ ਨੂੰ ਸੁਚੇਤ ਕੀਤਾ ਜਨਰਲ ਸਵੇਗ ਸਿੰਘ ਨੇ। ਆਂਦੇ ਏਡਾ ਵੱਡਾ ਜ਼ਬਰਦਸਤ ਧਮਾਕਾ ਉਹਨਾਂ ਨੇ ਕੀਤਾ ਵੀ ਜਿੰਨੇ ਛੱਤਾਂ ਦੇ ਏਕੜਾਂ ਲੈਂਟਰ ਹਿਲਾ ਕੇ ਰੱਖ ਦਿੱਤੇ ਜੀ, ਉਹ 10-10 ਕਿਲੋਮੀਟਰ ਤੱਕ ਲੋਕਾਂ ਨੇ ਉਹਦਾ ਖੜਾਕ ਸੁਣਿਆ। ਇਹ ਕਾਰਵਾਈ ਵੀ ਬੰਦ ਕਰਕੇ ਰੱਖਤੀ। ਗਿਆਨੀ ਪੂਰਨ ਸਿੰਘ ਜਿਹੜਾ ਮੌਕੇ 'ਤੇ ਉਸ ਟਾਈਮ 'ਤੇ ਅੰਦਰ ਸੀ, ਜਸ਼ਨਜੀਵ ਗਵਾਹ ਹੈ, ਆਂਦਾ ਮੈਂ ਸਾਰੀ ਜੰਗ ਜਿਹੜੀ ਹੈ ਨਾ ਇਹ ਆਪਣੇ ਨੇਤਰਾਂ ਨਾਲ ਹਰਿਮੰਦਰ ਸਾਹਿਬ ਵਿੱਚੋਂ ਵੇਖੀ ਆ। ਔਰ ਸੰਤਾਂ ਨੂੰ ਮਿਲਣ ਗਿਆ, ਸੰਤ ਬਾਬਾ ਜਰਨੈਲ ਸਿੰਘ ਜੀ ਦੇ ਚਿਹਰੇ 'ਤੇ ਜਰਾ ਜਿੰਨਾ ਖੌਫ ਨਹੀਂ ਸੀ। ਉਹ ਮੈਗਜ਼ੀਨ ਭਰ ਭਰ ਦੇਈ ਜਾਂਦੇ ਸੀ ਅਤੇ ਸਿੰਘ ਚੁੱਕ ਚੁੱਕ ਕੇ ਲਈ ਜਾਂਦੇ ਸੀ। ਆਂਦੇ ਮੈਨੂੰ ਹੁਕਮ ਕੀਤਾ ਵੀ ਜਿੰਨੀਆਂ ਬੀਬੀਆਂ ਬੱਚੇ ਹਨ ਇਹਨਾਂ ਸਾਰਿਆਂ ਨੂੰ ਬਾਹਰ ਲੈ ਜਾ। ਹੁਣ ਉੱਥੋਂ ਬਾਹਰ ਜਾਣਾ ਕਿਹੜਾ ਸੌਖਾ ਸੀ, ਇੱਕ ਗਲੀ ਸੀ ਜਿਹਨੂੰ ਸ਼ਹੀਦ ਬੁੰਗਾ ਗਲੀ ਆਉਂਦੇ ਆ, ਉਹਦਾ ਕਿਸੇ ਫੌਜੀ ਨੂੰ ਪਤਾ ਸੀ ਉਹ ਗੁਪਤ ਗਲੀ ਸੀ। ਉਹ ਉਸ ਰਾਹੀਂ ਜਿਹਦੇ 'ਚ ਭਾਈ ਠਾਰਾ ਸਿੰਘ ਦੀ ਸਿੰਘਣੀ ਔਰ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਦੀ ਸਿੰਘਣੀ ਜਿਹਨੇ ਬੱਚੇ ਨੂੰ ਜਨਮ ਦੇਣਾ ਸੀ, ਉਹਦੇ ਬੱਚੇ ਦਾ ਜਨਮ ਬਾਅਦ 'ਚ ਹੋਇਆ ਭਾਈ ਤਰਲੋਚਨ ਸਿੰਘ ਦਾ। ਇਹ ਸਾਰੀਆਂ ਬੱਚੇ ਬੀਬੀਆਂ ਆਂਦਾ ਮੈਂ ਆਪਣੇ ਘਰ ਵਿੱਚ ਲੈ ਕੇ ਗਿਆ। ਏਡੇ ਏਡੇ ਲੋਥਾਂ ਦੇ ਢੇਰ ਚੜੇ ਹੋਏ ਸੀ ਜਿਹਨਾਂ ਦੇ ਉੱਤੇ ਹੀ ਨੰਘ ਨਾ ਕੇ ਫਿਰ ਦੁਬਾਰਾ ਆਏ ਗੁਰੂ ਕੇ ਸਿੱਖੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ ਬੰਦਾ ਹੈਰਾਨ ਰਹਿ ਜਾਂਦਾ। ਮੈਂ ਉਹਨਾਂ ਦੇ ਘਰ ਪਿੰਡ ਰੋਡੇ ਵਿਖੇ ਜਾ ਕੇ ਆਇਆ ਔਰ ਸੰਤ ਬਾਬਾ ਜਰਨੈਲ ਸਿੰਘ ਨੂੰ ਕਿਸੇ ਨੇ ਆਖਿਆ, ਬਾਬਾ ਜੀ ਅਮਰੀਕਾ ਦੀਆਂ, ਇੰਗਲੈਂਡ ਦੀਆਂ, ਆਸਟ੍ਰੇਲੀਆ ਦੀਆਂ, ਕੈਨੇਡਾ ਦੀਆਂ ਸੰਗਤਾਂ ਨਾਲ ਤੁਹਾਡਾ ਇੰਨਾ ਪਿਆਰ ਆ ਅਤੇ ਘਰ ਹੀ ਚੱਜ ਦਾ ਬਣਾ ਲਓ। ਆਂਦੇ ਜਦੋਂ ਪ੍ਰਸ਼ਾਦਾ ਛਕਦੇ ਸੀ ਨਾ ਕਿੱਕਰ ਦੇ ਲੌਂਗ ਉਹਨਾਂ ਦੀ ਥਾਲੀ 'ਚ ਡਿੱਗਦੇ ਸੀ, ਕਿੱਕਰ ਦੇ ਲੌਂਗ। ਉਹ ਆਂਦੇ ਵੀ ਜੇ ਘਰ ਬਣਾਉਂਦੇ ਨਾ ਫਿਰ ਸੰਗਤਾਂ ਨੇ ਪਿਆਰ ਨਹੀਂ ਕਰਨਾ ਅਤੇ ਜਿਹੜੀਆਂ ਜ਼ੁਲਮ ਦੀਆਂ ਜੜ੍ਹਾਂ ਪੁੱਟਣੀਆਂ ਨਾ ਉਹ ਕੁੱਲੀ ਵਾਲੇ ਪੁੱਟਣੀਆਂ ਵਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸਿੰਘ, ਮੈਂ ਉਹਨਾਂ ਦੇ ਦਰਸ਼ਨ ਕਰਦਾ ਰਿਹਾ, ਉਹਨਾਂ ਦੀਆਂ ਮੈਂ ਸਪੀਚਾਂ ਸੁਣਦਾ ਰਿਹਾ। ਟੋਡਰ ਮੱਲ ਦੀਵਾਨ ਹਾਲ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਮੈਂ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਸਪੀਚ ਕੀਤੀ। ਉਹਨਾਂ ਆਖਿਆ ਵੀ ਤੁਸੀਂ ਆਂਦੇ ਵੀ ਭਿੰਡਰਾਂ ਵਾਲੇ ਦੇ ਬੰਦੇ ਆਉਂਦੇ ਆ ਅਤੇ ਮਾਰ ਕੇ ਪਤਾ ਨਹੀਂ ਕਿੱਧਰ ਚਲੇ ਜਾਂਦੇ ਆ, ਤੁਸੀਂ ਸਾਡੇ ਉੱਤੇ ਸਾਰੇ ਇਲਜ਼ਾਮ ਮੜਦੇ ਜੇ। ਮੈਂ ਇੱਥੇ ਖਲੋਤਾ, 4 ਸਪੇਰੇ ਪੁਲਿਸ ਖਲੋਤੀ, ਤੁਸੀਂ ਮਾਰ ਕੇ ਮੈਨੂੰ ਭੱਜ ਕੇ ਵਿਖਾ, ਤੁਹਾਨੂੰ ਭੱਜਣ ਦਿੰਦੇ ਭਲਾ? ਜਿਹੜੀ ਦਮਦਮੀ ਟਕਸਾਲ ਨੂੰ ਤੁਸੀਂ ਬਦਨਾਮ ਕਰਨਾ ਚਾਹੁੰਦੇ ਜੇ ਨਾ, ਇਹ ਕਲਗੀਆਂ ਵਾਲੇ ਪਾਤਸ਼ਾਹ ਦੀ ਸਾਜੀ ਹੋਈ ਟਕਸਾਲ ਹੈ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਜਦੋਂ ਇਹ ਚਾਲ ਵੀ ਫੇਲ ਹੋ ਗਈ ਫਿਰ ਕੁਲਦੀਪ ਰਾਜ ਲਿਖਦਾ ਵੀ ਰੂਸ ਦੀਆਂ ਬਣੀਆਂ ਹੋਈਆਂ 6 ਗੱਡੀਆਂ ਜਿਨ੍ਹਾਂ ਉੱਤੇ 27-27 ਇੰਚ ਮੋਟਾ ਲੋਹਾ ਲੱਗਾ ਸੀ, ਜਿਹੜੀਆਂ ਕੱਛੂ ਕੁੰਮੇ ਨੂੰ ਪੂਰੀਆਂ ਟੱਕੀਆਂ ਹੋਈਆਂ ਸੀ। ਗੁਰੂ ਕੇ ਸਿੱਖੋ, ਇਸ ਤੋਂ ਪਹਿਲਾਂ ਕੁਲਦੀਪ ਬਰਾੜ ਨੇ ਆਖਿਆ ਤੁਹਾਨੂੰ 15 ਮਿੰਟ ਦਿੱਤੇ ਜਾਂਦੇ ਆ, ਜੇ ਤੇ ਤੁਸੀਂ ਬਾਹਰ ਆ ਕੇ ਹੱਥ ਖੜੇ ਕਰਦੇ ਹੋ ਤੁਹਾਨੂੰ ਛੱਡ ਦਿੱਤਾ ਜਾਏਗਾ, ਨਹੀਂ ਤੇ ਤੁਹਾਡਾ ਤੁੰਬਾ ਤੁੰਬਾ ਉਡਾ ਦਿੱਤੇ ਜਾਏਗਾ। ਅੰਦਰੋਂ ਸੰਤ ਬਾਬਾ ਜਰਨੈਲ ਸਿੰਘ ਜੀ ਉਹਦੇ ਸਾਥੀਆਂ ਨੇ ਜਵਾਬ ਦਿੱਤਾ, ਜਿਨ੍ਹਾਂ ਨੇ ਇਹ ਠਾਣੀ ਹੋਈ ਸੀ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੋ ਕੌਣ ਹੈ, ਮਾਰੇ ਵੀਰ ਕਬੀਰ, ਮਰਤਾ ਮਰਤਾ ਜਗ ਮੂਆ,
1: ਮਰ ਪੀਨਾ
0: ਚਾਰ ਪੀਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੇ,
1: ਪੌਰ ਨਾ ਮਰਨਾ ਹੋਏ,
0: ਮਰਨਾ ਹੋਏ ਸੂਰਾ ਸੋ ਪਹਿਚਾਨੀਏ,
1: ਜੋ ਲਰੇ ਦੀਨ ਕੇ ਹੈ ਤਾਂ
0: ਪੁਰਜਾ ਪੁਰਜਾ ਕੱਟ ਮਰੇ,
1: ਹੁਣ ਛੱਡੇ ਖੇਤ,
0: ਉਹਨਾਂ ਆਖਿਆ ਹੱਥ ਖੜੇ ਕਰਕੇ ਬਾਜ ਆ ਜਾਓ। ਇਧਰ ਸੰਤ ਬਾਬਾ ਜਰਨੈਲ ਸਿੰਘ ਜੀ ਉਹ ਵੀ ਬਰਾੜ ਤੇ ਉਹ ਵੀ ਬਰਾੜ, ਸੁਣੀਏ ਇੱਕ ਮੱਥਾ ਲਾਉਣ ਵਾਲਾ ਇੱਕ ਮੱਥਾ ਭੰਨਣ ਵਾਲਾ, ਸੁਣੀਏ ਅੰਦਰੋਂ ਸੰਤਾਂ ਨੇ ਕਿਸ ਤਰ੍ਹਾਂ ਜਵਾਬ ਦਿੱਤਾ, ਕੁਲਦੀਪ ਬਰਾੜ ਕੀ ਕਹਿ ਰਿਹਾ। ਗੱਲਾਂ ਬਾਤਾਂ, ਸਵਾਲ ਜਵਾਬ, ਉੱਤਰ ਪ੍ਰਸ਼ਨ, ਸੰਤ ਬਾਬਾ ਜਰਨੈਲ ਸਿੰਘ ਔਰ ਕੁਲਦੀਪ ਬਰਾੜ ਦੇ ਕਿਸ ਤਰ੍ਹਾਂ ਹੋਏ ਬਾਈ?
2: ਜਦੋਂ ਫੌਜ ਨੇ

असी पुत्र कलगी वाले

assim, puta.

मत किसे देखा रे नी असी पुत्र कलगी वाले

Así, pues.

0: జన్మలైంది,
1: జన్మలైంది
0: దే గార్త రోజున జన్మలైంది.
1: ఏ పర్ జమ దే మర్ద దలే పిల్లె,
0: ఏ పర్ జమ దే మర్ద దలేర్ విర్లే. ఓ గప్పా మార్ గ్వార్ హజార్ జాందే పూరే కాల్ ఇకరార్ నిభాఉణ విర్లే. ਜਦੋਂ ਯਾਰ ਦੇ ਹੱਥ ਤਲਵਾਰ ਹੋਵੇ
1: ਬੇਟਾ, ਬੇਟਾ
0: ਸੀਸ ਦੀ ਉਦੋਂ ਚੜਾਉਣ ਵਿਰਲੇ.
1: ਅਮਰ ਵਸੇ,
0: ਅਮਰ ਵਸੇ ਪਰਮਾਤਮਾ ਦਿਲ ਅੰਦਰ ਤੇ ਦੀਦ ਪਾਉਣ ਲਈ ਸੀਸ ਚੁਕਾਉਣ ਵਿਰਲੇ.
1: ਕੌਣ ਵਿਰਲੇ?
0: ਵਿਰਲੀਆਂ ਮਾਵਾਂ ਸੰਤ ਬਾਬਾ ਜਰਨੈਲ ਸਿੰਘ ਵਰਗੇ ਖਾਲਸੇ ਪੈਦਾ ਕਰਦੀਆਂ. ਗੁਰੂ ਕੇ ਸਿੱਖੋ 3,00,000 ਨੌਜਵਾਨ ਗੱਭਰੂ ਦੀ ਲਿਸਟ ਸੰਤ ਬਾਬਾ ਜਰਨੈਲ ਸਿੰਘ ਦੇ ਹੱਥ ਵਿੱਚ ਸੀ, ਜੋ ਆਪਣੇ ਹੱਕਾਂ ਦੀ ਖਾਤਰ ਐ ਜਾਨਾ ਤਲੀ ਤੇ ਰੱਖੀ ਬੈਠੇ ਸੀ. ਅੱਜ ਪੁੱਤ ਪਿਓ ਦੇ ਆਖੇ ਨਹੀਂ ਲੱਗਦਾ ਉਹਨਾਂ ਦਾ ਕਿੰਨਾ ਉੱਚਾ ਸੁੱਚਾ ਜੀਵਨ ਸੀ. ਮੈਂ ਕੱਲ ਵੀ ਜ਼ਿਕਰ ਕੀਤਾ ਸੀ ਉਹਨਾਂ ਦਾ ਦਰਬਾਰ ਲੱਗਦਾ ਸੀ ਦਰਬਾਰ, ਤੇ ਲੋਕਾਂ ਦੇ ਦੁੱਖ ਸੁੱਖ ਸੰਤਾਂ ਦੇ ਦਰਬਾਰ ਸੁਣੇ ਜਾਂਦੇ ਸੀ. ਇੱਕ ਮਾਈ ਆਈ ਆਂਦੀ, ਬਾਬਾ ਜੀ ਮੈਂ ਆਪਣਾ ਪੁੱਤਰ ਤੁਹਾਡਾ ਸੰਗੀ ਬਣਾਉਣਾ ਚਾਹੁੰਦੀ ਹਾਂ, ਜੇ ਤੁਸੀਂ ਆਪਣੇ ਜਥੇ 'ਚ ਭਰਤੀ ਕਰ ਲਓ. ਸੰਤਾਂ ਨੇ ਆਖਿਆ, ਮਾਈ ਇੱਥੇ ਲੰਗਾਂ ਵੀ ਪ੍ਰਵਾਨ, ਇੱਥੇ ਅੰਨਾ ਵੀ ਪ੍ਰਵਾਨ ਆ. ਅੰਨਾ ਜਿਹੜਾ ਭਾਂਡੇ ਮਾਂਜੀ ਜਾਊਗਾ, ਲੰਗਾਂ ਅਗਡਾਈ ਜਾਊਗਾ, ਗੁਰੂ ਕਾ ਲੰਗਰ ਪੱਕਦਾ ਰਹੂਗਾ. ਉਹਨੇ ਆਖਿਆ, ਬਾਬਾ ਨਾ ਤੇ ਮੇਰਾ ਪੁੱਤ ਲੰਗਾਂ ਹੀ ਤੇ ਨਾ ਅੰਨਾ ਹੀ, ਮੈਂ ਤੁਹਾਡਾ ਸੰਗੀ ਬਣਾਉਣਾ ਚਾਹੁੰਦੀ ਜੇ ਆਪਣੇ ਨਾਲਾਂ ਨੂੰ ਕਾਰਜ ਰੱਖੋ ਤੇ. ਸੰਤਾਂ ਨੇ ਆਖਿਆ, ਮਾਈ ਇੱਦਾਂ ਗੱਲ ਨਹੀਂ ਬਣਨੀ, ਅਸੀਂ ਜਥੇ 'ਚ ਉਹ ਸਿੰਘ ਭਰਤੀ ਕਰਦੇ ਹਾਂ ਜਿਹੜਾ ਪੁਲਿਸ ਜਾਂ ਸੀ ਆਰ ਪੀਆਂ ਕੋਲੋਂ ਰਫਲ ਜਾਂ ਸਟੇਨ ਖੋ ਕੇ ਲਿਆਵੇ. ਹੁਣ ਮਾਈ ਤੇ ਚੁੱਪ ਕਰ ਗਈ. ਭਾਈ ਮਥੁਰਾ ਸਿੰਘ ਬੈਠਾ ਸੀ ਚੌੜੇ ਮਧਰੇ ਦੇਣ ਵਾਲਾ, ਉਹਨੇ ਆਖਿਆ, ਬਾਬਾ ਜੀ ਜੇ ਹੁਕਮ ਕਰੋ ਇਹ ਕੰਮ ਹੁਣੇ ਕਰ ਦਿੰਦਾ. ਲੰਗਰ ਦੀਆਂ ਪੌੜੀਆਂ ਉੱਤਰ ਆਇਆ ਸੂਰਮਾ, ਸੀ ਆਰ ਪੀ ਦੀ ਭੀੜ ਲੱਗੀ ਸੀ. ਇੱਕ ਦੀਆਂ ਖੁੱਚਾਂ ਵਿੱਚ ਜੱਟ ਨੇ ਲੱਤ ਮਾਰੀ, ਮੂੰਹ ਤੇ ਮੂੰਹ ਕਰਕੇ ਸੁੱਟ ਦਿੱਤਾ, ਸਟੇਨ ਖੋ ਕੇ ਤੇ ਸੰਤਾਂ ਦੇ ਕੋਲ ਆ ਗਿਆ. ਉਹ ਭਾਈ ਮਥੁਰਾ ਸਿੰਘ ਜਿਹਦਾ 15,00,000 ਰੁਪਈਏ ਉਸ ਵੇਲੇ ਨਾਮ ਸੀ, ਜਿਹਨੇ ਭਾਈ ਸੁਖਦੇਵ ਸਿੰਘ ਸੁੱਖੇ ਤੇ ਹਰਜਿੰਦਰ ਸਿੰਘ ਜਿੰਦੇ ਦਾ ਸਾਥ ਦੇ ਕੇ ਲਲਿਤ ਮਾਕਣ ਤੇ ਅਰਜਨ ਗੁੰਡੇ ਉਹ ਦਿੱਲੀ ਦੇ ਕਾਤਲਾਂ ਨੂੰ ਮੌਤ ਦੀ ਗੱਡੀ ਚੜਾਇਆ. ਉਸ ਵੇਲੇ ਜੰਡਿਆਲਾ ਗੁਰੂ ਦੀ ਪੁਲਿਸ ਨੇ ਉਹਨੂੰ ਸ਼ਹੀਦ ਕੀਤਾ. ਇਹੋ ਜਿਹੇ ਚੰਡੇ ਹੋਏ ਸੂਰਮੇ ਸੰਤ ਬਾਬਾ ਜਰਨੈਲ ਸਿੰਘ ਦੇ ਸਾਥੀ ਸਨ. ਜਿਸ ਵੇਲੇ ਉਹ ਗੱਡੀਆਂ ਅੰਦਰ ਜਾਣ ਲੱਗੀਆਂ, ਜਨਰਲ ਸ਼ਬੇਗ ਸਿੰਘ ਨੇ ਉਹ ਫਿਰ ਰਾਕਟ ਲਾਂਚਰ ਜਿਹਦਾ 52 ਕਿਲੋ ਵਜਨ ਸੀ, 52 ਕਿਲੋ ਜਿਹੜਾ 90 ਟਨ ਦੇ ਟੈਂਕ ਨੂੰ ਹਵਾ 'ਚ ਉਡਾ ਸਕਦਾ ਸੀ, ਇੰਨਾ ਉਹ ਸ਼ਕਤੀਸ਼ਾਲੀ ਰਾਕਟ ਸੀ. ਜਦੋਂ ਪਹਿਲਾ ਰਾਕਟ ਛੱਡਿਆ ਨਾ, ਆਂਦੇ ਪੂਰੇ ਉਹਨਾਂ ਕੰਨਾਂ ਨੂੰ ਐ ਚੰਗੀ ਤਰ੍ਹਾਂ ਲਪੇਟਿਆ ਪੱਗ ਦੇ ਨਾਲ, ਕਿਉਂਕਿ ਉਹਦਾ ਖੜਾਕ ਬੜਾ ਸੀ, ਬੋਲਾ ਕਰਨ ਦਾ ਸੀ ਬੰਦੇ ਨੂੰ. ਜਦੋਂ ਪਹਿਲਾਂ ਛੱਡਿਆ ਤਾਂ ਸਾਡੀ ਗੱਡੀ ਜਿਹੜੀ ਆ ਉਹ 21 ਫੁੱਟ ਰੂਹ ਵਾਂਗੂ ਸਮਾਨ 'ਚ ਉੱਡ ਕੇ ਅਤੇ ਫਿਰ ਪੁੰਜੇ ਡਿੱਗੀ ਆ. ਇਹਦੇ ਨਾਲ ਉਹ ਸਾਰੀ ਕਾਰਵਾਈ ਸਾਡੀ ਠੱਪ ਹੋ ਗਈ. ਉਹ ਸਿੰਘਾਂ ਦੇ ਕੋਲ 5 ਹੀ ਸੀ, ਜੇ ਕਿਤੇ ਜ਼ਿਆਦਾ ਹੁੰਦੇ ਤਾਂ ਸਾਨੂੰ ਲੱਗ ਨਹੀਂ ਸੀ ਲੱਗਣ ਦੇਣਾ, ਉਹ 5 ਹੀ ਸੀ. ਗੁਰੂ ਕੇ ਸਿੱਖੋ ਇਹ ਚਾਲ ਵੀ ਫੇਲ ਹੋ ਗਈ. ਫਿਰ ਵੱਡੀਆਂ ਤੋਪਾਂ ਲਿਆਂਦੀਆਂ ਗਈਆਂ, ਵੱਡੀਆਂ ਤੋਪਾਂ, ਸਾਰੇ ਕਾਨੂੰਨ ਜਿਹੜੇ ਆ ਨਾ ਉਹ ਛਿੱਕੇ ਤੇ ਟੰਗ ਕੇ, ਜਿਹੜੇ ਆਪਣੇ ਨੂੰ ਮਾਰਨ ਵਾਸਤੇ ਨਹੀਂ ਹੁੰਦੀਆਂ, ਉਹ ਤੇ ਵੈਰੀ ਦੇ ਜਿਹੜੇ ਕੋਈ ਚੜ ਕੇ ਆਵੇ ਤੇ ਉਹਦੇ ਵਾਸਤੇ ਤੋਪਾਂ ਹੁੰਦੀਆਂ, ਦੂਜੀਆਂ ਕੰਟਰੀਆਂ ਵਾਸਤੇ, ਪਰ ਆਪਣਿਆਂ ਵਾਸਤੇ ਨਾ. ਸਾਰੇ ਕਾਨੂੰਨ ਛਿੱਕੇ ਤੇ ਟੰਗ ਕੇ ਉਹ ਫਿਰ ਵੱਡੀਆਂ ਤੋਪਾਂ ਲਿਆਂਦੀਆਂ. 4 ਤੋਪਾਂ, ਇੱਕ ਭਗਤਾਂ ਵਾਲੇ ਗੇਟ ਤੇ, ਇੱਕ ਆਟਾ ਮੰਡੀ ਏ ਲੇਕ. ਗੁਰੂ ਕੇ ਸਿੱਖੋ 4 ਉਹ ਤੋਪਾਂ ਸਨ. ਪਹਿਲਾ ਤੋਪ ਦਾ ਗੋਲਾ ਜਿਹੜਾ ਉਹ 4 ਜੂਨ ਨੂੰ 4:00 ਤੇ 40 ਮਿੰਟ ਤੇ ਥੜਾ ਸਾਹਿਬ ਦੇ ਲਾਗੇ ਇੱਕ ਬੁੰਗਾ ਬਣਿਆ ਸੀ, ਉਹ 'ਚ ਗੋਲਾ ਵੱਜਾ ਜਿਹਦੇ ਵਿੱਚ ਇੱਕ ਸਿੰਘ ਦੀ ਲੱਤ ਟੁੱਟ ਗਈ, ਔਰ ਦੂਸਰਾ ਗੋਲਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਵੱਜਾ. ਗੁਰੂ ਕੇ ਸਿੱਖੋ ਵੱਡਾ ਧਮਾਕਾ ਹੋਇਆ ਜਿਹਦੇ ਨਾਲ ਸ਼ਹਿਰ ਨੂੰ ਇੱਕ ਨਾਲ ਲਾਗੇ ਘਰਾਂ ਨੂੰ ਅੱਗ ਲੱਗੀ ਔਰ ਕਰਲਾਟ ਪੈਣ ਲੱਗੀ. ਗਿਆਨੀ ਪੂਰ ਸਿੰਘਾਂ ਦਾ ਉਹ ਸੀਨ ਮੈਂ ਆਪਣੇ ਅੱਖਾਂ ਦੇ ਨਾਲ ਵੇਖਿਆ, ਸ਼ਹਿਰ ਦੇ ਨਾਲ ਕੁਰਲਾ ਕੇ ਜਿਹੜੇ ਬੀਬੀਆਂ ਬੱਚੇ ਸੀ ਉਹ ਹਰਿਮੰਦਰ ਸਾਹਿਬ ਨੂੰ ਅੰਦਰ ਵੜੇ ਸੀ, ਕਿਉਂਕਿ ਘਰਾਂ ਨੂੰ ਅੱਗ ਲੱਗ ਗਈ ਸੀ. ਗੁਰੂ ਕੇ ਸਿੱਖੋ ਇੰਨਾ ਕਹਿਰੀ ਹਮਲਾ ਕੀਤਾ, ਇਧਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਚੇਤ ਕਰਦੇ ਆ ਵੀ ਹੁਣ ਆਖਰੀ ਵੇਲਾ ਆ ਗਿਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਗੁਰੂ ਕੇ ਸਿੱਖੋ, ਇਹ ਸਾਰੀ ਜੰਗ ਜੇ ਵੇਖਣੀ ਹੋਵੇ ਤੇ ਬੜੇ ਬੜੇ ਪੱਤਰਕਾਰਾਂ ਨੇ ਬਹੁਤ ਕੁਝ ਲਿਖਿਆ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਚੰਡੇ ਹੋਏ ਸਿੰਘ ਆਂਦੇ, ਇਹਨਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਸੀ। ਇਹ ਕੁਲਦੀਪ ਬਰਾੜ ਆਪਣੀ ਕਲਪਨਾ ਲਿਖਦਾ ਵੀ ਜੇ ਕਿਤੇ ਸਾਡੇ ਨਾਲ ਇਹੋ ਜਿਹਾ ਕਿਤੇ 200 ਸਿੰਘ ਹੋਵੇ ਨਾ ਤੇ ਜਿਹੜਾ ਚੀਨ ਸਾਡਾ ਹਿੱਸਾ ਮੱਲੀ ਬੈਠਾ ਨਾ ਉਹ ਅਸੀਂ 2 ਘੰਟੇ ਛਡਾ ਸਕਦੇ ਹਾਂ। ਆਂਦੇ ਵੀ ਜਿਹਨਾਂ ਨੂੰ ਭੋਰਾ, ਜਿਹਨਾਂ ਨਾਂ ਤੇ ਕੋਈ ਲੋਭ ਨਾ ਕੋਈ ਲਾਲਚ ਨਾ ਕੋਈ ਮੌਤ ਦਾ ਡਰ, ਆਂਦੇ ਸਿੱਧੇ ਯਾਰ ਦੀ ਇਕਸ ਬੰਨ ਕੇ ਛਾਤੀ ਨੂੰ ਆਉਂਦੇ ਸੀ ਤੇ ਸਾਡੇ ਤੈਂਕ ਤਬਾਹ ਕਰੀ ਆਉਂਦੇ ਸੀ। ਇੱਕ ਇਹਨਾਂ ਹੋਰ ਪਹਿਲਾਂ ਹਮਲਾ ਕੀਤਾ, ਇੱਕ ਮਿਸ਼ਰਾ ਬ੍ਰਹਮ ਮਿਸ਼ਰਾ ਜਿਹੜੀ VIP ਦੇ ਦੁਆਲੇ ਸਕਿਉਰਟੀ ਲਾਈ ਜਾਂਦੀ, 1300 ਜਵਾਨ ਉਹ ਹੈਲੀਕਾਪਟਰ ਰਾਹੀਂ ਮੰਗਾਇਆ ਗਿਆ ਤੇ ਜਿਹਨਾਂ ਨੂੰ ਜਲਿਆਂ ਵਾਲੇ ਬਾਗ ਵਿੱਚ ਤੋਰੇ ਲਾਇਆ ਗਿਆ। ਉਹਨਾਂ ਦਾ ਆਗੂ ਸੀ ਬ੍ਰਹਮ ਮਿਸ਼ਰਾ, ਉਹਨੇ ਆਖਿਆ ਵੀ ਇਹ ਮੇਰਾ 4 ਘੰਟਿਆਂ ਦਾ ਕੰਮ ਆ। ਪਰ ਜਦੋਂ ਉਹਨੂੰ ਕਾਰਵਾਈ ਦਾ ਪਤਾ ਲੱਗਾ ਨਾ ਵੀ ਆਹ ਕੋਸ਼ਿਸ਼ ਕਰਕੇ ਵੇਖ ਲਿਆ, ਉਹਦੇ ਫਿਰ ਘੰਟੇ ਵਧਣ ਲੱਗੇ ਤੇ ਡਰ ਵੀ ਲੱਗਾ। ਉਹਨੇ ਵੀ ਸਿੱਧਾ ਹਮਲਾ ਨਹੀਂ ਕੀਤਾ, ਆਂਦੇ ਸੁਰੰਗ ਪੁੱਟ ਕੇ ਤੇ ਉਹਨੇ ਅੰਦਰ ਆਉਣ ਦੀ ਕੋਸ਼ਿਸ਼ ਕੀਤੀ। ਸੁਰੰਗ ਪੁੱਟ ਕੇ ਤੇ ਉਹਦੇ ਵਿੱਚ ਪਹਿਲਾਂ ਗੈਸ ਛੱਡੀ, ਤਹਿ ਖਾਨਿਆਂ ਵਿੱਚ ਜਿਹੜੇ ਕੋਈ ਥੱਲੇ ਸਿੰਘ ਸੀ ਆਂਦਾ ਵੀ ਜਾ ਕੇ ਵੇਖਿਆ ਕੁਝ ਮੇਵੇ ਪਏ ਸਨ, ਕੁਝ ਪਾਣੀ ਦੀਆਂ ਬੋਤਲਾਂ। ਸਿੰਘ ਲੰਮੇ ਪਏ, ਸਾਡੇ ਫੌਜੀਆਂ ਨੇ ਇੱਕਦਮ ਫਾਇਰਿੰਗ ਕੀਤੀ ਔਰ ਉਹ 35-40 ਸਿੰਘ ਜਿਹੜੇ ਮਾਰ ਦਿੱਤੇ। ਸੰਤ ਬਾਬਾ ਜਰਨੈਲ ਸਿੰਘ ਜੀ ਦੇ ਉਹ ਸਾਥੀ ਜਰਨਲ ਸ਼ਬੇਗ ਸਿੰਘ ਜੀ, ਉਹਨਾਂ ਏਡਾ ਰੋਸ਼ਨ ਦਿਮਾਗ ਸੀ, ਉਹਨੇ ਬੂਹੇ ਬਾਰੀਆਂ ਜਿੰਨੇ ਅੱਗ ਲੱਗਣ ਵਾਲਾ ਸਮਾਨ ਸੀ ਨਾ ਉਹ ਪਹਿਲਾਂ ਹੀ ਬਾਹਰ ਕੱਢ ਕੇ ਸੁੱਟ ਦਿੱਤਾ ਸੀ, ਕਿਉਂਕਿ ਜਾ ਉਹਨੂੰ ਪਤਾ ਵੀ ਜਾਲ ਸਰਕਾਰ ਨੇ ਬੜੇ ਬੜੇ ਕਹਿਰੀ ਹੱਲੇ ਕਰਨੇ ਆ। ਆਂਦੇ ਉਹਨਾਂ ਦੇ ਨਾਲ ਉਹਨਾਂ ਨੂੰ ਸਿਲੰਡਰ ਦੇ ਕੇ ਘੱਲਿਆ ਜਿਹਨਾਂ 'ਚ ਪ੍ਰਪੈਨ ਗੈਸ ਭਰੀ ਹੋਈ ਸੀ। ਗੁਰੂ ਕੇ ਸਿੱਖੋ, ਇੱਧਰ ਜਰਨਲ ਸ਼ਬੇਗ ਸਿੰਘ ਨੇ ਉਹ ਜਦੋਂ ਸਿਲੰਡਰ ਛੱਡੇ ਨਾ ਫਿਰ ਉਹ 12-12 ਫੁੱਟ ਜਿਹੜੀ ਆ ਅੱਗ ਸਰੋਵਰ ਨੂੰ ਗਈ ਆ। ਉਹਦੇ ਵਿੱਚ ਜਿਹੜੇ ਸਾਡੇ ਫੌਜੀ ਅੰਦਰ ਹਮਲਾ ਕਰਨ ਗਏ ਸੀ ਉਹਨਾਂ ਨੂੰ ਸਾਰਿਆਂ ਨੂੰ ਅੱਗ ਲੱਗ ਗਈ, ਏਡਾ ਜ਼ਬਰਦਸਤ ਧਮਾਕਾ ਕੀਤਾ। ਇਹ ਚਾਲ ਵੀ ਫੇਲ ਹੋ ਗਈ, ਵੱਡੀਆਂ ਤੋਪਾਂ ਫਿਰ ਮੰਗਾ ਕੇ ਕਿਸ ਤਰ੍ਹਾਂ ਹਰਿਮੰਦਰ ਸਾਹਿਬ ਤੇ ਔਰ ਕਿਸ ਤਰ੍ਹਾਂ ਹਾਂਜੀ ਜੰਗ ਦਾ ਸੀਨ ਤੁਹਾਡੇ ਸਾਹਮਣੇ ਜੋੜੀ ਬਿਆਨ ਕਰ ਰਹੀ ਹੈ, ਕਿਸ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਤੇ ਉਹਦੇ ਸਾਥੀਆਂ ਨੇ ਆਈ ਫੌਜ ਦਾ ਮੁਕਾਬਲਾ ਕੀਤਾ। ਬੜੀ ਜ਼ਬਰਦਸਤ ਕਵਿਤਾ ਹੈ, ਆਓ ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ।

0: ਜਿਹੜੀ ਆਪਣੇ ਫਰਜ਼ ਪਛਾਣਦੀ ਏ
1: ਓਏ ਤਖਤਾਂ
0: ਉਹ ਤਖਤਾਂ ਤਾਜਾਂ ਤੇ ਲੋਭ ਤੇ ਥੁੱਕਦੀ ਨਹੀਂ ਤੇ ਸੋਝੀ ਆ ਜਾਵੇ ਆਪਣੀ ਛਾਨ ਦੀ ਏ
1: ਪਰ ਕਿਸੇ ਦੁਖੀ ਮਜ਼ਲੂਮ ਦੀ
0: ਹਾਂ ਸੁਣ ਕੇ ਬਾਜੀ ਲਾ ਦਿੰਦੀ ਆਪਣੀ ਜਾਨ ਦੀ ਏ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ ਚੰਦਰ ਸਿੱਖਿਆ ਤੇਰੇ ਨਿਸ਼ਾਨ ਦੀ ਏ ਗੁਰੂ ਕੇ ਸਿੱਖੋ ਸੁਸੰਤ ਬਾਬਾ ਜਰਨੈਲ ਸਿੰਘ ਜਦੋਂ ਅੰਦਰੋਂ ਨਿਕਲਿਆ ਨਾਲ ਭਾਈ ਇੱਕ ਮੁਕਤਾ ਸਿੰਘ ਸੀ ਉਹਨੇ ਆਪਣੇ ਮੂੰਹ ਉੱਤੇ ਬਾਲਟੀ ਅੱਗੇ ਕਰ ਲਈ ਬਾਲਟੀ ਤੇ ਸਿੰਘਾਂ ਨੇ ਪੁੱਛਿਆ ਮੁਕਤਿਆ ਡਰ ਗਿਆ ਬਾਲਟੀ ਅੱਗੇ ਕਰ ਲਈ ਆਂਦਾ ਨਹੀਂ ਡਰ ਨਹੀਂ ਗਿਆ ਜੇ ਕਿਤੇ ਦੁਸ਼ਮਣ ਦਾ ਬ੍ਰਸ਼ਟ ਮੇਰੇ ਮੂੰਹ ਤੇ ਵੱਜ ਗਿਆ ਤੇ ਲੋਕ ਸੰਗਤਾਂ ਨੂੰ ਪਤਾ ਨਹੀਂ ਲੱਗਣਾ ਵੀ ਇੱਥੇ ਮੁਕਤੇ ਵੀ ਸ਼ਹੀਦੀਆਂ ਪਾਈਆਂ ਗੁਰੂ ਕੇ ਸਿੱਖੋ ਇੰਨੇ ਬੇਖੌਫ ਯੋਧੇ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਸਨ ਕਿਸ ਤਰ੍ਹਾਂ ਲਾਚੀ ਬੇਰ ਦਾ ਲੱਕ ਤੋੜਿਆ ਕਿਸ ਤਰ੍ਹਾਂ ਦਰਸ਼ਨੀ ਡਿਉੜੀ ਵਿੱਚ ਪਾੜ ਪਾਏ ਔਰ ਕਿਸ ਤਰ੍ਹਾਂ ਹਰਿਮੰਦਰ ਸਾਹਿਬ ਵਿੱਚ ਗੋਲੀਆਂ ਮਾਰੀਆਂ ਗਿਆਨੀ ਪੂਰ ਸਿੰਘ ਦੱਸਦੇ ਵੀ ਇੱਕ ਵੀ ਸੀਸਾ ਹਰਿਮੰਦਰ ਸਾਹਿਬ ਦਾ ਵੀ ਟੁੱਟਣ ਤੋਂ ਬਚਿਆ ਨਹੀਂ ਸੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਗੋਲੀ ਵੱਜੀ ਜਿਹੜੀ ਦੱਖਣੀ ਓਂਕਾਰ ਤੱਕ ਗਈ ਕੀਰਤਨ ਕਰਦਾ ਹੋਇਆ ਰਾਗੀ ਸਿੰਘ ਭਾਈ ਅਵਤਾਰ ਸਿੰਘ ਉਹ ਅੰਦਰ ਸ਼ਹਾਦਤ ਦੇ ਜਾਮ ਕਿਸ ਤਰ੍ਹਾਂ ਪੀਤੇ ਲੈਣਾ ਤੁਹਾਡੇ ਸਾਹਮਣੇ ਆਖਰੀ ਦੋ ਮਿੰਟ ਦੀ ਕਵਿਤਾ ਇੰਜ ਬਿਆਨ ਕੀਤੀ ਜਾ ਰਹੀ

0: ਜਾਲਮ ਸਰਕਾਰ ਨੇ ਇਸ ਤਰ੍ਹਾਂ ਜ਼ਾਲਮ ਸਰਕਾਰ ਨੇ ਸਾਡੇ ਉੱਤੇ ਇੰਨਾ ਵੱਡਾ ਕਹਿਰ ਕੀਤਾ। ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੰਡੀ ਜਿਨ੍ਹਾਂ ਇਸ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ, ਮੈਨੂੰ ਬਾਹਰੋਂ ਕਿਸੇ ਨੇ ਦੱਸਿਆ, ਗੁਰੂ ਕਿਰਪਾ ਕਰੇ ਕਿਸ ਤਰ੍ਹਾਂ ਸਾਡਾ ਉਹ ਤੋਸ਼ਾ ਖਾਨਾ ਜਿਹਦੇ ਵਿੱਚ ਸਾਡੇ ਕੀਮਤੀ ਗ੍ਰੰਥ ਸਨ, ਉਹ ਪਦਮ ਸਿੰਘ ਪਿਆਰਾ ਸਿੰਘ ਪਦਮ ਜੇ ਕਿਤੇ ਰਹਿਤਨਾਮੇ ਦਾ ਉਤਾਰਨ ਨਾ ਕਰਦੇ ਤੇ ਉਹ ਸਾਰੇ ਰਹਿਤਨਾਮੇ ਸਾਡੇ ਕੋਲ ਗੁੰਮ ਹੋ ਜਾਣੇ ਸੀ। ਵੱਡੀਆਂ ਵੱਡੀਆਂ ਮਹਾਰਾਜ ਦੀਆਂ ਲਿਖਤਾਂ ਜਿਨ੍ਹਾਂ ਤੇ ਮਹਾਰਾਜ ਦੇ ਹਸਤਾਕਸ਼ਰ ਹੋਏ ਸੀ, ਉਹ ਵੱਡੇ ਵੱਡੇ ਗ੍ਰੰਥ ਜਿਹੜੇ ਸਾੜ ਦਿੱਤੇ, ਕੁਝ ਲੁੱਟ ਲਏ, ਔਰ ਗੁਰੂ ਕੇ ਸਿੱਖੋ ਕਿੰਨੀ ਦੁਰਦਸ਼ਾ ਸਾਡੀ ਕੀਤੀ ਗਈ, ਇਹਦੇ ਉੱਤੇ ਬਹੁਤ ਕੁਝ ਕਿਹਾ ਜਾ ਸਕਦਾ ਹੈ। ਤਿੰਨ ਤਰ੍ਹਾਂ ਦੀ ਸੈਨਾ, ਜਲ ਸੈਨਾ, ਥਲ ਸੈਨਾ, ਵਾਯੂ ਸੈਨਾ, ਤਿੰਨ ਤਰ੍ਹਾਂ ਦੀ ਸੈਨਾ ਲਾ ਕੇ ਸਾਡਾ ਲੱਕ ਤੋੜਨ ਦਾ ਕੋਸ਼ ਕੀਤੀ ਗਈ, ਪਰ ਇਹ ਕੌਮ ਇਹੋ ਜਿਹੀ ਹੈ ਜਿੰਨਾ ਖਿੱਦੋ ਨੂੰ ਤੁਸੀਂ ਵੱਟ ਕੇ ਮਾਰੋਗੇ ਨਾ ਉਹਨੇ ਹੁਣ ਉਹਨਾਂ ਤਾਂ ਨੂੰ ਉਭਰਨਾ। ਗੁਰੂ ਕਿਰਪਾ ਕਰੇ ਇਹ ਸ਼ਕਤੀ ਸਾਨੂੰ ਮਿਲਦੀ ਰਹੇ। ਸੋ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦੇ ਹਾਂ, ਸੰਬੰਧਕ ਜਿਹਨਾਂ ਦਾ ਬਹੁਤ, ਜਿਨ੍ਹਾਂ ਨੇ ਪਿਆਰ ਦਿੱਤਾ ਔਰ ਕਿਤਨੇ ਦਿਨ ਸੇਵਾ ਨਿਭਾਈ, ਬੇਅੰਤ ਭੁੱਲਾਂ ਕਰ ਗਏ ਹੋਣ, ਜਾਣ ਬੱਚੇ ਸਮਝ ਕੇ ਮਾਫ ਕਰਨਾ। ਕੱਲ੍ਹ ਨੂੰ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਸਾਰਿਆਂ ਨੇ। ਭਾਈ ਨਗਰ ਕੀਰਤਨ ਵਿੱਚ ਜੋ ਪਾਤਸ਼ਾਹੀ ਰੈਲੀ ਵਿੱਚ ਸਾਰਿਆਂ ਨੇ ਹਾਜ਼ਰੀ ਭਰ ਕੇ ਤੇ ਉਹਨਾਂ ਸ਼ਹੀਦਾਂ ਨੂੰ ਨਕਮਸਤ ਹੋਣਾ ਹੈ। ਪੁੱਲ ਚੁੱਕ ਦੀ ਮਾਫੀ, ਸਾਰੀਆਂ ਸੰਗਤਾਂ ਫਤਿਹ ਬੁਲਾਓ ਤੇ ਗੱਜ ਕੇ ਆਖੋ ਜੀ
1: ਵਾਹਿਗੁਰੂ ਜੀ ਕਾ
0: ਖਾਲਸਾ,
2: ਖਾਲਸਾ
0: ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕੀ।
3: ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਉਹਨਾਂ ਦੇ ਕਵੀਸ਼ਰੀ ਜਥੇ ਦਾ, ਜਿਨ੍ਹਾਂ ਨੇ 1984 ਦਾ ਜੋ ਤੀਜਾ ਘੱਲੂਘਾਰਾ, ਉਸ ਦੇ ਬਾਰੇ, ਉਸ ਇਤਿਹਾਸ ਨੂੰ ਆਪ ਸੰਗਤਾਂ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ। ਇਹ ਜੋ ਸ਼ਹੀਦੀ ਹਫਤਾ, ਭਾਈ ਸਾਹਿਬ ਹੁਣਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਸਪੈਸ਼ਲ ਤੌਰ 'ਤੇ ਦੂਸਰੇ ਥਾਂ ਤੋਂ ਇੱਥੇ ਪਹੁੰਚ ਕੇ ਆਪ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਆਏ, ਅਤੇ ਜੋ ਸਿੱਖ ਕੌਮ ਦੇ ਨਾਲ 1984 'ਚ ਹੋਇਆ, ਉਹ ਇਹਨਾਂ ਨੇ ਜੋ ਇਤਿਹਾਸ ਆਪ ਸੰਗਤਾਂ ਦੇ ਸਾਹਮਣੇ ਰੱਖਿਆ। ਮੈਂ ਇਸ ਤੋਂ ਪਹਿਲਾਂ ਕਿ ਮੈਂ ਭਾਈ ਸਾਹਿਬ ਹੁਣਾਂ ਨੂੰ ਬੇਨਤੀ ਕਰਾਂ, ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਉਹਨਾਂ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਗੁਰਦੁਆਰਾ ਸਾਹਿਬ ਦੇ ਗੁਰੂ ਘਰ ਦੇ ਮੁੱਖ ਸੇਵਾਦਾਰ ਗਿਆਨੀ ਗੁਰਪ੍ਰੀਤ ਸਿੰਘ ਜੀ ਅਤੇ ਪ੍ਰਬੰਧਕ ਵੀਰ, ਜੋ ਗੁਰੂ ਘਰ ਦੀ ਮਰਿਆਦਾ ਹੈ, ਗੁਰੂ ਘਰ ਵੱਲੋਂ ਸੰਗਤ ਸਨਮਾਨ ਗੁਰੂ ਜੀ ਦੀ ਬਖਸ਼ਿਸ਼ ਸਰੋਪਾ ਦਿੱਤੇ ਜਾਣ, ਸਤਿਕਾਰਯੋਗ ਭਾਈ ਮਹਿਲ ਸਿੰਘ ਜੀ ਅਤੇ ਇਹਨਾਂ ਦੇ ਜਥੇ ਨੂੰ ਸਰੋਪਾ ਦਿੱਤੇ ਜਾਣ।

ਅੱਜ ਦਾ ਇਸ ਫੇਰੀ ਦਾ ਇਹਨਾਂ ਦਾ ਫ੍ਰੀ ਮੁੜ ਗੁਰਦੁਆਰੇ ਦੀ ਸਟੇਜ 'ਤੇ ਆਖਰੀ ਦੀਵਾਨ ਅਤੇ ਕੱਲ੍ਹ ਨੂੰ ਨਗਰ ਕੀਰਤਨ ਦੇ ਵਿੱਚ ਇਹ ਹਾਜ਼ਰੀ ਜ਼ਰੂਰ ਲਵਾਉਣਗੇ, ਆਪ ਸੰਗਤਾਂ ਦੇ ਸਨਮੁੱਖ ਹੋਣਗੇ ਅਤੇ ਮੈਂ ਇਹਨਾਂ ਦਾ ਫਿਰ ਬਹੁਤ ਬਹੁਤ ਧੰਨਵਾਦ ਕਰਦਾ। ਇਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਸਾਡੇ ਮਹਾਂਬਲੀ ਮਹਾਨ ਯੋਧੇ ਜੋ ਜਨਰਲ ਸਵੇਖ ਸਿੰਘ ਜੀ ਦੇ ਬਾਰੇ ਜ਼ਿਕਰ ਕੀਤਾ। ਸੰਤ ਮਹਾਤਮਾ ਜੋ ਸੰਤ ਬਾਬਾ ਜਰਨੈਲ ਸਿੰਘ ਸੀ ਉਹ ਕੋਈ ਆਮ ਸੰਤ ਨਹੀਂ ਸੀ। ਜਦੋਂ ਕੋਈ ਉਹਨਾਂ ਦੇ ਦਰਸ਼ਨ ਕਰਦਾ ਸੀ, ਜਦੋਂ ਮਿਹਰ ਦੀ ਨਿਗਾਹ ਫੇਰ ਦਿੰਦੇ ਸੀ ਅਤੇ ਉਹਦਾ ਜੀਵਨ ਬਦਲ ਕੇ ਰੱਖ ਦਿੰਦੇ ਸੀ। ਉਹਨਾਂ ਵਿੱਚੋਂ ਦਾਸ ਤੁਹਾਡੇ ਸਾਹਮਣੇ ਖੜ੍ਹਾ, ਕਿਰਪਾ ਹੋਈ, ਦਰਸ਼ਨ ਕੀਤੇ, ਮਿਹਰ ਦੀ ਨਿਗਾਹ ਪਈ, ਦਾਸ ਨੂੰ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਮਿਲ ਗਈ। ਜਿਨ੍ਹਾਂ ਨੇ ਦਰਸ਼ਨ ਕੀਤੇ ਆ ਉਹ ਮਹਾਂਪੁਰਸ਼ਾਂ ਬਾਰੇ ਦੱਸ ਸਕਦੇ। ਅਤੇ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਜਨਰਲ ਸਵੇਖ ਸਿੰਘ ਦੀ ਇੱਕ ਗੱਲ ਤੁਹਾਨੂੰ ਦੱਸਣੀ। ਜਦੋਂ ਸੰਤ ਜੀ ਕਹਿੰਦੇ ਸਵੇਖ ਸਿੰਘ ਜੀ ਫੌਜ ਜਿਹੜੀ ਪਰਿਕਰਮਾ 'ਚ ਤੁਰ ਕੇ ਆ ਗਈ, ਉਹ ਕਹਿੰਦੇ ਸੰਤ ਜੀ ਕੋਈ ਗੱਲ ਨਹੀਂ, ਮੇਰੀਆਂ ਰਗਾਂ ਦੇ ਵਿੱਚ ਵੀ ਸਾਡੇ ਵੱਡੇ ਵਡੇਰਿਆਂ ਨੇ ਜਿਨ੍ਹਾਂ ਨੇ ਮੱਸੇ ਦਾ ਸਿਰ ਵੱਢਿਆ ਸੀ, ਭਾਈ ਮਹਿਤਾਬ ਸਿੰਘ ਜੋ ਇਹਨਾਂ ਦੇ ਵੱਡੇ ਵਡੇਰੇ ਸੀਗੇ, ਭਾਈ ਮਹਿਤਾਬ ਸਿੰਘ ਭੰਗੂ ਜੋ ਮੱਸੇ ਰੰਗੜ ਦਾ ਸਿਰ ਵੱਢ ਕੇ ਲਗਾਏ ਸੀ, ਕਹਿੰਦੇ ਇਹ ਤੁਰ ਕੇ ਆ ਰਹੇ ਆ ਪਰ ਦੇਖਿਓ ਸਹੀ, ਮੈਂ ਇਹਨਾਂ ਦੇ ਸਰੀਰ ਨਾਲੋਂ ਇਹਨਾਂ ਦੇ ਪੈਰ ਵੱਖਰੇ ਕਰ ਦਾਂਗਾ। ਅਤੇ ਕੀਤੇ, ਫੌਜ ਅੱਗੇ ਨਹੀਂ ਵਧਣ ਦਿੱਤੀ, ਸਾਰੇ ਦੇ ਸਾਰੇ ਢੇਰੀ ਕਰ ਦਿੱਤੇ। ਮੈਂ ਹੁਣ ਜ਼ਿਆਦਾ ਸਮਾਂ ਨਹੀਂ ਲੈਣਾ, ਮੈਂ ਬੇਨਤੀ ਕਰਦਾ ਕਿ ਕੱਲ੍ਹ ਨੂੰ ਸਾਧ ਸੰਗਤ ਜੀ ਤੁਸੀਂ ਜ਼ਰੂਰ ਆਪਣੇ ਸੈਨ ਫਰਾਂਸਿਸਕੋ ਵਿਖੇ ਜੋ ਧੰਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹਾਦਤ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪਾਤਸ਼ਾਹੀ ਰੈਲੀ ਨਗਰ ਕੀਰਤਨ ਹੋਣ ਜਾ ਰਿਹਾ ਹੈ, ਆਓ ਵੱਧ ਚੜ੍ਹ ਕੇ ਉੱਥੇ ਪਹੁੰਚੋ, ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ। ਅਤੇ ਆਓ ਮੈਂ ਹੁਣ ਬੇਨਤੀ ਕਰਦਾ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜਨਗੇ, ਕੀਰਤਨ ਸਰਵਣ ਕਰਾਉਣਗੇ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਣ ਕਰ ਤੇਰਾ ਜੀਵਨ ਦੇ ਵਿੱਚ, ਤੇਰਾ ਜ਼ਿੰਦਗੀ ਦੇ ਵਿੱਚ ਨਾਮ ਅਮਰ ਰਹੇਗਾ। ਕਈ ਬੰਦੇ ਜਿਉਂ ਕੇ ਵੀ ਮਰਿਆਂ ਦੇ ਬਰਾਬਰ ਹੁੰਦੇ ਨੇ, ਕਈ ਮਰ ਕੇ ਵੀ ਨਹੀਂ ਮਰਦੇ। ਇਸ ਕਰਕੇ ਸਤਿਗੁਰ ਕਹਿੰਦੇ ਨੇ ਉਪਦੇਸ਼ ਬੜੀ ਕੀਮਤੀ ਚੀਜ਼ ਹੈ। ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਕਮਾਇਆ ਹੈ, ਜਿਨ੍ਹਾਂ ਨੇ ਉਪਦੇਸ਼ ਨੂੰ ਆਪਣੇ ਜੀਵਨ 'ਚ ਧਾਰਨ ਕਰਨਾ ਕੀਤਾ ਹੈ, ਉਹ ਸਦਾ ਹੀ ਅਮਰ ਹੋ ਜਾਂਦੇ ਨੇ। ਉਹਨਾਂ ਨੂੰ ਸਰੀਰ ਨੂੰ ਤਾਂ ਭਾਵੇਂ ਖਤਮ ਕੀਤਾ ਜਾ ਸਕੇ, ਉਹਨਾਂ ਦੀ ਵਿਚਾਰਧਾਰਾ ਕਦੀ ਵੀ ਖਤਮ ਨਹੀਂ ਹੁੰਦੀ। ਕਦੀ ਵਿਚਾਰ ਕਰਕੇ ਦੇਖਣਾ, ਤੁਸੀਂ ਅੱਜ ਮਹਾਨ ਸ਼ਹੀਦਾਂ ਦੀ ਯਾਦ ਦੇ ਅੰਦਰ ਬੈਠੇ ਹੋ, ਜੋ ਘੱਲੂਘਾਰ ਆ 1984 4 ਜੂਨ ਤੋਂ 6 ਜੂਨ, ਉਹ ਸਮਾਂ ਜੋ ਜ਼ਾਲਮ ਸਰਕਾਰ ਨੇ ਸਿੱਖਾਂ 'ਤੇ ਜ਼ੁਲਮ ਕੀਤਾ, ਔਰ ਪਾਵਨ ਅਸਥਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਬਹੁਤ ਜ਼ਿਆਦਾ ਬੇਦਬੀ ਕੀਤੀ। ਸੋ ਉਸ ਨੂੰ ਸਿੱਖ ਜਿਹੜੇ ਕਦੀ ਭੁੱਲ ਨਹੀਂ ਸਕਦੇ, ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਕਰਕੇ ਜੀਵਨ ਦੇ ਵਿੱਚ ਅੱਗੋਂ ਤਰੋਂ ਪ੍ਰੇਰਨਾ ਆਪਣੇ ਜੀਵਨ ਵਿੱਚ ਦਿੰਦੇ ਆ ਰਹੇ। ਅੱਜ ਤੀਸਰੀ ਜਨਰੇਸ਼ਨ ਸ਼ਾਇਦ ਚੱਲ ਪਈ ਹੈ। ਮੈਂ ਉਦੋਂ ਬਾਲਕ ਸੀ, 11-12 ਮੇਰੀ ਸਾਲ ਦੀ ਮੇਰੀ ਉਦੋਂ ਉਮਰ ਸੀ ਜਦੋਂ ਦਾ ਇਹ ਵਾਰਦਾਤ ਹੈ, ਜਦੋਂ ਦਾ ਇਹ ਭਾਣਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚੱਲ ਤੇ ਰੱਖਿਓ ਚੀਤ। ਆਓ ਉਹਨਾਂ ਸ਼ਹੀਦਾਂ ਦੇ ਸੰਬੰਧ ਵਿੱਚ ਕੁਝ ਸ਼ਬਦ, ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ, ਔਰ ਕੁਝ ਸ਼ਬਦ ਜਿਹੜੇ ਨੇ ਜ਼ਾਲਮ ਸਰਕਾਰ ਲਈ ਮੈਂ ਜੋ ਸਿਲੈਕਟ ਕੀਤੇ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਦਰਜ ਨੇ, ਉਹ ਆਪ ਜੀ ਦੇ ਸਾਹਮਣੇ ਮੈਂ ਪੇਸ਼ ਕਰਦਾ ਹਾਂ। ਆਪ ਜੀ ਪਿਆਰ ਦੇ ਨਾਲ ਸ਼ਰਵਣ ਕਰਨਾ ਕਰੋ ਜੀ।

ਰੱਖਿਅਕ ਹੁੰਦਾ ਹੈ ਜਿਸਨੇ ਮੁਸਾਹਬ ਔਰ ਧਰਮ ਨੂੰ ਪ੍ਰਚਾਰ ਚ ਲਿਆਉਣਾ ਹੁੰਦਾ, ਪ੍ਰਚੰਡ ਕਰਨਾ ਹੁੰਦਾ ਹੈ, ਧਰਮ ਦਾ ਪ੍ਰਸਾਰ ਕਰਨਾ ਹੁੰਦਾ। ਕਾਜੀ ਉਹ ਵੀ ਰਿਸ਼ਵਤ ਲੈ ਕੇ ਕਿਸੇ ਦੇ ਹੱਕ 'ਚ ਫੈਸਲਾ ਕਰ ਦਿੰਦਾ। ਇਹ ਕਲਯੁੱਗ ਦੀ ਉਸ ਸਮੇਂ ਦੀ ਔਰ ਇਹ ਹਮੇਸ਼ਾ ਹੀ ਰਹਿੰਦਾ ਹੈ। ਇਹ ਗੁਰੂ ਮਹਾਰਾਜ ਦੇ ਟਾਈਮ 'ਤੇ ਵੀ ਸੀ, ਹੁਣ ਵੀ ਹੁੰਦਾ। ਇਹ ਹਮੇਸ਼ਾ ਹੀ ਇਹ ਚੀਜ਼ ਜਿਹੜੀ ਮੌਜੂਦ ਰਹਿੰਦੀ ਹੈ। ਕੋਡ ਜਿਹੜਾ ਹੈ ਉਹ ਅੱਗੇ ਹੀ ਪ੍ਰਧਾਨ ਰਹਿੰਦਾ ਹੀ ਰਹਿੰਦਾ ਹੈ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਮਿਲਣ ਲਈ, ਗੁਰੂ ਨਾਨਕ ਦਾ ਵਚਨ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ, ਵੱਡੀ ਰਿਸ਼ਵਤ ਨੂੰ ਕਹਿੰਦੇ ਨੇ, ਹੱਕ ਗਵਾਈ, ਕਿਸੇ ਦੇ ਵੀ ਹੱਕ ਵਿੱਚ ਫੈਸਲਾ ਕਰ ਦਿੰਦੇ ਹਾਂ। ਦੇਖੋ ਤੁਸੀਂ ਅੱਜ ਕੱਲ੍ਹ ਕਾਨੂੰਨ ਜਿਹੜਾ ਹੈ, ਜਿਹਦੇ ਕੋਲ ਪੈਸਾ ਉਹਦਾ ਹੀ ਕਾਨੂੰਨ ਹੈ, ਗਰੀਬ ਆਦਮੀ ਦਾ ਕੋਈ ਕਾਨੂੰਨ ਨਹੀਂ ਹੁੰਦਾ। ਕਾਨੂੰਨ ਜਿਹੜਾ ਗਰੀਬ ਵਾਸਤੇ ਹੁੰਦਾ ਹੈ, ਮਜ਼ਲੂਮ ਵਾਸਤੇ ਹੁੰਦਾ। ਜਿਹੜੇ ਅਮੀਰ ਉੱਤੇ ਬੈਠੇ ਹੋਏ ਨੇ ਰਾਜੇ, ਜਿਹਨਾਂ ਦੇ ਹੱਥਚਾਰੀ ਪਾਵਰ ਹੈ, ਉਹਨਾਂ ਲਈ ਕੋਈ ਕਾਨੂੰਨ ਨਹੀਂ, ਉਹਨਾਂ ਲਈ ਕੋਈ ਅਸੂਲ ਨਹੀਂ, ਉਹਨਾਂ ਲਈ ਕੋਈ ਸਜ਼ਾ ਨਹੀਂ, ਉਹਨਾਂ ਲਈ ਕੋਈ ਜੇਲ੍ਹ ਨਹੀਂ। ਉਹਨਾਂ ਵਾਸਤੇ ਕੁਛ ਵੀ ਇਹ ਕਾਨੂੰਨ ਲਾਗੂ ਨਹੀਂ ਹੁੰਦੇ, ਉਹ ਤੋੜ ਸਕਦੇ ਨੇ। ਇਹ ਤਾਂ ਸਾਡੇ ਵਰਗੇ ਬੰਦਿਆਂ ਵਾਸਤੇ ਬਣਿਆ ਹੋਇਆ। ਮਸਕੀਨ ਸਾਹਿਬ ਕਈ ਕਥਾ ਕਰਦੇ ਹੁੰਦੇ ਸਨ, ਮੰਜੀ ਸਾਹਿਬ ਕਹਿੰਦੇ ਸਨ ਕਿ ਇੱਕ ਆਦਮੀ ਚੋਰੀ ਕਰ ਲਏ ਤੇ ਚੋਰ ਹੈ, ਫੜਿਆ ਜਾਂਦਾ, ਹੁਣ ਚੁੱਕ ਕੇ ਜੇਲ੍ਹ ਸੁੱਟ ਦਿੰਦੇ ਨੇ, ਤੇ ਜਿਹੜਾ ਬੰਦਾ ਸਾਰੇ ਦੇਸ਼ ਦੀਆਂ ਜੇਬਾਂ ਚੋਰੀ ਕਰ ਲਵੇ ਉਹ ਨੇਤਾ ਹੈ, ਉਹ ਪੋਲੀਟੀਸ਼ੀਅਨ, ਉਹ ਰਾਜਨੇਤਾ ਹੈ। ਇਹ ਮੰਜੀ ਸਾਹਿਬ ਦੀ ਗੱਲ ਮੈਂ ਖੁਦ ਸਾਹਮਣੇ ਬੈਠ ਕੇ ਸੁਣਦਾ ਪਿਆ ਸਾਂ। ਕਹਿੰਦੇ ਕੋਈ ਇੱਕ ਬੰਦੇ ਦਾ ਕਤਲ ਕਰੇ, ਕਾਤਲ ਹੈ, ਉਸਨੂੰ ਸਜ਼ਾ ਹੁੰਦੀ ਹੈ। ਜਿਹੜਾ 2 ਕਰੋੜ ਬੰਦੇ ਮਾਰ ਦੇਵੇ ਉਹ ਰਾਜਾ ਹੈ। ਹਿਟਲਰ 2 ਕਰੋੜ ਬੰਦਿਆਂ ਦਾ ਹਥਿਆਰਾ ਹੈ, ਰਾਜਨੇਤਾ ਹੈ, ਹਾਕਮ ਹੈ। ਤੋ ਛੋਟਾ ਜੁਰਮ ਜਿਹੜਾ ਇਹ ਕੰਟਰੋਲ 'ਚ ਆ ਜਾਂਦਾ, ਕਾਨੂੰਨ ਦੇ ਦਾਇਰੇ 'ਚ ਆ ਜਾਂਦਾ। ਜਿਹੜੇ ਵੱਡੇ ਨੇ, ਜਿਹੜੇ ਕਾਨੂੰਨ ਬਣਾਉਂਦੇ ਨੇ, ਉਹ ਜਦੋਂ ਮਰਜ਼ੀ ਇਸ ਚੀਜ਼ ਨੂੰ ਤੋੜ ਸਕਦੇ ਨੇ। ਪੈਸੇ ਦੀ ਗੱਲ ਹੈ, ਮਾਇਆ ਦੀ ਗੱਲ ਹੈ, ਕੌਣ ਵੱਡਾ? ਮਾਇਆ ਵਡਿਆਈ, ਪਰ ਗੁਰੂ ਕਹਿੰਦੇ ਨੇ ਸੋ ਵੱਡਾ ਜਿਨ ਰਾਮ ਲਿਵਲਾਈ। ਫਾਰ ਦਾ ਟਾਈਮ ਬੀਂਗ ਕੁਛ ਸਮੇਂ 'ਤੇ ਉਹਦਾ ਨਾਮ ਰਹਿੰਦਾ ਹੈ, ਪਰ ਬਾਅਦ ਵਿੱਚੋਂ ਲੋਕ ਉਹਨੂੰ ਮਾੜੇ ਨਾਮ ਦੇ ਨਾਲ ਹੀ ਯਾਦ ਕਰਦੇ ਨੇ, ਅਤੇ ਸ਼ਹੀਦਾਂ ਨੂੰ ਸਨਮਾਨ ਦੇ ਕੇ ਉਹਨਾਂ ਦੇ ਦਿਨ ਜਿਹੜੇ ਨੇ ਉਹ ਮਨਾਏ ਜਾਂਦੇ ਨੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਉਹਨਾਂ ਨੂੰ ਯਾਦ ਕੀਤਾ ਜਾਂਦਾ।

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਬਾਹੀ ਦੇ ਕੇ ਅੰਡਿਟ ਕੀਤਾ ਦਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੂਨ 1984 ਦੇ ਘੱਲੂਘਰ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਸਤਿਗੁਰੂ ਆਪ ਜੀ ਸੂਰੀ ਸ਼ਹੀਦੀ ਹਫ਼ਤਾ ਮਨਾਉਂਦਿਆਂ ਹੋਇਆਂ ਆਪ ਜੀ ਦੀ ਹਜ਼ੂਰ ਸੰਦਰਵੜ ਦੇ ਸੁੰਦਰ ਦੀਵਾਨ ਸਜੇ ਸਜ ਦੀਵਾਨ ਵਿੱਚ ਆਪ ਜੀ ਦੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 6 ਪੋਟੀ ਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾ ਮਨ ਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁੱਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾਦਾਤਾਂ ਬਖਸ਼ਣੀਆਂ ਸੁਰਿੰਦਰ ਸਿੰਘ ਬੇਦੀ ਪਰਿਵਾਰ ਨੂੰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ਼ੁਕਰਾਨਾ ਕਰਦੇ ਦਾਸ ਬੇਨਤੀ ਕਰਦੇ ਹਨ ਪਿਆਰੇ ਖਾਲਸਾ ਬੰਤੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਵਾਲੀ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸਮੂਹ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁੱਖ ਵਾਕ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ

हर त्याई है अन दिन सुकृत करिए रहा।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੇ ਜੁੜ ਬੈਠੀ ਸਾਧ ਸੰਗਤ ਜੀ ਵਟਭਾਗੀ ਆਪ ਜੀ ਨੇ ਸੰਦਮਾਨ ਚ ਹਾਜ਼ਰੀਆਂ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰ ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਤਰੋਂ ਗੁਰਸਿੱਖ ਜੀ ਬੇ ਨਾਮਦਾਨ ਬਖਸ਼ਣ।

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰ ਕਾ ਸਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰਾ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਅਨੰਤ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਿਵ ਲਾਈ ਰਹਾਓ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂਣ ਹੈ ਛੁੱਟ ਹੈ ਨਿਕਟ ਨ ਜਾਈਹੁ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਇ ਵਿਚਾਰੋ ਤਿਤ ਕਰ ਗਾਹੋ ਸੋਹਿਲਾਹੋ ਸਿਵ ਰਿਹੋ ਸਿਰਜਣ ਹਾਰੋ ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਓ ਨਿਤ ਨਿਤ ਜੀੜੇ ਸੰਭਾਲਿਨ ਦੇਖੇ ਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕੌਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ ਦੇਹੋ ਸੱਜਣ ਸਿਸੜਿਆ ਜਿਉ ਹੋ ਐ ਸਾਹਿਬ ਸਿਉ ਮੇਲ ਘਰ ਘਰ ਇਹ ਪਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੈ ਕਰ ਛੈ ਗੁਰ ਛੈ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸੀਆ ਕੜੀਆਂ ਪਹਿਰਾ ਥਿਤੀ ਵਾਰੀ ਮਾਹੋ ਹੋਆ ਸੂਰਜ ਕੁਰਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪੌਣ ਚੌਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ

ਜਿਉ ਚਲਹਿ ਚੁਭੈ ਦੁਖ ਪਾਵ ਹੈ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਉ ਖੰਡਾਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾਹੇ ਜਨ ਨਾਨਕ ਨਾਮ ਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਹ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸੋਹਿਲਾ ਔਧ ਘਟੇ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਹੋ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ ਅਖਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਹੋ ਸੁਖ ਸਹਿਜੇ

ਕੋਈ ਨਾਉਂ ਨਾ ਜਾਣੇ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐਵੇਂ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸ਼ਬਦ ਹੋਜਾਏ ਤੇਗ ਬਹਾਦਰ ਸਿਮਰਿਆ ਗੁਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਰ ਬਖਸ਼ਾਂ ਕੀਤੀ ਅੰਮ੍ਰਿਤ ਵਰਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਸੁਲੇ ਆਪ ਜੀ ਦੀ ਹਜ਼ੂਰੀ ਸੰਧਿਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਵਿੱਤਰ ਸਰੂਪ ਜੀ ਦੇ ਸੁਖਾਸੁਰੇ ਸੋਹਿਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣ ਵਿਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾ ਚੱਲ ਕੇ ਵਿਰਾਜ ਮੈਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵਿੱਚ ਜਾਗਰਤਾ ਪੁਸ਼ਕੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਨਾਮ ਲਿਆ ਦਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ

Dira,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहेगुरु वाहेगुरु वाहेगुरु वाहेगुरु वाहेगुरु वाहे

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Vaheguru, Vaheguru, Vaheguru.

ವಾಹಿಗುರು ವಾಹಿಗುರು ವಾಹಿಗುರು ವಾಹಿಗುರು ವಾಹಿ ವಾಹಿಗುರು ವಾಹಿ

ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ।

Vai, Guru

Vaheguru, Vaheguru, Vaheguru.

Vaheguru, Vaheguru, Vaheguru.

वाहे गुरु, वाहे गुरु, वाहे।

वाहेगुरु वाहेगुरु।

Vaheguru, Vaheguru, Vaheguru, Vaheguru.

Vaheguru. Vaheguru.

Vaheguru. Vaheguru.

ਏਕਾ ਨਾਮ ਸੰਗੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਵਾਹੀ ਨਾਮ ਜਪਤੈ ਪਾਰ ਪੁਰਾਹੀ ਅਣਖ ਬਿਘਨ ਜੇ ਆਏ ਸੰਘਾਰੇ ਹਰਿ ਕਾ ਨਾਮ ਤਤਕਾਲ ਉਧਾਰੇ।

ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕਹਿ ਸੰਗ ਜੇ ਮਾਰ ਕੇ ਗਨ ਜਾਏ ਨਕੋਸਾ ਹਰ ਕਾ ਨਾਮ ਅਸੰਤੋਸਾ ਜੈ ਪੈਂਡੇ ਮਹੰਤ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜ ਕਰਖੈ ਤੈ ਨਾਨਕਾਰ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਤ ਸਾਧ ਕੁਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮੰਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ

ਹਰਨਾਮ ਜਪਤ ਕਿਸੇ ਨਾਮ ਵਿਜੋਗ ਜਨ ਰਾਤਾ ਹਰਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜੀਨਾ ਹਰ ਤਨ ਜਨ ਕੋ ਆਪਰਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਬੋਧ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆੜ ਪੈ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬੋ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਨਾਮ ਕੀ ਮਹਿਮਾ ਸੰਤਰੇ ਦਿਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਸੰਤ ਕਾ ਸੰਗ ਬੜਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਏ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਏ ਸ਼ਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ ਪੇਖੇ ਸਰਬ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਮੋਲ ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮ੍ਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਇ ਹੋਮੇ ਕਰ ਰਾਤੀ ਵਰਤ ਨੇਮ ਕਰੇ ਵਾ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਥਮੀ ਫਿਰ ਚਿਰ ਜੀਵੇ ਮਾਂ ਦਵਾਤ ਪੀਸਰ ਥੀਵੇ ਅਗਨ ਮਾਹੇ ਹੋਮਤ ਪ੍ਰਾਣ ਕਣਕ ਅਸਭ ਹੈਵਰ ਭੂਮ ਦਾਨ ਨਿਓਲੀ ਕਰਮ ਕਰੇ ਵਾ ਆਸਨ ਜੈਨ ਮਾਰ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੇ ਤਉ ਵੀ ਹੋਮੇ ਮੈਲ ਨਾ ਜਾਵੇ

ਨਿਰਵਿਘਨ ਹੀਤ ਸੁਧ ਕਾਉ ਏਕਾਚੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਭਉ ਮੂਚ। ਬਹੁਤ ਸਿਆਣ ਜਮਕਾ ਭਉ ਵਿਆਪੇ, ਅਨੁਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੇ। ਪੇਖ ਅਨੇਕ ਅਗਨੇ ਬੁਝੇ, ਕੋਟ ਪਾਵ ਦਰਗਨੇ ਸਿੰਜੇ। ਛੂਟ ਸੁਨਾਹੀ ਊ ਪਿਆਲ, ਮੋਹ ਵਿਆਪੇ ਮਾਇਆ ਜਾਲ। ਅਵਰ ਕਰਤੂਤ ਸਗਲੀ ਜਮਡਾ ਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸਵਾਏ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਿਨਾ ਕੀ ਸੇਵਾ ਲਾਗੇ। ਜੇ ਕੋ ਆਪਣਾ ਦੁਖ ਮਿਟਾਵੇ, ਹਰ ਹਰ ਨਾਮ ਹਿਰਦੇ ਸਦਗਾਵੇ। ਜੇ ਕੋ ਆਪਣੀ ਸੋਭਾ ਲੋਰੇ, ਸਾਧ ਸੰਗੇ ਹੋਮੇ ਸ਼ੋਰੇ। ਜੇ ਕੋ ਜਨਮ ਮਰਨ ਤੇ ਡਰੇ, ਸਾਧ ਜਿਨਾ ਕੀ ਸੜਨੀ ਪਰੇ। ਜਿਸ ਜਨ ਕੋ ਪ੍ਰਦਰਸ ਪਿਆਸਾ, ਨਾਨਕ ਤਾਕੇ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ

ਚੀਨਾ ਹਰਾ ਨਾਮ ਤਿੰਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਰਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸੰਦਿਸ਼ਟੇ ਤਾ ਨਾਨਕ ਭਾਵ ਪੁੰਨੀ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਣਕ ਰਾਵਣ ਹਾਰ ਸੁਆਮੀ ਸਗਲ ਘਟਾਕੇ ਅੰਤਰ ਜਾਮੀ ਆਪਣੀ ਗਤਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਨ ਜਾਨਸ ਕੋਏ।

ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਮਖਾਣੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਘਟ ਵਸੇ ਹਰ ਨਾਮ ਸ਼ਲੋਕ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਤੇ ਚੀਤ ਰੱਖ ਨਾਨਕ ਨਿਵਹੀ ਨਾਲ ਅਸ਼ਪਧੀਰ ਮਈਆ ਕੇ ਗੁਣਚੇਤ ਪੁਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ।

ਤੁਝੇ ਪਿਆਰੇ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਭਿਆ ਉੱਪਰ ਸਾਖ ਸੈਨ ਮੁੱਖ ਭਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਸ਼ੂ ਨਬੂਜੇ ਬਖਸ਼ ਲਿਓ ਤੋ ਨਾਨਕ ਸੀ ਜੇ ਜੇ ਪ੍ਰਸਾਦ ਧਾਰ ਉੱਪਰ ਸੁਖ ਵਸੈ ਸੁਤ ਭਰਾਤ ਮੀਤ ਬਣਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਵਰਸਾ ਸਰਵ ਸਮਗਰੀ ਸੰਗ ਸਾਧ ਬਸਾ

ਸਦਾ ਸਦਾ ਸਦਾ ਭੂਲਣ ਹਾਰ ਨਾਨਕ ਰਾਖਣ ਹਾਰ ਪਾਰ ਸਰਤਨ ਤਿਆਗ ਕੌਡੀ ਸੰਗਰਚੇ ਸਾ ਛੋਟ ਝੂਠ ਸੰਗ ਮਚੇ ਜੋ ਛੱਡਣਾ ਸੋ ਅਸਤਿਰ ਕਰਮਾਨੇ ਜੋ ਹੋਮਨ ਸੋ ਦੂਰ ਪੁਰਾਣੇ ਛੋਟ ਜਾਏ ਤਿਸਕਾ ਸਰਮ ਕਰੇ ਸੰਗ ਸਾਏ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਤਵ ਪ੍ਰੀਤ ਭਸਮ ਸੰਗ ਹੋਏ।

ਦੇਖੇ ਅੰਤਰਮਲ ਮਾਇਆ ਸ਼ਬਦ ਸੁਣਾਏ ਕਿਸ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੇ ਅਥਾ ਜਾ ਕੇ ਅੰਤਰ ਵਸੇ ਪ੍ਰਵਿਆਪ ਨਾਨਕ ਤੇ ਜਨ ਸਹਿ ਸਮਾਤ ਸੁਣੇ ਅੰਦਾ ਕੈਸੇ ਮਾਰਗ ਪਾਵੇ ਕਰਗੈ ਲਿਓ ਨਿਭਾਵੇ ਕਹਾਂ ਬੁਝਾਰਤ ਬੂਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਵਿਸ਼ਨ ਪਦ ਗਾਵੇ ਗੁੰਗ ਜਤਨ ਕਰੇ ਤੋ ਵਿਸੁਰ ਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਆਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਗ ਸਾਹਿ ਸੁਭਾਵ ਨਚੀਤ ਜੋ ਬਹਿਰਾਏ ਤਾਸੋ ਪ੍ਰੀਤ ਬਲੂ ਆ ਕੇ ਗ੍ਰਹਿ ਭੀਤਰ ਵਸੇ ਅੰਧ ਖੇਲ ਮਾਇਆ ਰੰਗ ਰਸੇ ਦ੍ਰਿੜ ਕਰਨ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ

ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕਰ ਤੁਮ ਪੈਰ ਦਾ ਜੀਵ ਪਿੰਡ ਸਭ ਤੇਰੀ ਰਾਜ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਨੇਰੇ, ਕੋਇ ਨ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮੈਂ ਤੁਮੀ ਜਾਣੀ, ਨਾਨਕ ਦਾਸ ਦਾ ਕੁਰਬਾਨੀ। ਸ਼ਲੋਕ ਦੇਣ ਹਾਰ ਪਵ ਛੁੜ ਕੈ, ਲਾਗੇ ਆਣ ਸੁਆਏ, ਨਾਨਕ ਕਉ ਨਸੀ ਜਈ, ਬਿਨ ਆਵੇ ਪਤ ਜਾਏ ਅਸ਼ਪਰੀ। ਦਸ ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਵਿਖੂੜ ਗੁਆਵੇ, ਏਕ ਵੀ ਨ ਦੇ ਦਸ ਵੀ ਹਿਰਲੇ, ਤੋ ਮੂੜਾ ਕੋ ਕਾਂ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕੋ ਕੀਜੇ ਸਾਧ ਨਮਸਕਾਰਾ, ਜਾ ਕੇ ਮਨ ਲਾਗਾ ਪ੍ਰਮੀਠਾ, ਸਰਬ ਸੁਖਤਾ ਊ ਮਨ ਬੂਠਾ, ਜਿਸ ਜਨੇ ਆਪਣਾ ਹੁਕਮ ਮਨਾਇਆ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਨੰਤ ਸਾਉ ਆਪਣੀ ਦੇ ਰਾਸ, ਖਾਤ ਪੀਤ ਵਰਤੇ ਅੰਧ ਉਲਾਸ, ਆਪਣੀ ਅਮਾਨ ਕਿਸ ਬੋਰ ਸਾਹ ਲੈ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੇ, ਬਹੁਤ ਉਸਕਾ ਵਿਸ਼ਵਾਸ ਨ ਹੋਵੇ, ਜਿਸ ਕੀ ਬਸ ਦੇ ਸਾਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸਦੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਕ ਭਾਂਤ ਮਾਇਆ ਕੇ ਹੇਤ, ਸਰਬਰ ਹੋਵਤ ਜਾਨਨ, ਹੇਤ ਬਿਰਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੇ ਉਹ ਮਨ ਪਛਤਾਵੇ, ਜੋ ਦਿਸੇ ਸੋ ਚਾਲ ਨਿਹਾਲ, ਲਪਟ ਰਿਹਾ ਤੈ ਅੰਦਰ, ਮਟਾਉ ਸਿਉ ਜੋ ਲਾਵੇ ਨੇ, ਤਾ ਕੋ ਆਤ ਨਾ ਆਵੇ ਕੇ, ਮਨ ਹਰ ਕੇ ਨਾਮ ਕੀ ਪ੍ਰੀਤ, ਸੁਖਦਾਈ ਕਰ ਕਿਰਪਾ ਨਾਨਕ ਆਪ ਲੈ, ਲਾਏ ਮਿਥਿਆ ਤਨ ਤਨ ਕੁਟੰਬ ਸਮਾਇਆ। ਮਿਥਿਆ ਹੁਮੇ ਮਮਤਾ ਮਾਇਆ, ਮਿਥਿਆ ਰਾਜ ਜੋਵਨ ਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸਮ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸੂ ਪ੍ਰਕਰਤ ਗੁਮਾਨ, ਆਸਥਿਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੇ ਹਰ ਕੇ ਚਰਨ, ਮਿਥਿਆ ਸਰਵਨ ਪਰਨਿੰਦਾ ਸੁਨੇ, ਮਿਥਿਆ ਹਸਤ ਪਰਦਰ ਕੋ ਹਿਰੇ, ਮਿਥਿਆ ਨੇਤਰ ਪੇਖਤ ਪਰਤਰਿਆ ਰੂਪਾਦ, ਮਿਥਿਆ ਰਸਨਾ ਭੋਜਨੇ ਅਨਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋ ਲੁਭਾਵੈ।

ਮੁਖ ਆਵਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਧਾਮ।

ਕਰੀਆਂ। ਆਪ ਰੂਪ ਦੇਸੈ ਆਪ ਨਾ ਕਰੇ, ਆਪ ਤਜਾਵਤ ਜਨਮੇ ਮਰੇ, ਜਿਸਕੇ ਅੰਤਰ ਵਸੇ ਨੰਕਾਰ, ਤਿਸ ਕੀ ਸੀਖ ਤਰੇ ਸੰਸਾਰ, ਜੋ ਤੁਮ ਭਾਨੇ ਤਿਨ ਪਰ ਜਾਤਾ, ਨਾਨਕੁਨ ਜਨ ਚੰਨ ਪ੍ਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਰਜਾ ਨੇ, ਆਪਣਾ ਕੀਆ ਆਪੇ ਮਾਨੇ, ਆਪੇ ਹੈ ਆਪ ਆਪ ਕਰਤਨ ਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ, ਭਾਵ ਸਿਆਨ ਸੰਗਦੇ ਰਹਿਤ, ਸਭ ਕੇ ਜਾਣੇ ਆਤਮ ਕੀ ਰਹਿਤ। ਜਿਸ ਭਾਵੇ ਤਿਸ ਲੈ ਲੜ ਲਾਏ, ਥਾਨ ਥਨੰਤਰ ਰਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ, ਕਾਮ ਕ੍ਰੋਧ ਅਲੋ ਮੋਹ ਬਿਨਸ ਜਾਏ ਅਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖਮਨ ਮਾਏ, ਜੇ ਪ੍ਰਸਾਦ ਸੁਗੰਧਤ ਤਨ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ, ਜੇ ਪ੍ਰਸਾਦ ਬਸੇ ਸੁਮੰਦਰ, ਤਿਸੇ ਧਿਆਏ ਸਦਾ ਮਨੇ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਅਠ ਪੈਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਨ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹਟਾਵੇ, ਤਿਸੇ ਤਿਆਗ ਕਤਮ ਲਵਾਵੇ, ਜੇ ਪ੍ਰਸਾਦ ਸੁਖ ਸੇ ਸੁਈ, ਜੇ ਮਨੇ ਆਠ ਪੈਰ ਤਾਗਾ ਜਸ ਕੋ ਵੀਜੇ, ਜੇ ਪ੍ਰਸਾਦ ਤੁਸ ਸਭ ਕੋ ਮਾਨੇ, ਮੁਕਤਾ ਕੋ ਜਸ ਰਸਨ ਮਖਾਨੇ, ਜੇ ਪ੍ਰਸਾਦ ਤਿਰ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ, ਬ੍ਰਹਮ ਪ੍ਰਭ ਜੀ ਜਪਤ ਦਰ ਗਏ ਮਾਨ ਪਾਵੇ, ਨਾਨਕ ਪਤ ਸੇਤੀ ਕਰ ਜਾਵੇ, ਜੇ ਪ੍ਰਸਾਦ ਰੋਹ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸੁਨੇਹੀ, ਜੇ ਪ੍ਰਸਾਦ ਤੇਰਾ ਉੱਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ, ਮਨ ਸਰਣੀ ਪਰ ਠਾਕਰ ਪ੍ਰਭ ਧਾਕੇ, ਜੇ ਪ੍ਰਸਾਦ ਤੁਝਕੋ ਨਾ ਪਹੁੰਚੇ, ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ, ਜੇ ਪ੍ਰਸਾਦ ਪਾਏ ਦੁਰਲਭ ਦੇ, ਨਾਨਕ ਤਾਗੀ ਭਗਤ ਕਰੇ, ਜੇ ਪ੍ਰਸਾਦ ਭੂਖਨ ਪਹਿਰੀਜੇ, ਮਨ ਤਿਸ ਸਿਮਰਤ ਕਿਉ ਆਲਸ ਕੀਜੇ, ਜੇ ਪ੍ਰਸਾਦ ਅਸਵ ਹਸਤ ਸਵਾਰੀ, ਮਨ ਤਿਸ ਪ੍ਰਕੋ ਕਬੂ ਨਾਮ ਸਾਰੀ, ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਗ ਪ੍ਰੋਏ ਪ੍ਰਵ ਆਪਣੇ ਮਨਾ, ਜਿਨ ਤੇਰੀ ਮਨ ਬੰਤ ਬਣਾਈ, ਊਠ ਬੈਠ ਸਾ ਤਿਸੇ ਧਿਆਈ, ਤਿਸੇ ਧਿਆਏ ਜੋ ਏਕ ਲਖੇ, ਈਹਾਂ ਊਹਾਂ ਨਾਨਕ ਤੇਰੀ ਰੱਖੇ, ਜੇ ਪ੍ਰਸਾਦ ਕਰੇ ਪੁੰਨ ਬੋਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ, ਜੇ ਪ੍ਰਸਾਦ ਤੂੰ ਚਾਰ ਵਿਹਾਰੀ, ਤਿਸ ਪ੍ਰਭ ਕੋ ਸਾਚ ਸਾਚ ਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ,

ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਾਜੇ ਵਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮੁਖ ਦਪਾਵੇ ਜੇ ਪ੍ਰਸਾਦ ਸੁਸਹਿ ਸਮਾਵੇ ਐਸਾ ਪ੍ਰਤਿਆਗ ਰਵਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਾਕੋ ਮੂਲ ਨ ਮਨੋ ਅਨੁਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਡ ਤੂੰ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਦਾਸ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਾ ਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋ

ਵੇਦ ਨਾ ਜਾਣੇ, ਜੇ ਤਾ ਸੁਣੀ ਤੇ ਤਬ ਖਿਆਨੇ। ਸਾਧਕੀ ਉਪਮਾ ਤੇ ਗੁਣ ਤੇ ਦੂਰ, ਸਾਧਕੀ ਉਪਮਾ ਰੇ ਭਰਪੂਰ, ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਾ ਬੇਅੰਤ, ਸਾਧਕੀ ਸੋਭਾ ਊਚ ਤੇ ਉੱਚੀ, ਸਾਧਕੀ ਸੋਭਾ ਮੂਚ ਤੇ ਉੱਚੀ।

ਮਨ ਸਾਚਾ ਮੁਖ ਸਾਚਾ ਸੋਏ ਉਨ ਪੇਖੇ ਕਿਸ ਬਿਨ ਕੋਏ ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੇ ਕਮਲ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਭ ਕੋ ਸੁਖ ਬ੍ਰਹਮ ਗਿਆਨੀ ਕਹਿ ਦਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ।

ਸਰਬ੍ਰਹਮਗਿਆਨੀ ਸਦਾ ਸਜਾਗਤ ਬ੍ਰਹਮਗਿਆਨੀ ਅੰਮ੍ਰਿਤ ਤਿਆਗਤ ਬ੍ਰਹਮਗਿਆਨੀ ਕਹਿ ਮਨ ਪਰਮਾਨੰਦ ਬ੍ਰਹਮਗਿਆਨੀ ਕਹਿ ਕਰ ਸਦਾ ਆਨੰਦ ਬ੍ਰਹਮਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮਗਿਆਨੀ ਬ੍ਰਹਮ ਕਾ ਵੇਦਾ ਬ੍ਰਹਮਗਿਆਨੀ ਏਕ ਸੰਹਿਤਾ ਬ੍ਰਹਮਗਿਆਨੀ ਕਹਿ ਹੋਏ ਚਿੰਤ ਬ੍ਰਹਮਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਿਆ ਬ੍ਰਹਮ ਗਿਆਨੀ ਕਾ ਵਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈ ਹੈ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜ ਜਾਏ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੈ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨ ਜਾਏ ਅਖਰ ਬ੍ਰਹਮ ਗਿਆਨੀ ਸਰਬ ਕਟਾ ਕਰ ਬ੍ਰਹਮ ਗਿਆਨੀ ਕੀਮਤ ਕੌਣ ਵਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਤ ਜੀਵੇ ਨੀ ਮਰਤਾ

ਸ਼ਲੋਕ ਉਰਧਾਰੇ ਜੋ ਅੰਤਰ ਨਾਮ ਸਰ ਮੈਂ ਪੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕ ਓਆ ਪਰਸ ਸਗਲ ਨਿਸਤਾਰੇ ਅਸ਼ਪਦੀ।

ਸਭ ਦੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸ ਨ ਮਨ ਤੇ ਡਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨ ਸੋ ਜਿਸ ਉੱਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੈ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾ ਉਹ ਫਲ ਕੀ ਇੱਛਾ ਨਹੀਂ ਵਾਸੇ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਵੇ ਉਪਰ ਹੋਵਦ ਕਿਰਪਾਲ ਆਪ ਦ੍ਰਿੜੇ ਅਵਰਾਹ ਨਾਮ ਜਪਾਵੇ ਨਾਨਕੋ ਵੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੇ ਤਿਸ ਭਗਵਤੀ ਕੀ ਮਤ ਉੱਤਮ ਹੋਵੇ ਭਗਵੰਤ ਕੀ ਡਾਇਲ ਕਰੇ ਨਿਤਨੀਤ ਮਨ ਤਨ ਅਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇਵ ਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮੈ ਸੋਦੇ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕਹੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇਵ ਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਬੀਤ ਪ੍ਰਾਣ ਸਿਮਰਤ ਬੂਜੇ ਮੂਲ ਸੁਖ ਮੈਂ ਜਾਣੇ ਅਸੂਲ ਚੋਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੋਂ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਸ ਭੇਦ ਮੁਗਧ ਪਾਤਰ ਕੋ ਤਾਰੇ ਸਭ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਦਨ ਭਾਇ ਤਿਨ ਪਾਇਆ ਸਦਾ ਨਿਕ ਨਿਕ ਟਰ ਜਾਨ ਸੋ ਦਾਸ ਦਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹੀ ਤਾਵੇ ਜੀਵਨ ਮੁਖ ਸੋ ਕਾਵੇ ਤੈਸਾ ਹਰਖ ਤੈਸਾ ਉਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਮਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਬਰਤਾਏ ਸਾਈ ਜੁਗਤ ਨਾਨਕੋ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਸ ਜਿਸ ਘਰ ਰਾਖੇ ਤੈਸਾ ਤਿੰਨਾਓ

ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸ਼ਲੋਕ ਉਸਤਤ ਕਰੇ ਅਨੇਕ ਜਾਣ ਅੰਤ ਨਾ ਪਾਰਾਵਾਰ ਨਾਨਕ ਰਚਨਾ ਪ੍ਰਵਚੀ ਬਹੁ ਵਿਗਿਆਨਕ ਪ੍ਰਕਾਰ ਅਸ਼ਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਪੈ ਤੀਰਥਵਾਸੀ ਕਈ ਕੋਟ ਮਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਿਥੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਵਕਾ ਵਿਚਾਰੇ ਕਈ ਕੋਟ ਨਵਤਨ ਨਾਮ ਤੇ ਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪੈਗਾਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰੇ ਕਈ ਕੋਟ ਪਰ ਦੁਖ ਨ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰ ਦੇਸ਼ ਪਰਮਾਏ ਜਿਤ ਜਿਤ ਲਾਵੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤਿ ਯੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪੌਣ ਪਾਣੀ ਵੇ ਸੰਤਰ ਕਈ ਕੋਟ ਦੇਸ਼ ਭੂਮੰਡਲ ਕਈ ਕੋਟ ਸਸਿ ਸੂਨ ਨਖੱਤਰ ਕਈ ਕੋਟ ਦੇਵ ਦਾਨ ਮਿੰਦਰ ਸਰ ਛਤਰ ਸਰਲ ਸਮੱਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਪਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਤਮ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸਤ ਕਈ ਕੋਟ ਕੀਏ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਕ ਨਿਰਸਾਜ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬੋਜੋਨੀ ਫਿਰੇ ਕਈ ਕੋਟ ਬੈਠਦੀ ਖਾਹੇ ਕਈ ਕੋਟ ਘਾਲੇ ਤਪਾਏ ਕਈ ਕੋਟ ਕੀ ਏਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਜੀ ਪ੍ਰਭ ਕੇ ਹੱਥ ਕਈ ਕੋਟ ਭੈ ਭੈ ਰਾਗੀ ਰਾਮ ਨਾਮ ਸੰਗਤਿਨ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ਼ ਕਈ ਕੋਟ ਮੰਗੇ ਸਤਸੰਗ ਬਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਤ ਕੀਨੋ ਬਿਸਧਾਰ ਕਈ ਬਾਰ ਪਸਰੋ ਪਸਾਰ ਸਦਾ ਸਦਾਏ ਕੇ ਕੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਬ੍ਰਹਮਾ ਸਮਾਧ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਰਮਕੇ ਦਾਸ ਤਿਨ ਹੋਵਤੇ ਆਤਮ ਪ੍ਰਕਾਸ਼ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਤ ਸਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਸ ਸਾਸ ਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਰਨ ਕਾਣ ਪ੍ਰਵੇ ਕਹਿ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾ।

hukum som har vært oppe med utenis vi har. Hukum en krang prakar karkar dikhe apni vadiai nan sammere asmai prapave manukh gad pave prapave tan pathr trave prapave in saast rakhe. Prapave tan har gun pakhe prapave tan patat udare aap kare apn vichare dvan sriyanka aap swami ke levik se antar jami jo pave so kar karave nan drishti avnave. ਕਹੋ ਮਨੁੱਖ ਤੇ ਕਿਆ ਹੋਇਆ ਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੈ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਣਜਾਨ ਵਿਕਿਆ ਮੈਂ ਰਚੈ ਜੇ ਜਾਂਦੇ ਆਪਣਾ ਬਚੈ ਪਰ ਮੈਂ ਭੂਲਾ ਦੈ ਤਿਸ ਧਾਵੇ ਨੇ ਘੁਮਾਏ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨ ਤੇ ਜਨ ਨਾ ਮਿਲੇ ਖਿਨਮੇ ਨੀਚ ਕੀਟ ਕੋ ਰਾਜ ਭਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ ਕਸ਼ੂ ਨਾ ਆਵੇ ਤਿਸ ਤਤਕਾਲ ਦੇ ਤਿਸ ਪ੍ਰਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾ ਕਾ ਲੇਖਾ ਨਾ ਗਨੇ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਮਨਾਈ ਨਾਨਕ ਜੀਵੇ ਦੇਖ ਵਢਾਏ ਇਸ ਕਾ ਬਲ ਨਾ ਇਸ ਹਾਥ ਕਰਨ ਕਰਾਵਨ ਸਰਵ ਕੋ ਨਾਥ ਆਗਿਆਕਾਰੀ ਵਪਰਾ ਜੀਓ ਜੋ ਤਿਸ ਭਾਵੇ ਸੋਈ ਫੁਨਥੀਓ ਕਬੂ ਉਚ ਨੀਚ ਮੈਂ ਬਸੇ ਕਬੂ ਸੋ ਕਰ ਕਰੰਗ ਹੱਸੇ ਕਬੂ ਨਿੰਦ ਚਿੰਨ ਵਿਵਹਾਰ ਕਬੂ ਬਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬੂ ਨਿਰਤ ਕਰੇ ਬਹੁ ਭਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂ ਕ੍ਰੋਧ ਵਿਕਰਾਲ ਕਬੂ

ਕਵ ਹੋਏ ਪੰਡਤ ਕਰੇ ਵਖਿਆਨ, ਕਵੂ ਮੋਨ ਧਾਰੀ ਲਾਵੇ ਧਿਆਨ, ਕਵੂ ਧਰ ਤੀਰਥ ਇਸ਼ਨਾਨ, ਕਵੂ ਸਿੱਧ ਸਾਧਕ ਮੁਗਿਆਨ, ਕਵੂ ਕੀਟ ਹਸਤ ਪਤੰਗ ਹੋਏ ਜੀਆ, ਆਨਕ ਜੋਨ ਪਰਮੇ ਪਰ

ਸੰਗ ਸਰਬ ਸੇ ਪਾਰ ਮਮਕੇ ਸੰਗ। ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭੈ ਸਤਿਗੁਰਬਾਨ ਸ਼ਲੋਕ ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਰੀ ਜਿਸਕੇ ਅੰਤਰ ਰਾਜ ਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੇ ਮੈਂ ਜੋਵਨ ਬੰਤ ਸੋਵਤ ਵਿਸ਼ਟਾ ਕਾ ਜਾਂਦੇ ਆਪਸ ਕੋ ਕਰਮ ਬੰਦ ਕਹਾਵੇ ਜਨਮ ਮਰੇ ਬਹੁ ਜੋਨ ਭਰਮਾਵੇ ਤਨ ਭੂਮਿਕਾ ਜੋ ਕਰੇ ਘੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕੇ ਸੁਖਭਾਵੇ ਧਨਵੰਤਾ ਹੋਏ ਕਰ ਕਿਰਪਾਵੇ ਤ੍ਰਿੰਤ ਸਮਾਨ ਕੈ ਸੰਗ ਨ ਜਾਵੇ ਬਹੁ ਲਸ਼ਕਰ ਮਾਨੁਖ ਉੱਪਰ ਕਰੇ ਆਸ ਪਲ ਪਿੱਤਰ ਤਾਂ ਕਾ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਕਿਨਵੇਂ ਹੋਏ ਜਾਏ ਪਸਮੰਦ ਕਿਸੇ ਨਾ ਬਦੇ ਆਪ ਅਹੰਕਾਰੇ ਧਰਮ ਰਾਏ ਤਿਸ ਕਰੇ ਖੁਆਰੇ ਗੁਰਪ੍ਰਸਾਦ ਜਾਕਾ ਮਿਟੇ ਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਉਧਾਰੇ ਸਰਮ ਪਾਵੇ ਸਗਲੇ ਬਿਰਤਾਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਣਕ ਜਤਨ ਕਰੇ ਆਤਮ ਨਹੀਂ ਦਰਵੇ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਾ ਆਵੇ ਸਰਬ ਕੀ ਰੇਨ ਜਾ ਕਾ ਮਨੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝਤੇ ਕਛ ਹੋਏ ਤਬ ਇਸ ਕੋ ਸੁਨਾਈ ਕੋਏ ਜਬ ਵੇ ਜਾਣੇ ਮੈਂ ਕਿਸ ਕਰਦਾ ਤਬਲਾ ਗਰਭ ਜੋਨ ਮੈਂ ਫਿਰਦਾ ਜਬ ਦਾਰੇ ਕੋ ਬੈਰੀ ਮੀ ਤਬਲਾ ਨੇ ਚਲਨਾ ਚੀਤ ਜਬ ਲਗ ਮੋਹ ਮਗਨ ਸਮਾਏ ਤਬ ਲਗ ਧਰਮ ਰਾਏ ਦੇਸ਼ ਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕੋਂ ਛੁੱਟੇ ਸਹਿਸ ਖੱਟੇ ਲੱਖ ਕੋਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨੰਗ ਭੋ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ ਖਪ ਖਪ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਮਨ ਮਹੁਰਤ ਬਿਰਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਗਣ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸ ਕੇ ਹਾਥ ਕਾਮ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੁੱਝੇ ਦੇਖੇ ਕਰੇ ਵਿਵੇਕ।

ਉਸਤੇ ਭਿੰਨ ਕਹੋ ਕਿ ਜੋ ਇਹ ਤਾਨ ਧਨੰਦਰ ਕਹਿ ਸੋਏ ਆਪਣੇ ਚਲਤੇ ਆਪ ਕਰਨੇ ਆਰ ਕੋਤ ਘਰੇ ਰੰਗ ਭਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਿਨੇ ਵਿਖਿਆ ਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ।

ਲੋਕ ਸੰਤ ਸਨ ਜੋ ਜਨ ਪਰੇ ਸੋ ਜਨ ਉਦਰਨਹਾਰ ਸੰਤ ਕੇ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਅਸ਼ਪਦੀ ਸੰਤ ਕੇ ਦੁਖਨ ਆਰਜਾ ਘਟੇ ਸੰਤ ਕੇ ਦੁਖਨ ਜਮਤੇ ਨੇ ਛੁੱਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰਖੇ ਨਾ ਕੋਏ ਸੰਤ ਕੇ ਦੁਖਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰੇ ਸੰਤ ਕੇ ਦੁਖਨ ਤੇ ਮੁਖ ਪਵੇ ਸੰਤਨ ਕਹਿ ਦੁਖਨ ਕਾਗਜ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਛਲੇ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨਿਚਾਏ

ਸੰਤ ਕਾ ਦੁਖੀ ਸਦਾ ਮਿਤ, ਸੰਤ ਕਾ ਦੁਖੀ ਕਿਸੇ ਕਾ ਨੀ ਮਿਤ, ਸੰਤ ਕੇ ਦੁਖੀ ਕੋ ਡਾਣ ਲਾਗੇ, ਸੰਤ ਕੇ ਦੁਖੀ ਕੋ ਸਭ ਤਿਆਗੇ, ਸੰਤ ਕਾ ਦੁਖੀ ਮਾਂ ਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੇ ਮਰੇ, ਸੰਤ ਕੀ ਦੁਖ ਨ ਸੁਖ ਤੇ ਡਰੇ,

ਧਿਆਨ ਭਰਮਾਈਐ ਸੰਦਕਾ ਤੋਂ ਕੀ ਅਵਜੜ ਪਾਈਐ ਸੰਦਕਾ ਤੋਂ ਕੀ ਅੰਤਰ ਤੇ ਥੋਤਾ ਜੋ ਸਾਸ ਬਿਨਾ ਮਿਲਤ ਕੀ ਰੋਤਾ ਸੰਦਕੇ ਦੋਖੀ ਕੀ ਜੜ ਕਿਸ਼ਨਾਏ ਆਪਨ ਬੀਜ ਆਪੇ ਹੀ ਖਾਏ ਸੰਦਕੇ ਦੋਖੀ ਕੋ ਅਬ ਨ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਵਾਰ ਸੰਦਕਾ ਦੋਖੀ ਓ ਬਿਲ ਲਾਏ ਜਿਉਂ ਜਲ ਵੀ ਹੂਣ ਮਛਲੀ ਤਰਫੜਾਏ ਸੰਦਕਾ ਦੋਖੀ ਭੁੱਖਾ ਨੇ ਰਾਜੇ ਜਿਉਂ ਪਾਵ ਕੇ ਧਾਨੇ ਤਰਾਪੇ ਸੰਦਕਾ ਦੋਖੀ ਛੁੱਟੇ ਅਕੇਲਾ ਜਿਉਂ ਬੁਹਾੜ ਤਿਲ ਖੇਤ ਮਾਇਨ ਦੁਏਲਾ ਸੰਦਕਾ ਦੋਖੀ ਧਰਮ ਤੇ ਰਹਿਤ ਸੰਦਕਾ ਦੋਖੀ ਸਦ ਮਿਥਿਆ ਕਹਿਤ ਕਿਰਤ ਨਿੰਦਕਾ ਤੁਰੀ ਪਿਆ ਨਾਨ ਜੋ ਤਿਸ ਭਾਵੇ ਸੋਏ ਥੀਆ ਸੰਤਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤਕੇ ਦੁਖੀ ਕੋ ਦਰਗੇ ਮਿਲੇ ਸਜਾਏ ਸੰਤਕਾ ਦੁਖੀ ਸਦਾ ਸਹਿਕਾਈ ਹੈ ਸੰਤਕਾ ਦੁਖੀ ਨਾ ਮਰੇ ਨਾ ਜੀਵਾਈ ਹੈ ਸੰਤਕੇ ਦੁਖੀ ਕੀ ਪੁਜਣਾ ਆਸਾ ਸੰਤਕਾ ਦੁਖੀ ਉੱਠ ਚਲੇ ਨਿਰਾਸਾ ਸੰਤਕੇ ਦੁਖ ਨਿਸ਼ੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਤਿਸਕੇ ਉਹ ਕਰਨੇ ਹਾਰ ਸਾ ਤਿਸ ਕੋ ਨਮਸਕਾਰ।

ਉਸ ਰਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤੇ ਸਾ ਪੁੰਨ ਨਾਮ ਦੇ ਵਡਭਾਗੀ ਨਾਨਕ ਜਨ ਸੇ ਸ਼ਲੋਕ ਤਜੋ ਸਿਆਨ ਸੁਰਜਨੋ ਸਿਮਰੋ ਹਰ ਹਰ ਰਾਏ ਕਾ ਸਰਮਨ ਰੱਖੋ ਨਾਨਕ ਦੂ ਪਰਮ ਪੋ ਜਾਏ ਅਸ਼ਪਦੀ ਮਾਨੁ ਕੀ ਟੇਕ ਬ੍ਰਿਤੀ ਸਭ ਜਾਣ ਦੇਵਨ ਕੋ ਏਕੇ ਭਗਵਾਨ।

ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤਦਕੀਓ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੁਝੇ ਤਿਸਕੀ ਜਾਨੋ ਤਿਸਨਾ ਬੁਝੇ ਸਾਧ ਸੰਗ ਹਰ ਹਰ ਜਿਸ ਕਾ ਹੈ ਸਰਬ ਰੋਗ ਤੇ ਹਰਜਨ ਰਹਿਤ ਆਨੰਦਨ ਕੀਰਤਨ ਕੇਵਲ ਵਖਿਆਨ ਗਿਸਤ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕੱਢੀਏ ਜਮਕੀ ਫਾਸਾ ਪਾਰ ਰਮਕੀ ਜਿਸਮਨ ਭੂਖ ਨਾਨਕ ਤੁਸੇ ਨਾ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸਤੇ ਡਰੇ ਜੈ ਸਾ ਸਾਧ ਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸਿਜਿਆ ਗੁਰਪ੍ਰਸਾਦ ਤਾਂ ਸਭ ਬੁਝਿਆ ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਤੂਲ ਨਹਿ ਕਿਸ ਜਨਮੈ ਨਹਿ ਕਿਛ ਮਰੇ ਆਪਨ ਚਲਤ ਆਪ ਹੀ ਕਰੇ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਕਲ ਮੈਂ ਆਪ ਅਨਕ ਜੁਗ ਦਰਜ ਥਾਪਿਓ ਥਾਪ ਅਵਨਾਸੀ ਨਾਹੀ ਕਿਛ ਖੰਡ ਧਾਨ ਧਾਰਿਓ ਬ੍ਰਹਮੰਡ ਲੱਖ ਭੇਵ ਪਰ ਪ੍ਰਤਾਪ ਆਪ ਜਪਾਇਤ ਨਾਨ ਜਾਪ ਜਿਨ ਪ੍ਰਭ ਜਾਤਾ ਸੋ ਸੋ ਬਾਬੰਦ ਸਰਬ ਸੰਸਾਰ ਉਦਰੇ ਤਨਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਧੂਪ ਸਣ ਆਪੇ ਮੇ ਲੈ ਕਿਰਪਾਲ ਗੁਰ ਕਾ ਸਬਜਾ ਭੈ ਨਿਆਲ ਉਨ ਕੀ ਸੇਵਾ ਸੋਈ ਲਾਗੇ ਜਿਸ ਨੂੰ ਕਿਰਪਾ ਕਰੇ ਬੜਭਾਗੇ।

ਸੰਗ ਸਹਿ ਸੁਭਾਓ ਵੇ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮੀ ਠਲਗਾਨਾ ਜੈਸਾ ਸਤ ਐਸਾ ਦਿਸ਼ਟਾਨਾ ਜਿਸ ਤੇ ਉਪਜੇ ਤੇ ਸਮਾਏ ਸਮਾਏ ਸੁਖ ਨਿਧਾਨ ਉਨੂ ਬਣਾਏ ਆਪ ਸਕੋ ਆਪ ਦੀਨੋ ਮਹਾਨ ਨਾਨ ਪ੍ਰਭਜਨ ਏਕੋ ਜਾਨ ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਹਾਰ ਜਾ ਕੇ ਸਿਮਰਨ ਉਤਰੀਏ ਨਾਨਕ ਤਿਸ ਬਲਿਹਾਰ ਅਸ਼ਪਦੀ ਟੁੱਟੀ ਗੰਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਸਿਮਰ ਮਾਏ ਤਿਸ ਤੇ ਬਿਰਥਾ ਕੋਈ ਨਾ ਏਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛ ਨਾ ਹੋਏ ਜੇ ਸੋ ਪ੍ਰਾਨੀ ਲੋਚੇ ਕੋਏ ਤਿਸ ਮੈਂ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪ ਏ ਕਰ ਨਾਮ ਰੂਪ ਬੰਦ ਹੋਏ ਨਾ ਮੋਹ ਹੈ ਪ੍ਰਭ ਕੀ ਜੋਲ ਸਕਲ ਕਟ ਸੋ ਹੈ ਤਨਵੰਤਾ ਹੋਏ ਕਿਆ ਕੋ ਕਰਵੈ ਜਾਂ ਸਭ ਕੇ ਤਿਸਕਾ ਦੀਆ ਦਰਬੈ ਅਤਸੂ ਰਾਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬੈ ਦਾ ਤਾਰ ਤਿਸ ਦੇਣ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜਿਉਂ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸ ਥੰਮਣ ਜਿਉਂ ਪਾ ਖਾਣ ਨਾਵ ਚੜ ਤਰੇ ਪ੍ਰਾਣੀ ਗੁਰਚਰਨ ਲਗਤ ਨਿਸਤਰ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪਰਟਾਵੇ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਆਏ ਬਿਲਾਈ ਹੈ ਪੁਰਬ ਲਿਖੇ ਕਾ ਲਿਖਿਆ ਪਾਈ ਹੈ ਦੁਖ ਸੁਖ ਪ੍ਰਭ ਦੇਵ ਨਹਾਰ ਔਰ ਤਿਆਗ ਤੂੰ ਤੇਜ ਧਾਰ ਜੋ ਕਿਛ ਕਰੇ ਸੋਈ ਸੁਖਮਾਨ ਭੂਲਾ ਗਾਏ ਫਿਰੇ ਜਾਨ ਕੌਣ ਬਸਦਾਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਤ ਸੇਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਦਨ ਕਰਪਾਇਆ ਤਜ ਮਹਾਨ ਲਿਓ ਮਨਮੋਹ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਸੰਤਨ ਸਿੰਘ ਚਾਲ ਵਿਦਿਆ ਵਿਖਿਆ ਜੰਜਾਲ ਧਨ ਧਨ ਕੇ ਸਭ ਕੋਏ ਮੁਖ ਉਜਲ ਹਰ ਦਰ ਗਏ ਸੋਏ ਵਪਾਰ ਬਿਰਲਾ ਵਪਾਰੇ ਨਾਨਕ ਤਾਂ ਕੇ ਸਤਬਲਿਆਰੇ ਚੰਨ ਸਾਧ ਕੇ ਧੋਤੇ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੇ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਵਿਘਨ ਤੇ ਸਾਧੂ ਰੱਖੇ ਹਰ ਗੁਣ ਗਾਏ ਅੰਮ੍ਰਿਤ ਰਚਾ ਕੇ ਓਟ ਗਏ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾ ਲਣਹਾਰ

ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵ ਸੋਭੜ ਭਾਗੀ ਜਨ ਕੇ ਸੰਗ ਏਕਲ ਬਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨ ਫਲ ਪਾਵੇ ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਵੇ ਸੱਚ ਨਾਨਕ ਹੋਸੀ ਭੈ ਸੱਚ ਅਸ਼ਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵ ਹਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸੰਤਾ ਭੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਨ ਕਰਾਵਣ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸਮਨ ਪੁਰਟਾਇਆ ਭੈ ਤੇ ਨਿਰਭੋ ਏ ਵਸਾਨਾ ਜਿਤੇ ਉਪਜਿਆ ਤਸਮਾਏ ਸਮਾਨਾ ਬਸਤ ਮਾਏ ਲੇ ਬਸਤ ਕਢਾਈ ਤਾ ਕੋ ਭਿੰਨ ਨਾ ਕਹਿਣਾ ਜਾਈ ਬੂਝੇ ਬੂਝਣਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨੰਕਾਰਾ ਸੋ ਸੇਵਕ ਜੇ ਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਬ ਰਾਖੇ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕਿ ਗਤਮਿਤ ਕੋ ਇਹਨਾਂ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦੇਸ਼ ਪਟਾਇਆ ਨੀਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ ਜਿਸਕਾ ਸਾਸ ਨ ਕਾਟਦੇ ਆਪ ਤਾ ਕੋ ਰੱਖ ਦੇ ਕਰ ਹਾਤ ਮਾਨਸ ਯਤਨ ਕਰਤ ਬਹੁ ਭਾਤ ਜਿਸਕੇ ਕਰਤਾ ਮਿਰਥੇ ਜਾਤ ਮਾਰੇ ਨਾ ਰਾਖੇ ਅਬ ਨ ਕੋਏ ਸਬਜੀ ਆਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪਨਾ

ਸਤਿਸ਼ਕਸ਼ਵ ਨਾਇ ਨਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਕਰ ਨਾਮ ਕਸੰਗ ਨਾਮ ਰਸ ਜੰਤਰ ਦਾਨੇ ਮੰਤਨ ਨਾਮੇ ਨਾਮ ਸਮਾਨੇ।

ਸਤਿਗੁਰ ਤਿਸਕਾ ਨਾਮ ਤਿਸਕੇ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਕੀ ਕਰੇ ਬਿਰਤਪਾਲ ਸੇਵ ਕੋ ਗੁਰ ਸਦਾ ਦਿਆਲ ਸਿੱਕੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਚਿਰੇ ਸਤਿਗੁਰ ਸਿੱਕੇ ਬੰਧਨ ਕਾਟੇ ਗੁਰ ਕਾ ਸਿੱਕ ਵਿਕਾਰ ਤੇ ਹਟੇ ਸਤਿਗੁਰ ਸਿੱਕੋ ਨਾਮ ਧਨ ਦੇ ਗੁਰ ਕਾ ਸਿੱਖ ਪਟਭਾਗੇ ਹੈ ਸਤਿਗੁਰ ਸਿੱਕਾ ਹਲਤ ਪਲ ਸੁਆਰੇ ਨਾਨਕ ਸਤਿਗੁਰ ਸਿੱਕੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸਿਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ

ਭਰਮ ਸਾਹਿਬ ਸਿਆਣ ਬੁਲਿਆ ਨਾ ਜਾਈਐ। ਨਾਨਕ ਐਸਾ ਗੁਰਵਟ ਭਾਗੀ ਪਾਈਏ, ਸਫਲ ਦਰਸ਼ਨ ਪੇਖ ਪੁਨੀਤ, ਪ੍ਰਸਤ ਚਰਨ ਗਾਤ ਨਿਰਮਲ ਰੀਤ, ਭੇਟ ਸੰਗਰਾਮ ਗੁਣ ਰਵੇ ਪਾਰ, ਬ੍ਰਹਮ ਕੀ ਦਰ ਗਏ ਗਵੇ, ਸੁਣ ਕਰ ਬਚਨ ਕਰਨ ਗਾਨੇ, ਮਨ ਸੰਤੋਖ ਆਤਮ ਪਤੀਆਂ ਨੇ।

ਸਚੁਭ ਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੈਂ ਰਾਖੇ ਹਰ ਰੇ ਗੰਧ ਘਰ ਦੀ ਪ੍ਰਗਾਸੇ ਨਾਨ ਭਰਮ ਮੋਹ ਦੁਖਤਾ ਤੇ ਨਾਸੇ ਤਪਤ ਮਾਏ ਠਾਣ ਵਰਤਾਏ ਅੰਧ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਚੁੱਕਾ ਨਿਰਭਉ ਹੋਏ ਵਸੇ ਸਗਲ ਵਿਆਦ ਮੰਤੇ ਗਏ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਏ ਚੁੱਕੇ ਭਰਮ ਗਵਨ ਸੁਣ ਨਾਨਕ ਹਰ ਹਰ ਜਤ ਸਰਗੁਣ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਈ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾ ਹੀ ਕੋਏ ਸਭ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੇ ਪ੍ਰਕਾਸ਼ ਸਾਧ ਕੇ ਸੰਗ ਰਚ ਰਚਨਾ ਆਪਣੀ ਕਲਧਾਰੀ ਅਨਕਵਾਰ ਨਾਨਕ ਬਲਿਹਾਰੀ ਸ਼ਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਨਾਮ ਕਮਾਵਨਾ ਨਾਨਕਿਉ ਧਨ ਸਾਰ ਅਸ਼ਪਰੀ ਸੰਜ ਨਾ ਮਿਲ ਕਰੋ ਵਿਚਾਰ ਏਕ ਸਿਮਰਨ ਨਾਮ ਆਧਾਰ ਔਰ ਪਾਪ ਸਮੀਤ ਵਿਸਾਰੋ ਚੰਨ ਕਮਲ ਰਿਦਮੇ ਉਰਧਾਰੋ ਕਰਨ ਕਾਣ ਸੋ ਪ੍ਰਾਪ ਸਮਰੱਥ ਦ੍ਰਿੜ ਕਰ ਗਹੋ ਨਾਮ ਰਵਾਥੇ ਤਨ ਸੰਚੋ ਭਵੰਤ ਸੰਜਨਾ ਕਰ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਡਲ ਧਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸੋ ਕੋ ਨਿਰਵਾਸ਼ੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸੋ ਭਾਗੋ ਕਰੇ ਭਲੀ ਕਰਨੀ ਸਾਸੋ ਬਾਬਜ ਹਰ ਕੀ ਸਰਨੀ ਅਨਕੋ ਭਾਵੀ ਰੋਗ ਨ ਜਾਏ ਰੋਗ ਮਿਟੇ ਆ ਰਹਿ ਉਕਤ ਲਾਏ

ਕੇਰੇ ਦੇਵ ਸੇ ਹਰ ਸੋਏ ਕਲਤਾ ਦੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਓ ਬਿਨਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਕਾਸ਼ ਤਿਤਕਰ ਜਾਏ ਬਸੇ ਅਵਨਾਸੀ ਕਹੋ ਨਾਨਕ ਘਾਟੀ ਜੰਬਾ ਸੀ ਤੱਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਉਣ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਏ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮ ਪ੍ਰਾਣ ਉਧਾਰ ਅਨਕੋ ਭਾਵਨ ਛੁਟਨ ਹਾਰੇ ਸਿਮਨ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਸ਼ ਨਾਨਕ ਫਲ ਪਾਏ ਸੰਗ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬਰ ਬਣਤਾ ਇੰਤੇ ਕਹੋ ਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਬ ਝੂਠ ਵਸਾਰੀ ਜਿੰਦੀ ਏ ਬੁਝੇ ਨਾ ਬਗਾਨਾ ਨਾ ਮਸਾਨਾ ਬੁਝਤਾਨਾ ਗੁਰ ਕੀ ਮਤ ਤੂੰ ਲੇ ਆਨੇ ਭਗਤ ਬਿਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਰ ਚਰਨ ਕਮਲ ਰੱਖੋ ਮਨ ਮਾਏ ਜਨਮ ਜਨਮ ਕੇ ਕਿਲ ਵਜਾਏ

ਚਿੰਦ ਵਸੇ ਸੁਖਨਾਲ ਸਾਸ ਗਰਾਸ ਹਰ ਨਾਮ ਸੰਭਾਲ ਸਾਧ ਸੰਗ ਪਾਵੇ ਸਤਨਾ ਹਰ ਪੂੰਜੀ ਸਾਧ ਸੰਗ ਪਾਵੇ ਸਚਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੇ ਸਚਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਆਂ ਸੁਖ ਦਰ ਗਏ ਜੈਕਾਰ ਸਰ ਨਿਰੰਤਰ ਏਕੋ ਦੇ ਕਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪ ਏਕੋ ਸਲਾਹ ਏਕ ਸਿਮਰੇ ਕੋ ਮਨਿਆ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰੇ ਹੋ ਪੂਰਨ ਪੂਰੇ ਹੋ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭੈ ਏਕ ਰਾਤ ਪ੍ਰਾਸ਼ਤ ਗਏ ਮੰਤਨ ਅੰਤਰ ਏਕ ਪ੍ਰਵਰਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰਮੇ ਸਰਦਾ ਪੂਰ ਸਾਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਕੋਟ ਇੱਕ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾਸ ਕੋਏ ਹਰ ਹਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਤਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਹੋ ਸਾਧ ਕੇ ਸੰਗ ਪਰੇ ਸਨ ਆਣ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਲਿਬਲਾ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਤੇ ਸਕੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ

ਤਿੰਦਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਵਿਸਰੈ ਜੇ ਕਾਲ ਨ ਪਾਨੇ, ਸੋ ਕਿਉਂ ਵਿਸਰੇ ਜੇ ਕੀਆ ਜਾਣੇ, ਸੋ ਕਿਉਂ ਵਿਸਰੇ ਜਿਨ ਸਭ ਕਿਸ ਦੀ ਆ, ਸੋ ਕਿਉਂ ਵਿਸਰੇ ਜੇ ਜੀਵਨ ਜੀ ਆ, ਸੋ ਕਿਉਂ ਵਿਸਰੇ ਜੇ ਅਗਨ ਮੈਂ ਰੱਖੇ। ਗੁਰਪ੍ਰਸਾਦ ਗੋਬਿੰਦ ਲਾਲ ਆਖੇ, ਸੋ ਕਿਉਂ ਵਿਸਰੇ ਜੇ ਵਿਕਤੇ ਗਾਂਢੇ, ਜਨਮ ਜਨਮ ਕਾ ਟੂਟਾ ਗਾਂਢੇ, ਗੁਰਪੂਰੇ ਤਦ ਇਹ ਬੁਝਾਇਆ, ਪ੍ਰਭ ਆਪਣਾ ਨਾਨ ਜਨ ਧਿਆਇਆ, ਸਾਜਨ ਸੰਤ ਕਰੋ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਭਾਵੋ, ਆਪ ਜਪੋ ਅਵਰਾ ਨਾਮ ਜਪਾਵੋ, ਭਗਤ ਭਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੁਸੀ ਚਾਰ, ਸਰਬ ਕਲਿਆਣ ਸੁਖ ਨਿਰਨਾਮ, ਬੁੱਢ ਜਾਤ ਪਾਏ ਵਿਸਰਾਮ, ਸੰਗਲ ਦੁਖ ਕਾਓ ਵਤਨਾਸ, ਨਾਨਕ ਨਾਮ ਜਪੋ ਗੁਣਤਾ, ਸੁਭਜੀ ਪ੍ਰੀਤ ਪ੍ਰੇਮ ਰਚਾਓ, ਮੰਤਨ ਅੰਤਰੇ ਸੁਹਾਓ, ਨੇਤਰੋ ਪੇਖ ਦਰ ਸੁਖ ਹੋਏ, ਮਨ ਵਿਕਸੇ ਸਾਧ ਚੰਡ ਧੋਏ, ਭਗਤ ਜਨਾ ਕੇ ਮੰਤਨ ਰੰਗ, ਬਿਰਲਾ ਕਹੂ ਪਾਵੇ ਸੰਗ, ਏਕ ਬਸਤ ਦੀ ਜੇਕਰ ਮੈਂ ਆਸ, ਗੁਰਪ੍ਰਸਾਦ ਨਾਮ ਜਪ ਲਿਆ, ਸਾਕੀ ਉਪਮਾ ਕਹੀ ਨ ਜਾਏ, ਨਾਨਕ ਰਿਹਾ ਸਰਬ ਸਮਾਏ, ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਕਢਾ ਕਰਤ ਪ੍ਰਿਤਪਾਲ, ਆਦਿ ਪੁਰ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੇ ਸੋਏ ਪੁਨੀਤ, ਭਗਤ ਪਾਏ ਲਾਵੇ ਮਨੀਤ, ਅਮ ਨਿਰਗੁਣਿਆਰ ਨੀਚੇ ਜਾਨ, ਨਾਨਕ ਤੁਮੀ ਸ਼ਰਨ ਪੁਰਖ ਭਗਵਾਨ, ਸਰਬ ਕੁੰਡ ਮੁਕਤ ਮੋਖ ਪਾਏ, ਇੱਕ ਨਿਮ ਕਰਕੇ ਗੰਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਏ, ਬਹੁ ਭੋਜਨ

ਤਾਂ ਬੰਦ ਕੋਕਸ ਕੋ ਗਨੀ ਜਾਵੇ ਕਹਿ ਹਰ ਗਮ ਪਾਰ ਤਬ ਨਰਕ ਸੁਰ ਕੋ ਕੌਣ ਅਵਤਾਰ ਜਬ ਨਿਰਗੁਣ ਪ੍ਰਸੈ ਸਵਾਏ ਤਬ ਸੇ ਸ਼ਬਦ ਕਹੋ ਕਿਤ ਟਾਏ ਜਬ ਆਪ ਹੈ ਆਪ ਆਪਣੀ ਜੋਤ ਰਹੇ ਤਬ ਕਵਨ ਨਿਡਾਰ ਕਵਨ ਕਦ ਡਰੇ ਆਪਨ ਚਲਦੇ ਆਪ ਕਰਨੇ ਹਾਰ ਨਾਨਕ ਠਾਕਰ ਕੰਮ ਭਾਰ ਅਵਨਾਸੀ ਸੁਖੇ ਆਪਣੇ ਆਸਨ ਤੈ ਜਨ ਮਨ ਕੋ ਕਾਮ ਨਾਸਨ ਜਬ ਪੂਰਨ ਕਰਤਾ ਪ੍ਰਭ ਸੋਹੇ ਤਬ ਜਮ ਕੀ ਤ੍ਰਾਸ ਕਹੋ ਸੋਏ ਜਾਵੇ ਅਵਗਤ ਗੋਚਿਰ ਪ੍ਰਵੇਕਾ ਤਬ ਚਿੱਤਰ ਗੁਪਤ ਕੇ ਪੂਛ ਲੇਖਾ ਜਬ ਨਾਦ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣ ਆਪ ਆਪ ਹੀ ਚਰਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਦ ਹੋਤਾ ਤੈ ਬਿਨ ਮੈਲ ਕੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸ਼ਿਦਰ ਲਗਤ ਕਹੋ ਕੀਸ ਜੈ ਜੋਤ ਸਰੂਪ

ਆਪੇ ਵਰਤਣ ਹਾਰ ਨਾਨਕੇ ਕੋ ਬਸਰਿਆ ਦੂਜਾ ਕਹਿ ਦਿਸ਼ਟਾਰ ਅਸਪਦੀ ਆਪ ਕਦੇ ਆਪ ਸੁਣੇ ਹਾਰ ਆਪੇ ਕਾ ਵਿਸਥਾ ਜਦ ਇਸ ਭਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗ ਪਵੇ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸੁੰਦਰ ਜੀ ਤਤਕਾ ਵੇਤਾ ਨਾਨਕ ਸਰ ਸਿਸ਼ਟ ਕਾ ਜੇਤਾ ਜੀ ਜੰਤਰ ਸਬਦਾ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋ ਨ ਮਾਰੇ ਸੋ ਮੂਹਾ ਜਿਸ ਮਨੋ ਸਾਰੇ ਤਿਸਦਾ ਜਬਰ ਕਾ ਕੋ ਜਾਏ ਸਭ ਸਿਰੇ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਆਰ ਪੂਰਨ ਪੂਰੇ ਦਿਆਲ ਸਭੀ ਉੱਪਰ ਹੋਵਦ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਓ ਵਿਆਹ ਪ੍ਰਤਪਾਲੇ ਜੀਅਨ ਵੋ ਭਾਤ ਜੋ ਜੋ ਰਚਿਓ ਸੋ ਤਿਸੇ ਧਿਆਤ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਉਂਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਲ ਲਗਾਰ ਇੱਕ ਨਾਏ ਤਿਸਕੀ ਆਸਨ ਮਿਰਤੀ ਜਾਏ ਸੇਵਕ ਕੋ ਸੇਵਾ ਬਣਿਆਏ ਹੁਕਮੂਜ ਪਰਮ ਪਦ ਪਾਈ ਇਸਤੇ ਉੱਪਰ ਨਹੀਂ ਵਿਚਾਰ ਜਾ ਕੈ ਮਨ ਵਰਸਿਆ ਨੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਨ ਪੂਜੈ ਗੁਰ ਕੈ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕਾਰ ਪ੍ਰਭ ਆਪੇ ਮੇਲੇ

ਸੰਤ ਸੰਗ ਅੰਤਰ ਪਵਿਸ਼ਟਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਿਗਰੀ ਏਕ ਘਟ ਮਾਹੈ ਅਣਕ ਰੰਗ ਨਾਨਾ ਨਿਸ਼ਟਾਏ ਨੌਣ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਣ ਸਮਾਧਾਨ ਤੈ ਨਾਦ ਕਹਿ ਨ ਜਾਏ ਚਰਜ ਸਮਾਦ ਤੈਨ ਦੇਖਿਆ ਜਿਸ ਆਪ ਦਿਖਾਏ ਨਾਨ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਘਟ ਘਟ ਵਿਆਪਰਿਆ ਭਗਵੰਤ ਧਰਨ ਮਾਏ ਆਕਾਸ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈ ਸਾ ਕਰਮ ਪੌਣ ਪਾਣੀ ਬੇ ਸੰਤਨ ਮਾਏ ਚਾਰ ਕੁੰਡ ਦੈ ਦਿਸੈ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨ ਸੁਖ ਪਾਓ।

ਧਰਮ ਕਲਾ ਕਰ ਖੇ ਲੈ ਕੇ ਹੇਲ ਮੋਲ ਨ ਪਾਈਐ ਗੁਣੇ ਮੋਲ ਸਰਬ ਜੋਤ ਮੈਂ ਜਾਗੀ ਜੋਤ ਧਾਰਿਓ ਸਵਾਮੀ ਓਤ ਬੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨ ਤਿਨਮੈ ਉਪਸਾ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਏ ਰਹਿਤ ਸਤ ਵਚਨ ਸਾਧੂ ਸਭ ਕੈ ਜੋ ਜੋ ਹੋਏ ਸੋਈ ਸੁਖਮਾਨੇ ਕਰਨ ਕਰਾਵਣ ਹਾਰ ਪ੍ਰਜਾਨੇ ਅੰਤਰ ਵਸੇ ਬਾਰ ਵੀ ਓਹੀ ਨਾਨ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਵਰ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕ ਅੰਕਾਰ ਅੰਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨ ਤਿਜਨ ਆਪ ਬੁਝਾਏ ਸਰਭੂਤ ਆਪ ਵਰਤਾਰਾ ਸਰਵਨੈਣ ਆਪ ਪੇਖਣ ਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਨਾ ਆਵਨ ਜਾਣੇ ਖੇਲ ਮਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਦ ਅਲਿਪਤ ਹੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨ ਜਾ ਪਾਵੇ ਤਾਂ ਲੈ ਸਮਾਏ ਇਸਤੇ ਹੋਏ ਸੁਨਾਈ ਬੁਰਾ ਉਰੇ ਕਹੋ ਕਿਨੇ ਕੁਛ ਕਰਾ ਆਪ ਭਲਾ ਕਰਦੂਤਾ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸੰਸਾਚ ਓਤ ਬੋਧ ਆਪਣ ਸੰਗਰਾਜ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕਿਓ ਜਾਨ

ਜਾਨਮ ਹਾਰਤਨ ਕਾਰ ਚਲੇ ਜਨ ਸੋਏ ਨਾਨਕ ਜੀ ਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਵੇਤਾ ਸਮਦਰਸੀ ਏਕ ਦਿਸ਼ਚੇਤਾ ਇਹ ਫਲ ਤਿਸ ਜਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਉਨਿਧਾਨ ਜਪੇ ਮਨ ਕੋਏ ਸਭ ਜੁਗਮੇ ਤਾਗੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਵਿਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਪ੍ਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁਟੇ ਜਾ ਕੇ ਮਸਤ ਕਰਮ ਪ੍ਰਪਾਏ ਸਾਸਰਨ ਨਾਨਕ ਤੇ ਆਏ ਜਿਸ ਮਨ ਵਸੇ ਸੁਨੇ ਲਾਏ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ

ਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋ ਹੇ ਤਾਂ ਇੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈਐ ਕਬਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ਿਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ

ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਬੇਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਅੱਖ ਹੈ ਮੰਗ ਹੈ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਐ ਜੇ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਰ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵਾ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮ ਗੁਰ ਪਾਰਵਤੀ ਮਾਈ ਜੇ ਹਾਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਹਾਏ ਕਰੀ ਜੇ ਤੀਸਰ ਠੇ ਪਾਈ ਵੇਖਾ ਬਿਨ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗਚਾਰੀ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਹੇ ਚੰਗਾ ਨਾਉ ਰਖਾਈ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤਿਪੀਰ ਸੁਰਨਾਥ ਸੁਣਿਆ ਤਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਚ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵ ਹਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵ ਹੈ ਰਾਹੋ ਸੁਣਿਆ ਹੱਥ ਹੋਵੇ ਅਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਗ ਨ ਪਾਏ ਮੰਨੈ ਪਰਸਾਂ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵ ਹੈ ਮੁਖ ਦੁਆਰ ਮੰਨੈ ਪਰਵਰ ਹੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗਹਿਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਬਲੈ ਉਪਰ ਕੀਤਾ ਭਾਰ

ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਓ ਹੋ ਰੂਪ ਕੇਤੀ ਦਾਤ ਜਾਣਾ ਕੌਣ ਕੂਤ ਕੇਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕੋ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਅਸੰਖ ਲੋ ਅਸੰਖ ਕਹ ਹੈ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਵਾਨ ਅਖਰਾ ਸਿਰ ਸੰਜੋਗ ਬਖਾਣ ਜਿਨਹਿ ਲਿਖੇ ਤੇ ਸਿਰ ਨਾਹੇ ਜੇ ਪਰਮਾਏ ਤੇਵ ਤੇ ਪਾਹੇ

ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕਾ ਰੰਗ

ਆਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤੈ ਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੋ ਕਵਣ ਜਿਤ ਹੋਆ ਆਕਾਰ ਬੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਨ ਭਗਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਕਰਾਨ ਥਿਤ ਵਾਰ ਨ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾ ਜਾਣੈ ਅੱਗੇ ਗਇਆ ਨਾ ਸੋ ਹੈ ਪਾ ਤਾਲਾਂ ਪਾ ਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਬੇਦ ਕਹਿਣ ਇੱਕ ਵਾਤ ਸਾਹਸ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣਾ ਆਪ ਸਾ ਲਾਹੀ ਸਾ ਲਾਹ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵਿਸਰੈ ਹੈ ਅੰਤ ਨ ਸਿਵਤੀ ਕਹਿਣ ਨਾ ਅੰਤ ਅੰਤ ਨ ਕਰਨਾ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਂ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤੇ ਸੁੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗਹਿ ਜੋਧ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸਨੋ ਬਖਸ਼ੇ ਸਿਵਤ ਸਾ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖ ਹੈ ਵੇਦ ਪਾਠ ਪੁਰਾਨ ਆਖ ਹੈ ਪੜ੍ਹੇ ਕਰਹਿ ਬਖਿਆਨ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਈਸਰ ਆਖ ਸਿੱਧ ਆਖ ਕੇਤੇ ਕੀਤੇ ਬੁੱਧ ਆਖ ਦਾਨਵ ਆਖ ਦੇਵ ਆਖ ਸੋਰ ਨਰ ਮੁਨ ਜਨ ਸੇਵ ਕੇਤੇ ਆਖ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨ ਸਕਹਿ ਕੇਈ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ
ਗਾਵਹਿ ਇੰਦ ਅਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਾਇਆਲੇ ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੂੰ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜੈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਅਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰਹਿ ਬੈਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ

अनाद अनाहत जुग जुग एक होवेस। भगत ज्ञान दया भंडारण कड़कड़ वज हनाद आप नाथ नाथी सब जाके रिद्ध सिद्ध अवरा साध। संजोग बिजोग तो कार चलाव है लिखे आव है भाग। आदेश तिस आदेश आद अनिल अनाद अनाहत जुग जुग एको वेस। एका माई जुगत ब्याही तिन चेले परवान। एक संसारी एक भंडारी एक लाई दी बाण। जिब तिस भाव है तिव चलाव है जिब हो वह फरमान। ओह विख ओना नजर न आव बहुत हो बिडान। आदेश तिस आदेश आद अनिल अनाद अनाहत जुग जुग एको बेस। आसन लोए लोए भंडार जो कुछ पाया सोई कावार। कार कार वेखै सृजनहार नानक सच्चे की साची कार। आदेश तिस आदेश आद अनिल अनाद अनाहत जुग जुग एको बेस। एक दूजी भौ लख हो हे लख हो वह लख बीस। लख लख गेड़ा आखिया है एक नाम जगदीस। ए तुराहे पत पबड़िया चढ़िया होए इक्कीस। सुन गल्ला आकाश की कीटा आई रीस। नानक नदरी पाईया कूड़ी कूड़ा ठीस। आखण जोर चुपै नह जोर जोर न मंगण देन न जोर। जोर न जीवन मरन नह जोर। जोर न राज माल मन सोर। जोर न सुरती ज्ञान विचार जोर न जुगती छुट्टा संसार। जिस हाथ जोर कर वेखा सोए नानक उत्तम नीच न कोए। राती रुती थिति वार पवन पानी अग्नि पाताल। तिस विच धरती थाप रखी धर्मसाल। तिस विच जी जुगत के रंग तिनके नाम अनेक अनंत। करमी करमी होए विचार सच्चा आप सच्चा दरबार। तिथे सोहन पंच परवान नदरी कर्म पावा निशान। कच पकाई उथे पाए नानक गया जाप जाए। धर्म खंड का एहो धर्म ज्ञान खंड का आख हो कर्म। केते पवन पाणी वै संतर केते कान महेश। केते बरमे घाड़त घड़िया है रूप रंग के बेस। केतिया कर्म भूमि मेर केते केते तू उपदेश। केते इंद चंद सूर केते केते मंडल देश। केते सिद्ध बुद्ध नाथ केते केते देवी वेश। केते देव दान मुन केते केते रतन समुंद। केतिया खाणी केतिया बाणी केते पात नरेंद। केतिया सुरती सेव केते नानक अंत ना अंत। ज्ञान खंड में ज्ञान प्रचंड तथा नाद बनोद कोड आनंद। सर्मखंड की बाणी रूप तथा घाड़त घड़िया बहुत अनूप। ताकिया गल्ला कथिया ना जाहे जे को कह पिछे पछताए। तिथै घड़िया सुरत मत मन बद्ध तिथै घड़िया सुरां सिद्धां की सद्ध। कर्मखंड की बाणी जोर तिथै होर न कोई होर। तिथा जोध महाबल सूर तन मह राम रहया भार पूर। तिथा सीतो सीता महिमा माहे ताके रूप न कथने जाहे। ना उहे मरह न ठागे जाहे जिनका राम बसा मन माहे। तिथा भगत बसा के लो करह आनंद सच्चा मन सोए। सच खंड बसा निरंकार कर कर वेख नदर निहाल। जिथे खंड मंडल बर भंड जे को कथा ता अंत ना अंत। तिथे लो लो आकार जिब जिब हुक्म तिब तिबकार। वेख विसै कर विचार नानक कथना करड़ा सार। जत पहारा तीरज सुनियार अहरन मत वेद हथियार। पाओ खल्ला अगन तपता हो भांडा पाओ अमृत तित ढाल। घड़िया शब्द सचे टकसाल जिनको नदर कर्म तिनकार। नानक नदरी नदर निहाल सलोक।
ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲਿਆ ਸਗਲ ਜਗਤ ਚੰਗਿਆਈਆਂ ਵਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾ ਛੰਦ ਤੋ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਣ ਗਣਿਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਣ ਤ੍ਰਿਣ ਕਹਿਤ ਤੋ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਿਆਤ ਛੰਦ ਨਮਸਤੂ ਅੰ ਅਕਾਲੇ ਨਮਸਤੂ ਅੰ ਕਿਰਪਾਲੇ ਨਮਸਤੂ ਅਰੂਪੇ ਨਮਸਤੂ ਅਨੂਪੇ ਨਮਸਤੂ ਅਪੇਖੇ ਨਮਸਤੂ ਅਲੇਖੇ ਨਮਸਤੂ ਅਕਾਏ ਨਮਸਤੂ ਅਜਾਏ ਨਮਸਤੂ ਅਗੰਜੇ ਨਮਸਤੂ ਅਪੰਜੇ ਨਮਸਤੂ ਅਨਾਮੇ ਨਮਸਤੂ ਅਠਾਮੇ ਨਮਸਤੂ ਅਕਰਮ ਨਮਸਤੂ ਅਧਰਮ ਨਮਸਤੂ ਅਨਾਮ ਨਮਸਤੂ ਅਧਾਮ ਨਮਸਤੂ ਅਜੀਤੇ ਨਮਸਤੂ ਅਪੀਤੇ ਨਮਸਤੂ ਅਬਾਹੇ ਨਮਸਤੂ ਅਟਾਹੇ ਨਮਸਤੂ ਅਨੀਲੇ ਨਮਸਤੂ ਅਨਾਦੇ ਨਮਸਤੂ ਅਛੇਦੇ ਨਮਸਤੂ ਅਗਾਦੇ ਨਮਸਤੂ ਅਗੰਜੇ ਨਮਸਤੂ ਅਪੰਜੇ ਨਮਸਤੂ ਅਧਾਰੇ ਨਮਸਤੂ ਅਪਾਰੇ ਨਮਸਤੂ ਸੋ ਏਕੈ ਨਮਸਤੂ ਅਨੇਕੈ ਨਮਸਤੂ ਅਭੂਤੇ ਨਮਸਤੂ ਅਜੂਪੇ ਨਮਸਤੂ ਨਿਰਕਰਮੇ ਨਮਸਤੂ ਨਿਰਭਰਮੇ ਨਮਸਤੂ ਨਿਰਦੇਸੇ ਨਮਸਤੂ ਨਿਰਭੇਸੇ ਨਮਸਤੂ ਨਿਰਨਾਮੇ ਨਮਸਤੂ ਨਿਰਕਾਮੇ ਨਮਸਤੂ ਨਿਰਧਾਤੇ ਨਮਸਤੂ ਨਿਰਖਾਤੇ ਨਮਸਤੂ ਨਿਰਧੂਤੇ ਨਮਸਤੂ ਅਭੂਤੇ ਨਮਸਤੂ ਅਲੋਕੇ ਨਮਸਤੂ ਅਸੋਕੇ ਨਮਸਤੂ ਅਨਰਤਾਪੇ ਨਮਸਤੂ ਅਥਾਪੇ ਨਮਸਤੂ ਤਰਮਾਨੇ ਨਮਸਤੂ ਨਿਧਾਨੇ ਨਮਸਤੂ ਅਗਾਹੇ ਨਮਸਤੂ ਅਬਾਹੇ ਨਮਸਤੂ ਤ੍ਰਵਰਗੇ ਨਮਸਤੂ ਅਸਰਗੇ ਨਮਸਤੂ ਪਰਭੋਗੇ ਨਮਸਤੂ ਸੋਜੋਗੇ ਨਮਸਤੂ ਅਰੰਗੇ ਨਮਸਤੂ ਅਭੰਗੇ ਨਮਸਤੂ ਅਗੰਜੇ ਨਮਸਤਰਮੇ ਨਮਸਤੂ ਜਲਾਸਰੇ ਨਮਸਤੂ ਨਿਰਾਸਰੇ ਨਮਸਤੂ ਅਜਾਤੇ ਨਮਸਤੂ ਅਪਾਤੇ ਨਮਸਤੂ ਅਮਜਵੇ ਨਮਸਤਸਤ ਅਜਵੇ ਅਦੇਸੂ ਅਦੇਸੇ ਨਮਸਤੂ ਅਭੇਸੇ ਨਮਸਤੂ ਨਿਰਧਾਮੇ ਨਮਸਤੂ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੈ ਨਮਸਤੂ ਅਭੇਵੈ ਨਮਸਤੂ ਅਜਨਮੇ ਨਮਸਤੂ ਸੋਬਨਮੇ ਨਮੋ ਸਰਬਗੌਨੇ ਨਮੋ ਸਰਬਭਾਉਨੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੂ ਅਬਰਨੇ ਨਮਸਤੂ ਅਮਰਨੇ ਨਮਸਤੂ ਜਰਾਰੂ ਨਮਸਤੂ ਕਰਤਾਰੂ ਨਮੋ ਸਰਬਤੰਦੇ ਨਮੋਸਤ ਅਬੰਧੇ ਨਮਸਤੂ ਨਰਸਾਕੇ ਨਮਸਤੂ ਨਰਵਾਕੇ ਨਮਸਤੂ ਰਹੀਮੇ ਨਮਸਤੂ ਕਰੀਮੇ ਨਮਸਤੂ ਅਨੰਤੇ ਨਮਸਤੂ ਮਹਾਂਤੇ ਨਮਸਤਸਤ ਰਾਗੇ ਨਮਸਤੂ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੋ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤਰਮਾਨ ਹੈ ਨਿਧਾਨ ਹੈ ਤ੍ਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ
ਅਗੰਜ ਹੈ, ਅਭੰਜ ਹੈ, ਅਝੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਧੰਧ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੇਕ ਹੈ, ਨਿਰਸਰੇਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਭਰਮ ਹੈ, ਅਜੀਤ ਹੈ, ਅਭੀਤ ਹੈ, ਅਵਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਧ ਬਾਧੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਬੈਭੂਤੇ ਕਲੰਕੂ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੂ ਇਸ਼ਨਾਨੂ ਨਮੋ ਮੰਤ੍ਰ ਮੰਤ੍ਰ ਨਮੋ ਜੰਤਰ ਜੰਤਰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰ ਸਦਾ ਸੱਚ ਦਾ ਆਨੰਦ ਸਰਬੂ ਪਰਨਾਸੀ ਅਨੂਪੇ ਅਰੂਪੇ ਸਮਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰ ਅਗੂ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮ ਅਕਾਮ ਸਮਸਤੋ ਪਰਾਜੀ ਸਮਸਤਸਤ ਧਾਮ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਭੁਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤੂੰ ਨਰਨਾਥੇ ਨਮਸਤੂੰ ਪਰਮਾਥੇ ਨਮਸਤੂੰ ਅਗੰਜੇ ਨਮਸਤੂੰ ਅਭੰਜੇ ਨਮਸਤੂੰ ਅਕਾਲੇ ਨਮਸਤੂੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੂ ਨਮੋ ਸਰਬ ਭੀਤੂ ਨਮੋ ਸਰਬ ਗਿਆਨੂ ਨਮੋ ਪਰਮਤਾਨੂ ਨਮੋ ਸਰਬ ਮੰਤ੍ਰੂ ਨਮੋ ਸਰਬ ਜੰਤਰੂ ਨਮੋ ਸਰਬ ਦ੍ਰਿਸੂ ਨਮੋ ਸਰਬ ਕ੍ਰਿਸੂ ਨਮੋ ਸਰਬ ਰੰਗੇ ਤਰਭੰਗੀ ਅਨੰਗੇ ਨਮੋ ਜੀਵ ਜੀਵੂ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੂ ਪ੍ਰਸਿਜੇ ਕਿਰਪਾਲੂ ਸਰੂਪੇ ਕੁਕਰਮੂ ਪਰਨਾਸੀ ਸਦਾ ਸਰਬਦਾ ਰਿੱਧ ਸਿੱਧੂ ਨਵਾਸੀ ਚਰਪਣ ਛੰਦ ਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਖ ਕਰਮ ਸਰਬੂ ਦਾਤਾ ਸਰਬੂ ਗਿਆਤਾ ਸਰਬੂ ਭਾਨੇ ਸਰਬੂ ਮਾਨੇ ਸਰਬੂ ਪ੍ਰਾਣੂ ਸਰਬੂ ਤ੍ਰਾਣੂ ਸਰਬੂ ਭੁਗਤਾ ਸਰਬੂ ਜੁਗਤਾ ਸਰਬੂ ਦੇਵੂ ਸਰਬੂ ਭੇਵੂ ਸਰਬੂ ਕਾਲੇ ਸਰਬੂ ਪਾਲੇ ਰੂਆਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤਰਮਾਨ ਦੇਵ ਅਭੇਵ ਆਦ ਉਧਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਰਾਜੀ ਅਭਤੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਆਧਾਰ ਮੂਰਤ ਅਜੋਨ ਆਦਿ ਅਸੇਖ ਦੇਸ ਔਰ ਨਾ ਭੇਜ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਬਿਸਾ ਹੋਏ ਪਹਿਲਿਓ ਅਨੁਰਾਗ
ਨਾਮ ਕਾਮ ਹੀਨ ਪੇਖਤ ਤਾਮ ਹੂ ਨਹਿ ਜਾਹੇ ਸਰਬ ਮਨ ਸਰਬੱਤਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣਹੀ ਜਹਿ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣਹੀ ਕਹਿ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫੇਰੈ ਚੱਤਰ ਚੱਕ ਮਾਨਹੀ ਪੁਰਤੀਨ ਲੋਕ ਚੌਦਹ ਕੇ ਬਿਖੈ ਜਗ ਜਾਪ ਹੀ ਜਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿ ਸਭੈ ਜਹ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਬਿਸਵ ਰਚਿਉ ਸਯਮ ਭਾਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਪੇਸ ਅੰਗ ਰਾਗ ਨਾ ਰੰਗ ਜਾਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਔਸਤ ਏਕ ਪੁਰਖ ਅਭਤੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਪੇਖ ਸਰਬ ਸਾਸਤਰ ਨਾ ਜਾਣਹੀ ਜੈ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਗਤ ਨਿਤ ਕੋੜ ਸਿਮਰਤ ਪ੍ਰਾਣ ਸਾਸਤਰ ਨਾ ਆਵਹੀ ਬਹੁ ਚਿਤ ਮਧ ਭਾਰ ਛੰਦ ਤੋ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤ ਮਿਤ ਅਪਾਰ ਗੁਣ ਗਨ ਉਧਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਿਸਿਆ ਕਰਮ ਆਦ੍ਰਿਸਿਆ ਧਰਮ ਸਰਬਾ ਪਰਨਾਡੈ ਅੰਡ ਅਡ ਵਾਡੈ ਚਾਚਰੀ ਛੰਦ ਤੋ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਉਪਾਰੇ ਹਰਿਉਂ ਕਰਿਉਂ ਨਿਰਨਾਮੇ ਆਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰ ਨਾ ਮਿੱਤਰ ਨਾ ਭਰਮੂ ਨਾ ਪਿੱਤਰ ਨਾ ਕਰਮੂ ਨਾ ਕਾਏ ਅਜਨਮੂ ਅਜਾਏ ਨਾ ਚਿੱਤਰ ਨਾ ਮਿੱਤਰ ਪਰੇ ਹੈ ਪਵਿੱਤਰ ਪ੍ਰਥੀਸੈ ਅਧੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੋ ਪ੍ਰਸਾਦ ਕਥਤੇ ਕਿ ਆ ਛਿਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਭਤੂਤ ਵਰਨੈ ਕਿ ਬਭੂਤ ਕਰਨ ਕਿ ਰਾਜੂ ਪ੍ਰਭਾ ਹੈ ਕਿ ਧਰਮੂ ਤੁਜਾ ਹੈ ਕਿ ਆ ਸੁਖ ਵਰਨ ਕਿ ਸਰਬਾ ਅਭਰਨੈ ਕਿ ਜਗਤੂ ਕ੍ਰਿਤੀ ਹੈ ਕਿ ਛਤਰੂ ਛਤਰੀ ਹੈ ਕਿ ਬ੍ਰਹਮ ਸਰੂਪ ਹੈ ਕਿ ਅਨਪਉ ਅਨੂਪ ਹੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਨੂ ਬਿਹੀਨ ਹੈ ਕਿ ਏਕ ਅਧੀਨ ਕਿ ਰੋਜੀ ਰਜਾ ਕਹਿ ਰਹਿਮ ਰਹਾ ਕਹਿ ਕਿ ਪਾਕ ਵਿਆਬ ਹੈ ਕਿ ਗੈਬਲ ਗੈਬ ਹੈ ਕਿ ਅਪਬਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨੰਦ ਹੈ ਕਿ ਰੋਜੀ ਦਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੂ ਕਰੀਮ ਹੈ ਕਿ ਸਰਬੂ ਕਲੀ ਹੈ ਕਿ ਸਰਬੂ ਦਲੀ ਹੈ ਕੇ ਸਰਵਤਰ ਮਾਨਿਆ ਕੇ ਸਰਵਤਰ ਦਾਨਿਆ ਕੇ ਸਰਵਤਰ ਗਾਉਣ ਕੇ ਸਰਵਤਰ ਭਾਉਣ ਕੇ ਸਰਵਤਰ ਦੇਸਾ ਕੇ ਸਰਵਤਰ ਭੇਸਾ ਕੇ ਸਰਵਤਰ ਰਾਜਾ ਕੇ ਸਰਵਤਰ ਸਾਜਾ ਕੇ ਸਰਵਤਰ ਦੀਨ ਕੇ ਸਰਵਤਰ ਲੀਨ ਕੇ ਸਰਵਤਰ ਜਾ ਹੋ ਕੇ ਸਰਵਤਰ ਭਾ ਹੋ ਕੇ ਸਰਵਤਰ ਦੇਸਾ ਕੇ ਸਰਵਤਰ ਭੇਸਾ ਕੇ ਸਰਵਤਰ ਕਾਲ ਕੇ ਸਰਵਤਰ ਪਾਲ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜ ਕੇ ਸਰਵਤਰ ਰਾਜਾ ਕੇ ਸਰਵਤਰ ਸੁਖ ਕੇ ਸਰਵਤਰ ਭੁੱਖ ਕੇ ਸਰਵਤਰ ਤ੍ਰਾਣ ਕੇ ਸਰਵਤਰ ਪ੍ਰਾਣ ਕੇ ਸਰਵਤਰ ਦੇਸਾ ਕੇ ਸਰਵਤਰ ਭੇਸਾ ਕੇ ਸਰਵਤਰ ਮਾਨਿਆ ਸਦਾ ਮੂੰਹ ਪ੍ਰਧਾਨਿਆ ਕੇ ਸਰਵਤੁਰ ਜਾਪਿਆ ਕੇ ਸਰਵਤੁਰ ਥਾਪਿਆ ਕੇ ਸਰਵਤੁਰ ਭਾਨ ਕੇ ਸਰਵਤੁਰ ਮਨ ਕੇ ਸਰਵਤੁਰ ਇੰਦ੍ਰ ਕੇ ਸਰਵਤੁਰ ਚੰਦ੍ਰ
ਕੇ ਸਰਬੂ ਕਲੀ ਮੈਂ ਕਿ ਪਰਮੂ ਫਹੀ ਮੈਂ ਕਿ ਆਕਲ ਅਲਾ ਮੈਂ ਕਿ ਸਾਹਿਬ ਕਲਾ ਮੈਂ ਕਿ ਹੁਸਨ ਵਜੂ ਹੈ ਤਮਾਮਲ ਰੁਜੂ ਹੈ ਹਮੇਸਲ ਸਲਾਮ ਹੈ ਸਲੀਖਤ ਮਦਾ ਮੈਂ ਗਨੀਮਲ ਸਕਾਸ਼ਤਾ ਗਰੀਬਲ ਪਰਸਤਾ ਬਲੰਦਲ ਮਕਾਨ ਹੈ ਜਮੀਨਲ ਜਮਾਨ ਹੈ ਤਮੀਜਲ ਤਮਾਮ ਹੈ ਰੁਜੂਅਲ ਨਿਧਾਨ ਹੈ ਹਰੀਫਲ ਅਜੀ ਮੈਂ ਰਜਾਇਕ ਯਕੀਨ ਹੈ ਅਨੇਕਲ ਤੁਰੰਗ ਹੈ ਅਭੇਦ ਹੈ ਅਭੰਗ ਹੈ ਅਜੀਜਲ ਨਵਾਜ ਹੈ ਗਨੀਮਲ ਖਰਾਜ ਹੈ ਨਿਰਕਤ ਸਰੂਪ ਹੈ ਤਰਮੁਕਤ ਬਭੂਤ ਹੈ ਪਰਭੁਗਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓ ਆਦ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤਰਭੰਗੀ ਤਰਕਾਮੇ ਤਰਵਰਗੂ ਤਰਵਾਧੇ ਅਗੰਜੇ ਅਗਾਧੇ ਸੁਭੂ ਸਰਬ ਭਾਗੇ ਸੋ ਸਰਬਾ ਅਨੁਰਾਗੇ ਤਰਭੁਗਤ ਸਰੂਪ ਹੈ ਅਛਜ ਹੈ ਅਛੂਤ ਹੈ ਕੇ ਨਰਕੂ ਪ੍ਰਣਾਸ ਹੈ ਪ੍ਰਥੀ ਓਲ ਪ੍ਰਵਾਸ ਹੈ ਨਰਕੁਤ ਪ੍ਰਵਾਹ ਹੈ ਸਦੈਵ ਸਦਾ ਹੈ ਬਿਭੁਗਤ ਸਰੂਪ ਹੈ ਪਰਯੁਗਤ ਅਨੂਪ ਹੈ ਨਰਕੁਤ ਸਦਾ ਹੈ ਬਿਭੁਗਤ ਪ੍ਰਵਾਹ ਹੈ ਅਨ ਉਕਤ ਸਰੂਪ ਹੈ ਪਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਧੰਧ ਹੈ ਅਬੰਧ ਹੈ ਅਭਗਤ ਹੈ ਬਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦੇਖ ਹੈ ਅਲੇਖ ਹੈ ਅਪੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਾਰ ਪੁਰਸ਼ੰਦ ਤੋ ਪ੍ਰਸਾਦ ਸਰਬੂ ਹੰਤਾ ਸਰਬੂ ਗੰਤਾ ਸਰਬੂ ਖਿਆਤਾ ਸਰਬੂ ਗਿਆਤਾ ਸਰਬੂ ਹਰਤਾ ਸਰਬੂ ਕਰਤਾ ਸਰਬੂ ਪ੍ਰਾਣੂ ਸਰਬੂ ਤ੍ਰਾਣੂ ਸਰਬੂ ਕਰਮੂ ਸਰਬੂ ਧਰਮੂ ਸਰਬੂ ਜੁਗਤਾ ਸਰਬੂ ਮੁਕਤਾ ਰਸਾਵਰ ਛੰਦ ਤੋ ਪ੍ਰਸਾਦ ਨਮੋ ਨਰਕ ਨਾਸੇ ਸਦੈਵ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬਭੂਤੇ ਪਰਮਾਥੂ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਵਾਧ ਬਭੂਤੇ ਅਨੰਗੀ ਅਨਾਮੇ ਤੁਰਭੰਗੀ ਤੁਰਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰ ਨਾ ਪੁੱਤਰ ਨਾ ਸਤਰ ਨਾ ਮਿੱਤਰ ਨਾ ਤਾਤ ਨਾ ਮਾਤ ਨਾ ਜਾਤ ਨਾ ਪਾਤ ਨਿਰਸਾਕੂ ਸਰੀਖ ਹੈ ਅਮਿਤੋ ਅਮੀਖ ਹੈ ਸਦੈਵ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤੋ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸਲ ਸਲਾਮ ਹੈ ਸਮਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮਲ ਕਮਾਲ ਹੈ ਕਿ ਹੁਸਨ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਵਾਜ ਹੈ ਹਰੀਫਲ ਸੁਕੰਨ ਹੈ ਹਰਾਸਲ ਫਕੰਨ ਹੈ ਕਲੰਕੂ ਪ੍ਰਨਾਸ ਹੈ ਸਮਸਤਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੂ ਪਰਨਾਸ ਹੈ ਬਹਿਸਲ ਨਵਾਸ ਹੈ ਕਿ ਸਰਬਲ ਗਵਨ ਹੈ ਹਮੇਸਲ ਰਵਨ ਹੈ ਤਮਾਮਲ ਤਮੀਜ ਹੈ ਸਮਸਤਲ ਅਜੀਜ ਹੈ ਪਰਮ ਪਰਮ ਈਸ ਹੈ ਸਮਸਤਲ ਅਧੀਸ ਹੈ ਅਦੇਸਲ ਅਲੇਖ ਹੈ ਹਮੇਸਲ ਅਭੇਖ ਹੈ ਜਮੀਨਲ ਜਮਾ ਹੈ ਅਮੀਕਲ ਇਮਾ ਹੈ ਕਰੀਮਲ ਕੁਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੂ ਪ੍ਰਕਾਸ਼ ਹੈ ਕਿ ਮਿੱਤੋ ਸੋਵਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਬਭੂਤ ਹੈ ਕਿ ਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੂ ਅਨੰਗ ਹੈ ਕਿ ਮਿਤੋ ਅਭੰਗ ਹੈ ਮੱਧ ਪਾਰ ਛੰਦ ਤੋ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਧਾਮ ਅਰ ਵਰ ਅਗੰਜ ਹਰ ਨਰ ਪਭੰਜ ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਨਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਭਵ ਅਨਾਸ ਧ੍ਰਿਤ ਧਰ ਤੁਰਾਸ ਆ ਜਾਨ ਬਾਹੋ ਏਕ ਸਦਾ ਹੋ
ओंकार आद कथनी अनाद खल खंड ख्याल गुरबर अकाल घर घर प्रणाम चित चरण नाम अन छिज गात आजिज नबात अन झंज गात अन रंज बात अन टुट भंडार अन ठट अपार आ ढीठ धर्म अत ढीठ कर्म अन ब्रण अनंत दाता महंत हर बोल मना छंद तो प्रसाद करनालया है अरकालया है खलखंडन है महमंडन है जगतेश्वर है परमेश्वर है कल कारण है सर्व अवारण है धृत के धरन है जग के करण है मन मान्य है जग जान्य है सर्वों पर है सर्वों कर है सर्व पास्य है सर्वनास्य है करुणा कर है बस्वम पर है बस्वर्वेश्वर है जगतेश्वर है ब्रह्मंडस है खलखंडस है परते पर है करना कर है अजपा जप है अथपा थप है अकृता कृत है अमृता मृत है कर्ण कृत है अकृता कृत है धरणी तरत है अमतेश्वर है परमेश्वर है अकृता कृत है अमृता मृत है आजवा कृत है अमृता मृत है नर नायक है खल कायक है बसुम पर है करणालय है नृपनायक है सर्व पायक है पापंजन है अर्गंजन है रिपतापन है जप जापन है अकलुंकृत है सर्वाकृत है कर्ता कर है हर्ता हर है परमात्म है सर्व आत्म है आत्म बस है जस के जस है पुजंग पर्यात छंद नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राजसू तामसू शांत रूपे नमो परम तत्व अतत्व स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलह कर्ता नमो शांत रूपे नमो इंद्र इंद्रे अनाधू बपूते कलंकर रूपे अलंकार अलंके नमो आस आसे नमो बांक बंके अपंगी स्वरूपे अनंगी अनामे त्रिपंगी त्रकाले अनंगी अकामे एक अक्षरी छंद अजय अलह अपह अभ अपू अजू अनास अकाश अगंज अपंज अलख अपक अकाल दयाल अलेख अपेख अनाम अकाम अगाह अटाह अनाथे परमाथे अजोनी अमोनी ना रागे ना रंगे ना रूपे ना रेखे अकर्मु अपर्मु अगंजे अलेखे भुजंग पर्यात छंद नमस्तल प्रणामे समस्तल प्रणासे अगंजुल अनामे समस्तल निवासे नरकामु बैपूते समस्तल स्वरूपे कुकर्मु प्रणासे स्वधर्मु बैपूते सदा सचदा नंद सतरु प्रणासी करिमल कनिंदा समस्तल निवासी अजैब बपूते गजैब गनीमे हरियं करियं करिमल रहीमे चतर चक्र वर्ते चतर चक्र भुगते स्वयं पाव सुभं सर्वदा सर्व जुगते दुकालु प्रणासी दयालु स्वरूपे सदा अंग संगे अपंगं बपूते दोकालु प्रणासी दयालु स्वरूपे सदायंग संगे अपंगं बैपूते वाहिगुरु जी का खालसा वाहिगुरु जी की फतेह एक ओंकार सतगुर प्रसाद पातशाही दसवीं तो प्रसाद सवैये श्रावक शुद्ध समूह सदान के देख प्रयोग कर जोग जति के सूर सरार्दन शुद्ध सुधाधक संत समूह अनेक मति के सारे ही देश को देख रहे हो मत को न देखियत प्राण पति के श्री भगवान की भाई कृपा हूं ते एक रति बन एक रति के माते मतंग जरे जर संग अनूप अतंग सरंग सवारे कोड़ तरंग करंग से कूदत पौन के गौन को जात नवारे भारी भजान के भूप भली बिदन्याबत शेष न जात बिचारे इते भय तो कहाँ पय भूपत अंत को नंगे ही पाए पधारे जेत फिर सब देश निशान को बाज ढोल मिर

ਮਾਨ ਮਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਦਾਨ ਚਲਾਂਗੇ ਵੀਰ ਅਪਾਰ ਬੜੇ ਬਰੇ ਹਰ ਅਵਚਾਰਾ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜ ਗੜਾਨ ਕੇ ਤੋੜ ਨਹਾਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪਰ ਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਤਵ ਜੌਨ ਤੁਰਲੋਕੋ ਰਾਜ ਕਰੇਂਗੇ ਕੋੜ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇਹ ਤਰੇਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਹ ਕਹਿ ਬੈਠ ਰਹੇ ਬਗ ਧਿਆਨ ਲਗਾਇਓ ਨਹਾਤ ਫਿਰਿਓ ਲੀ ਅਸਾਧ ਸਮੁੰਦਰ ਲੋਕ ਗਇਓ ਪਰ ਲੋਕ ਗਵਾਇਓ ਵਾਸ ਕੀਓ ਵਖਿਆਨ ਸੁਬੈਠ ਕੈ ਸਹੀ ਐਸੇ ਸੁਬੈ ਸੁਬਤਾਇਓ ਸਾਚ ਕਹੋ ਸੁਨ ਲਿਹੋ ਸਬ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲਪਾਹਨ ਪੂਜ ਧਰਿਓ ਸਿਰ ਕਾਹੂ ਦਾ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਬਸ ਕੋ ਮੁਰਤਾਨ ਕੋ ਪੂਜਨ ਤਾਇਓ ਕੁਰ ਕਿਰਿਆ ਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਤ ਹੈ ਬਸ ਕੋ ਮੁਰਤਾਨ ਕੋ ਪੂਜਨ ਤਾਇਓ ਕੁਰ ਕਿਰਿਆ ਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਵਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵਾ ਤੁਮ ਘਾਵੋ ਆਪ ਹੱਥ ਦਾ ਮੋਹ ਬਚਾਵੋ ਸੁਖੀ ਬਸਾ ਮੋਰੋ ਪਰਵਾਰਾ ਸੇਵਕ ਸਿੱਖ ਸਵਾ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰੀਐ ਸਾਬੈ ਰਿਣ ਕੋ ਆਸ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਚਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦਾ ਮੁਜੈ ਉਬਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੂ ਜੋ ਸਦਾ ਹਮਾਰੇ ਪੱਛਾ ਸਰੀਐ ਤੂਜੂ ਕਰੇ ਹੋ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਈ ਬ੍ਰਹਮਾ ਬਬਤਾਰਾ ਕਾਲ ਪਾਈ ਸਿਵਜੂ ਅਵਤਾਰਾ ਕਾਲ ਪਾਈ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀ ਓ ਬੇਦ ਰਾਜ ਬ੍ਰਹਮਾ ਜੂਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਦ ਜਛਨ ਉਪਜਾਇਓ ਆਦ ਅੰਤ ਏਕਾ ਅਵਤਾਰਾ ਸੋਈ ਗੁਰੂ ਸਮਝਿਓ ਹੋ ਹਮਾਰਾ ਨਮਸਕਾਰ ਤਸੀ ਕੋ ਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀ ਹੋ ਸਤਰਨ ਕੋ ਪਲ ਮੋਹ ਬਦ ਕੀ ਹੋ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਠ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਠ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭਤਾ ਕਾ ਮੂੜ ਅਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰਪਾ ਹੁਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੈਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹ ਦੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਬ ਕਹੀ ਭੂਪਾ ਅੰਡਜ ਜੇਰ ਜਸੇ ਤਜਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹੋਇਆ ਬੈਠਾ ਕਹੂੰ ਸਿਮਟ ਪਿਓ ਸੰਕਰ ਅਕੈਠਾ ਸਿਗਰੀ

ਸਰਠ ਦਿਖਾਏ ਅਚੰਮ ਭਵ ਆਦਿ ਜਗਾਦ ਸਰੂਪ ਸਿਅੰ ਭਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖ ਅਵਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਪਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਝ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਇਆ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤਿਹੈ ਹੈ ਤਾਂ ਕਿ ਕਾਲ ਨਿਕਟ ਨ ਆਇ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿੜ ਤਨ ਜਾਹਿਨ ਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸਵ ਸਕੇ ਨਾ ਕੋਈ ਏਕ ਵਾਰ ਜਿਨ ਤੁਮੈਂ ਸੰਭਾਰਾ ਕਾਨ ਫਾਂਸ ਤੇ ਤਾਹੇ ਵਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤੁਮੈਂ ਸਰਨ ਤਿਹਾਰੀ ਆਪ ਹਾਥ ਦਿਆਲੇ ਹੋ ਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖ ਅਨਕੋ ਛੈ ਕਰਤਾ ਸ੍ਰੀ ਅਤੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤੁਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨ ਦਿਸੈ ਬਿਆਬਤ ਕੋਈ ਅੜਿਲ ਸੁਨੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹਿ ਹੋ ਜੋ ਜਾਕੀ ਏਕ ਵਾਰ ਚੌਪਈ ਕੋ ਕਹੈ ਚੌਪਈ ਸੰਬਰ ਸਤਰਹ ਸਹਿਸ ਪਿਣਿਜੈ ਅਰਧ ਸਹਿਸ ਫੁਨ ਤੀਨ ਕਹਿਜੈ ਭਾਦਰਵ ਸੁਨੇ ਅਸ਼ਟਮੀ ਰਬ ਬਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕਰਾਨ ਅਨੇਕ ਹੈ ਮਤ ਏਕ ਨ ਮਾਨਿਓ ਸਿਮਰਤ ਸਾਸਤੁਰ ਬੇਦ ਸਵੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕਹਿ ਕਹਿਓ ਤੁਹਾਰੋ ਦੁਆਰ ਵਾਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕਹਿ ਕਹਿਓ ਤੁਹਾਰੋ ਦੁਆਰ ਵਾਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਬਚੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਕਹਾ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਵਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵਰ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਾ ਮਨ ਵਸਿਆ ਵਾਜੇ ਸਬਦ ਕਨੇਰੇ ਕਾਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰਸਾਨ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਬੜਿਆਈਆਂ ਕਾਹੈ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਾਲਾ ਜਿਤ ਕਰ ਧਾਰਿਆ ਪੰਜ ਦੂਤ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਨ ਕੌਸੇ ਨਾਮ ਹਰ ਕਹਿ ਲਾਗੇ ਕਾਹਾ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਮਨ ਦੇਹ ਨਮਾਣੀ ਦੇਹ ਨਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਤੁਰਬਾਦ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾ ਉਹ ਨਾਹੀ ਸ਼ਬਦ ਲਾਗ ਸਵਾਰੀਆ ਕਹਾ ਨਾਨਕ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਬਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਹੈ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ
ਆਪ ਹੋ ਸੰਤ ਪਿਆਰੂ ਕਥਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਨਹੁ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥਹੁ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇ ਭਰਮ ਭੁਲਾਇਆ ਮੈਂ ਤਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚੁਤਲਾਈਆ ਐਸਾ ਕੰਮ ਮੁੱਲੇ ਨਾ ਖੀਚਾ ਜਿਤ ਅੰਤ ਪਛੋਤਾਈਆ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਆਗਮੇ ਅਗੋਚਰਾ ਤੇਰਾ ਅੰਤ ਨ ਪਾਇਆ ਅੰਤ ਨ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਖੇ ਤਾਂ ਵੇਖਿਆ ਹੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨ ਪਾਇਆ ਸੋਰ ਨਾਰ ਮੋਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਜੇ ਪਾਏ ਕਵੇਕ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਰਾਲੀ ਚੱਲ ਨਰਾਲੀ ਭਗਤਾਂ ਕੇਰੇ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਦੇਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਬਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਰਾਲੀ ਜਾਂ ਤੂੰ ਚਲਾਏ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤੇ ਵੈ ਚੱਲੈ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਹਿਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਏ ਆਪਣੀ ਇਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਪਾਵੈ ਤਿਵੈ ਚਲਾਵਹੇ ਹੋ ਸੋਹਿਲਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕਾ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਕਿਰੈ ਘਨੇਰੇ ਕਰੇ ਗੱਲਾਂ ਗੱਲੇ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੇ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸੈਂਤ ਸੋ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਓ ਮਲੀਨ ਹੈ ਕਿਰ ਸੰਜਮ ਧੋਤਾ ਜਾਏ ਮਨ ਧੋਵਹੁ ਸ਼ਬਦ ਲਾਗੋ ਵਰਸ ਰਹੋ ਚਿਤਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ ਜੀਓ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਓ ਤੋ ਮੈਲੇ ਤਿੰਨੇ ਜਨਮ ਜੂ ਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਬੇਸਾਰਿਆ ਬੇਦਾ ਮੈਂ ਨਾਮ ਉੱਤਮ ਸੋ ਸੁਨਹਿ ਨਾਹੀ ਫਿਰੈ ਜਿਉਂ ਬੇਤਾ ਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਆ ਹਾਰਿਆ ਜੀ ਹੋ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇ ਬਨਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਈ ਅੰਤਰ ਆਤਮਾ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨਾ ਪਰ ਨ ਜਾਣੈ ਕੋਇ ਕਹਿ ਨਾਨਕ ਸੁਣੋ ਸੰਤੋਸ਼ ਹੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਰ ਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥਾ ਕੋਈ ਪੁੱਛੋ ਬਵੇ ਕੀਆ ਜਾਏ ਅਨੇਕ ਜੂਨੀ ਭਰਮੇ ਆਵੈ ਬਿਨ ਸਰ ਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਰ ਗੁਰ ਮੁਕਤ ਨ ਪਾਏ ਆਵੋ ਸਿੱਖ ਸਰ ਗੁਰੂ ਕੇ ਪਿਆਰੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰ ਗੋਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਭਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਾਰ ਹਰ ਨਿਤ ਕਰ ਰਸਨਾ ਕਹਿਆ ਕਛੂ ਨਾ ਜਾਣੀ ਚਿਰਜਨ ਕਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਭਾਜੋ ਹੋਰ ਕੱਚੀ ਬਾਣੀ ਗੁਰੂ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਹੂ ਸ਼ਬਦ ਰਤਨ ਜਿਤ ਮਨ ਲਾਗੈ ਇਹੋ ਹੋ ਸਮਾਹੂ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ
ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਈ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਕਿਸਿਓ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਹਿਬ ਤੁਰ ਭੁਨ ਪਾ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ ਤਿਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਦ ਪਾਏ ਜਿਸ ਨੂੰ ਅੰਜਨ ਹਰ ਲਿਵ ਲਾਗੈ ਜਾਗਤ ਰਹਿਣ ਬਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਐ ਮਨੋ ਕਿਉਂ ਬਸਾਰੀ ਹੈ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਹ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਰਾ ਸੰਭਾਲੀ ਹੈ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋ ਬਸਾਰੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਬਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ ਹਰੇ ਆਪ ਮੁੱਲ ਕੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸ ਵਿਟੋ ਰਹੇ ਲੋਕ ਮਿਲ ਲਾਈ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਈ ਹਰ ਆਪ ਅਮੁੱਲ ਕਹਿ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੈ ਪਾਈ ਹਰ ਰਾਸ ਮੇਰੀ ਮਨ ਮਨਜਾਰਾ ਹਰ ਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੋ ਜੀ ਇਹੋ ਲਾਹ ਕਟਹੋ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕਾ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਤਾ ਜੇ ਚਿਰ ਹਰਸ ਪੱਲੈ ਨਾ ਪਾਏ ਹਰਸ ਪਾਏ ਪੱਲੈ ਪੀਆ ਹਰਸ ਬਹੁਣ ਨਾ ਤ੍ਰਿਸਨਾ ਲੱਗ ਆਏ ਇਹੋ ਹਰਸ ਕਰਮੀ ਪਾਈ ਆ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਬਸੈ ਮਨ ਆਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਤੂੰ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਾਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰਜਾ ਪਾਏ ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ ਕਿਆ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚੁਤ ਲਾਇਆ ਏ ਨੇਤਰ ਹੋ ਮੇਰੇ ਹਰ ਤੂੰ ਮੈਂ ਜੋਤ ਧਰੀ ਹਰ ਬਨਬਰ ਨਾ ਦੇਖੋ ਕੋਈ ਹਰ ਬਨਬਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਬਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨਾਂ ਵਰ ਨਾ ਕੋਈ ਕਹਾ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚ ਸੁਣਨਾ ਨੂੰ ਬਿਠਾਏ ਸੱਚ ਸੁਣਨਾ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ ਸੱਚ ਸੁਣਨਾ ਨੂੰ ਬਿਠਾਏ ਹਰ ਜੀਓ ਗੋਪਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਕਬੂਤਰ ਖਾਇਆ ਗੁਰਦੁਆਰਾ ਲੈ ਭਾਵਨੀ ਕਨਾ ਦਸਵਾਂ ਦੁਆਰ ਦਿਖਾਇਆ ਤਹਿ ਨੇਕ ਰੂਪ ਨਾਓ ਨਾਵ ਨਿਧ ਤੇ ਸਿਧਾਂਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਓ ਗੋਪਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਇਹੋ ਸੱਚਾ ਸੋਹਿਲਾ ਸੱਚਾ ਕਰ ਗਾਵੋ ਗਾਵ ਤਾਂ ਸੋਹਿਲਾ ਘਰ ਸੱਚਾ ਜਿੱਥੇ ਸਦਾ ਸੱਚ ਧਿਆਵ ਹੇ ਸੱਚੋ ਧਿਆਵੈ ਜਾ ਤੁਰ ਭਾਵੈ ਗੁਰਮੁਖ ਜਿਨਾ ਬੁਝਾਵ ਹੇ ਹੋ ਸੱਚ ਸਭਨਾ ਕਾ ਖਸਮੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚਾ ਕਰ ਗਾਵੇ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਧਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ।

0: ਜੀਵਨ ਕੀ
1: ਛੜਿਆਸ ਉਹ ਸਭਨ ਕੀ ਰੇਨਕਾ ਤਾਉ ਆਓ ਹਮਾਰਾ ਪਾਸ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਈ ਦਰਸ਼ਨ ਪਰਸੇ

ਘਰ ਘਰ ਖਾਇਆ ਪਿੰਡ ਵਧਾਇਆ ਖਿੰਥਾ ਮੁੰਦਾ ਮਾਇਆ।

ਆਠ ਸਠ ਕਾਏ ਫਿਰਾਹੀ ਬਾਦਤ ਤਰਲੋਚਨ ਸੁਨ ਰੇ ਪ੍ਰਾਣੀ ਕਾਣ ਵਿਣ ਗਾਹੋ ਕੇ ਪਾਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਬੜਭਾਗੇ ਹੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰੂ ਜੀ ਦੇ ਸਨਮੁਖ ਸ੍ਰੀ ਸੁਖਮਨੀ ਸਾਹਿਬ ਦੇ ਜਾ ਪੰਜ ਬਾਣੀ ਦੇ ਨਿਤਨ ਸਵਨ ਕੀਤੇ ਹਨ। ਆਪ ਜੀ ਨੂੰ ਹੁਣ ਗੁਰੂ ਕੇ ਕੀਰਤਨੀਏ ਆਸਾ ਦੀ ਵਾਰ ਦੇ ਨਾਲ ਜੋੜਨਗੇ। ਸੋ ਸਮੁੱਚੇ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਅੱਜ 1984 ਦਾ ਘੱਲੂਘਾਰਾ ਦਿਹਾੜਾ ਹੈ ਜੋ ਕਿ ਇੰਡੀਆ ਦੇ ਵਿੱਚ ਰਾਤੀ ਮਨਾ ਚੁੱਕੇ ਨੇ ਅਕਾਲ ਤਖ਼ਤ ਸਾਹਿਬ ਵਿਖੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜਨਰਲ ਸਵੇਖ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ, ਹੋਰ ਬੇਅੰਤ ਗੁਰਸਿੱਖਾਂ ਨੇ ਜਿਨ੍ਹਾਂ ਨੇ ਆਪਣੀ ਯਾਤਰਾ ਸਫਲ ਕਰਦੇ ਹੋਏ ਅੰਤਲੇ ਸਵਾਸ ਤੱਕ ਉਸ ਪਵਿੱਤਰ ਸਥਾਨ ਦੀ ਰੱਖਿਆ ਕੀਤੀ, ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਯਾਦ ਦੇ ਵਿੱਚ ਅੱਜ ਸਨ ਫਰਾਂਸਿਸਕੋ ਵਿਖੇ ਪਾਰਸਾਈ ਰੈਲੀ ਨਗਰ ਕੀਰਤਨ ਹੋਵੇਗਾ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਪੁਰਬ ਦੀ ਮਨਾਉਂਦਿਆਂ ਹੋਇਆਂ ਸਮੂਹ ਸ਼ਹੀਦਾਂ ਨੇ ਯਾਦ ਦੇ ਵਿੱਚ ਵੱਧ ਤੋਂ ਵੱਧ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹੁਣ ਆਓ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਨਾਲ ਜੁੜਨਾ ਕਰੀਏ। ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਆਥਾ ਦੀ ਵਾਰ ਦੇ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ। ਭਾਈ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅੱਜ ਨਗਰ ਕੀਰਤਨ ਅਤੇ ਪਾਤਸ਼ਾਹੀ ਰੈਲੀ ਸਨ ਫਰਾਂਸਿਸਕੋ ਵਿਖੇ ਹੋ ਰਹੀ, ਜਿਹਦੇ ਵਾਸਤੇ ਬੱਸਾਂ ਤਿਆਰ ਖੜੀਆਂ ਹਨ। ਜਿਨ੍ਹਾਂ ਵੀਰਾਂ ਭੈਣਾਂ ਨੇ ਨਾਮ ਲਿਖਾਏ ਹਨ ਉਹ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਜੋ ਟਾਈਮ ਨਾਲ ਇੱਥੋਂ ਚੱਲਿਆ ਜਾ ਸਕੇ। ਸੋ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ। ਸ਼ਹੀਦਾਂ ਨੂੰ ਯਾਦ ਮਨਾਉਣ ਅਤੇ ਕੌਮੀ ਨਿਸ਼ਾਨੇ ਪ੍ਰਤੀ ਦ੍ਰਿੜਤਾ ਪ੍ਰਗਟਾਉਂਦੇ ਹੋਏ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ। ਆਓ ਹੁਣ ਤੁਹਾਨੂੰ ਅੰਮ੍ਰਿਤ ਵੇਲੇ ਆਏ ਹੁਕਮਨਾਮੇ ਦੇ ਸ਼ਬਦ ਦੀ ਵਿਚਾਰ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸ੍ਰੀ ਵਾਹਿਗੁਰੂ ਸਾਹਿਬ ਜੀਓ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ

ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾਂ ਪਾਤ ਸਾਹੋ ਨਿਹਚਲ ਚੌਰ ਛਾਤ। ਸੋ ਪਵਿੱਤਰ ਦਰਸ਼ਨ ਦੀਦਾਰ ਬਖਸ਼ੇ ਹਨ, ਦੀਦਨੇ ਦੀਦਾਰ ਸਾਹਿਬ ਕਾਸ਼ ਨਹੀਂ ਇਸ ਦਾ ਮੋਲ। ਅੱਖਾਂ ਨਾਲ ਜੋ ਗੁਰੂ ਕੇ ਦਰਸ਼ਨ ਦੀਦਾਰੇ ਕਰਨੇ ਹਨ ਭਾਈ ਨਿਰਮੋਲਕ ਹਨ। ਭਾਈ ਗੁਰਦਾਸ ਜੀ ਕਹਿੰਦੇ ਨੇ, ਅੱਖੀਂ ਦੋਏ ਨਿਰਮੋਲਕਾ ਸਤਿਗੁਰ ਦਰਸ ਧਿਆਨ ਲਿਵਲਾਏ, ਅਲਾਹੀ ਹੁਕਮਨਾਮਾ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਜੋ ਆਪ ਜੀ ਨੇ ਹੁਣੇ ਸ਼੍ਰਵਣ ਕੀਤਾ ਹੈ। ਔਰ ਬਾਹਰ ਸਕਰੀਨ ਉੱਤੇ ਆਪ ਜੀ ਬੜੇ ਸ਼ਰਧਾ ਪਿਆਰ ਨਾਲ ਪੜ੍ਹਦੇ ਹੋ। ਸੋ ਅੱਜ ਵਿਸ਼ੇਸ਼ ਤੌਰ 'ਤੇ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ। ਕਿਵੇਂ ਸਮੇਂ ਦੀ ਜ਼ਾਲਮ ਸਰਕਾਰ ਨੇ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ਨੂੰ ਕੁਚਲਣ ਦਾ ਮਨ ਬਣਾਇਆ, ਨੇਸ ਤੋਂ ਨਾਬੂਦ ਕਰਨ ਦਾ ਮਨ ਬਣਾਇਆ। ਘੱਲੂਘਾਰੇ ਦਾ ਅਰਥ ਹੁੰਦਾ ਹੈ ਕਿਸੇ ਕੌਮ ਦਾ ਸਰਵਨਾਸ। ਸੋ ਇਸ ਲਈ ਇਸ ਘੱਲੂਘਾਰੇ ਦਿਵਸ ਨੂੰ ਯਾਦ ਕਰਦਿਆਂ, ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਪਵਿੱਤਰ ਬਚਨਾਂ ਦੀ ਸਾਂਝ ਵੀ ਪਾਵਾਂਗੇ। ਰਸਨਾ ਕਰੀਏ ਪਵਿੱਤਰ, ਪਿਆਰ ਨਾਲ ਬੋਲੀਏ ਜੀ ਸਤਨਾਮ।

ਜਿਹੜੀ ਰਾਗ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੇਸ਼ਟ ਸ਼੍ਰੋਮਣੀ ਭਗਤ ਤਰਲੋਚਨ ਜੀ ਭਾਈ ਇਹਨਾਂ ਮਹਾਂਪੁਰਸ਼ਾਂ ਦੇ ਇਹਨਾਂ ਪਿਆਰੇ ਭਗਤਾਂ ਦੇ ਜੀਵਨ ਬਾਰੇ ਬਹੁਤ ਘੱਟ ਜਾਣਕਾਰੀ ਹੈ। ਜੋ ਕੁਛ ਵਿਦਵਾਨਾਂ ਨੇ ਲਿਖੀ ਹੈ ਉਹਦੇ ਵਿੱਚ ਵੀ ਸਹਿਮਤੀ ਨਹੀਂ। ਕੁਝ ਵਿਦਵਾਨਾਂ ਦਾ ਖਿਆਲ ਹੈ ਜਿਵੇਂ ਕਿ ਨਿੰਗਮ ਜਾਂ ਮੁਕਾਲ ਫਾਲਕ ਵਿਦਵਾਨ ਉਹ ਕਹਿੰਦੇ ਨੇ ਕਿ 1267 ਦੇ ਵਿੱਚ ਆਵੀ ਦਾ ਜਨਮ ਹੋਇਆ। ਮਹਾਰਾਸ਼ਟਰਾ ਦੇ ਵਿੱਚ ਸੋਲਾਪੁਰ ਹੈ ਉੱਥੇ ਜਨਮ ਹੋਇਆ। ਭਗਤ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦੇ ਬਾਰੇ ਕੋਈ ਜਾਣਕਾਰੀ ਨਹੀਂ। ਕੁਛ ਵਿਦਵਾਨਾਂ ਦੀ ਰਾਏ ਹੈ ਕਿ ਆਪ ਜੀ ਦਾ ਜਨਮ ਉੱਤਰ ਪ੍ਰਦੇਸ਼ ਵਿੱਚ ਹੋਇਆ, ਪਰ ਭਗਤ ਗਿਆਨ ਦੇਵ ਜੀ ਜਿਹੜੇ ਇਹਨਾਂ ਦੇ ਗੁਰੂ ਸੀ ਉਹਨਾਂ ਦੀ ਸੰਗਤ ਕਰਦਿਆਂ ਕਰਦਿਆਂ ਆਪ ਜੀ ਸੋਲਾਪੁਰ ਚਲੇ ਗਏ ਮਹਾਰਾਸ਼ਟਰਾ ਵਿੱਚ। ਉੱਥੇ ਹੀ ਆਪ ਜੀ ਰਹੇ, ਤਾਂ ਕਰਕੇ ਕੁਛ ਵਿਦਵਾਨਾਂ ਦਾ ਖਿਆਲ ਹੈ ਕਿ ਸ਼ਾਇਦ ਸੋਲਾਪੁਰ ਵਿਖੇ ਆਪ ਜੀ ਦਾ ਜਨਮ ਹੋਇਆ। ਕੁਛ ਇੱਕ ਵਿਦਵਾਨਾਂ ਦਾ ਖਿਆਲ ਹੈ ਕਿ ਮੱਧ ਪ੍ਰਦੇਸ਼ ਵਿੱਚ ਆਪ ਜੀ ਦਾ ਜਨਮ ਹੋਇਆ। ਸੋ ਐਸੇ ਭਗਤ ਜੀ ਆਪ ਜੀ ਦੇ ਚਾਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਦੋ ਸ਼ਬਦ ਇੱਕ ਜਿਹੜੀ ਵਿਚਾਰ ਆਪਾਂ ਕਰਾਂਗੇ ਅਤੇ ਇੱਕ ਇਹ ਤੋਂ ਅਗਲਾ ਸ਼ਬਦ। ਇਹ ਦੋ ਸ਼ਬਦ ਸ੍ਰੀ ਰਾਗ ਦੇ ਵੈਰੂ ਗੁਜਰੀ ਰਾਗ ਵਿੱਚ ਹਨ, ਇੱਕ ਸ਼ਬਦ ਸ੍ਰੀ ਰਾਗ ਵਿੱਚ, ਇੱਕ ਤਨਾਸਰੀ ਰਾਗ ਵਿੱਚ। ਸੋ ਭਗਤ ਜੀ ਦੇ ਚਾਰ ਸ਼ਬਦ ਹਨ ਅਤੇ ਭਗਤ ਜੀ ਕਿਰਪਾ ਕਰਦੇ ਨੇ ਗੁਜਰੀ ਸ੍ਰੀ ਤਰਲੋਚਨ ਜੀਓ ਕੇ ਪਦੇ ਘਰ ਪਹਿਲਾ ਪਹਿਲੇ ਘਰ ਸੁਰ ਤਾਲ ਵਿੱਚ ਭਗਤ ਜੀ ਨੇ ਸ਼ਬਦ ਗਾਵਿਆ ਹੈ, ਉਚਾਰਨ ਕੀਤਾ ਹੈ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਇਹਨਾਂ ਮਹਾਂਪੁਰਸ਼ਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੁਗੋ ਜੁਗ ਅਟਲ ਸੁਸ਼ੋਭਿਤ ਕਰ ਦਿੱਤੇ। ਜਿੱਥੇ ਅਸੀਂ ਗੁਰੂ ਸਾਹਿਬਾਨ ਜੀ ਮਹਾਰਾਜ ਦੇ ਬਚਨਾਂ ਨੂੰ ਨਮਸਕਾਰ ਕਰਦੇ ਹਾਂ, ਉੱਥੇ ਇਹਨਾਂ ਭਗਤਾਂ ਦੀ ਪਵਿੱਤਰ ਕਰਨੀ ਨੂੰ ਵੀ ਨਮਸਕਾਰ ਕਰਦੇ ਹਾਂ। ਸੋ ਭਗਤ ਜੀ ਕਿਰਪਾ ਕਰਦੇ ਨੇ, ਘਰ ਪਹਿਲੇ ਵਿੱਚ ਸ਼ਬਦ ਉਚਾਰਿਆ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਬਚਨ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੇ ਹੈ, ਕਿਉਂਕਿ ਬਾਣੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਹਾਰਾਜ ਨੇ ਦਰਜ ਕੀਤੀ ਹੈ। ਅਤੇ ਮੰਗਲਾਚਰਨ ਕਰਦੇ ਹਨ ਗੁਰੂ ਅਰਜਨ ਦੇਵ ਜੀ, ਹੇ ਸੱਚੇ ਪਾਤਸ਼ਾਹ ਵਾਹਿਗੁਰੂ, ਅਸੀਂ ਤੁਹਾਡੀ ਕਿਰਪਾ ਦੁਆਰਾ ਭਗਤ ਤਰਲੋਚਨ ਜੀ ਦੇ ਪਵਿੱਤਰ ਸ਼ਬਦ ਦਰਜ ਕਰਨ ਲੱਗੇ, ਮਿਹਰ ਕਰਿਓ। ਇਹ ਵਿਘਨਾਂ ਦਾ ਨਾਸ਼ਕ ਮੰਤਰ ਮੰਨਿਆ ਪਿਆਰਿਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰੂ ਅਰਜਨ ਦੇਵ ਜੀ ਮਿਹਰ ਕਰਦੇ, ਵਾਹਿਗੁਰੂ ਇੱਕ ਹੈ, ਅਦੁੱਤੀ ਹੈ, ਅਖੰਡ ਹੈ, ਸਤ ਚਿੱਤ ਆਨੰਦ ਹੈ। ਓਅੰਕਾਰ

ਓਂਕਾਰ ਦਾ ਅਰਥ ਸਰਬ ਕਾ ਪ੍ਰਕਾਸ਼ਕ ਹੈ। ਸਾਰੀ ਸ੍ਰਿਸ਼ਟੀ ਨੂੰ, ਪ੍ਰਕਿਰਤੀ ਨੂੰ ਸਾਜਣ ਵਾਲਾ ਵਾਹਿਗੁਰੂ। ਔਰ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਪਾਈ। ਰਹਾਉ ਦੀ ਪੰਕਤੀ ਜਦੋਂ ਅਸੀਂ ਇਸ ਸ਼ਬਦ ਦੀ ਵੇਖਦੇ ਹਾਂ, ਜਿਹੜਾ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਰਹਾਉ ਦੀ ਪੰਕਤੀ ਭਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਕੀਨਿਆ ਪਰਮਾਨੰਦਾ। ਇਹ ਕੁਛ ਯੋਗੀ ਲੋਕ, ਕੁਛ ਪੰਡਿਤ ਲੋਕ, ਕੁਛ ਤਪੱਸਵੀ ਲੋਕ ਭਗਤ ਜੀ ਦੇ ਕੋਲ ਆਏ ਨੇ, ਸੋ ਉਹਨਾਂ ਨੂੰ ਸਿੱਖਿਆ ਦਿੰਦਿਆਂ ਹੋਇਆਂ ਭਗਤ ਜੀ ਨੇ ਇਹ ਸ਼ਬਦ ਉਚਾਰਿਆ ਹੈ ਕਿ ਭਾਈ ਰੱਬ ਨੂੰ ਤਾਂ ਪਛਾਣਿਆ ਨਹੀਂ। ਅੰਤਰ ਮਲਤੀ ਨਿਰਮਲ ਨਹੀਂ ਕੀਨਾ ਕਾਹੇ ਭਇਆ ਉਦਾਸੀ। ਭਗਤ ਜੀ ਕਹਿੰਦੇ ਨੇ ਅੰਤਰ ਮਲ, ਭਾਈ ਜੇ ਅੰਦਰ ਮੈਲ ਹੋਵੇ, ਮੈਲ ਲੱਗਦੀ ਅੰਦਰ, ਅੰਦਰ ਦੀ ਮੈਲ ਜਿਹੜੀ ਇਹ ਬੰਦਾ ਵੇਖਦਾ ਨਹੀਂ ਅਤੇ ਬਾਹਰੋਂ ਮਲ ਮਲ ਕੇ ਧੋਈ ਜਾਂਦਾ। ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੇ। ਕੱਪੜੇ ਵੀ ਧੋ ਕੇ ਸਾਫ਼ ਸੁਥਰੇ ਪਾ ਲਏ, ਇਸ਼ਨਾਨ ਪਾਨ ਸਵੇਰੇ ਕਰ ਲਿਆ, ਚੰਗੀ ਤਰ੍ਹਾਂ ਸਰੀਰ ਨੂੰ ਵੀ ਸਾਫ਼ ਕਰ ਲਿਆ, ਦੰਦਾਂ ਨੂੰ ਸਤਸੰਗੀ ਦਾਤਣ ਬੁਰਸ਼ਾਦਕ ਵੀ ਕਰ ਲਿਆ, ਕੇਸਾਂ ਨੂੰ ਵੀ ਧੋ ਲਿਆ, ਕੇਸਾਂ ਦੀ ਮੈਲ ਵੀ ਕੱਢ ਲਈ, ਪੈਰ ਵੀ ਚੰਗੀ ਤਰ੍ਹਾਂ ਕੂਚ ਕੂਚ ਕੇ ਮਲ ਕੇ ਧੋ ਲਏ। ਪਰ ਜਿਹੜੀ ਅੰਦਰ ਮੈਲ ਹੈ ਉਹਦੇ ਬਾਰੇ ਸਾਨੂੰ ਪਤਾ ਹੀ ਨਹੀਂ। ਜਿਹਦੇ ਅੰਦਰ ਮੈਲ ਹੈ ਉਹਦੀ ਵੇਖਣੀ ਮਾੜੀ, ਉਹਦੀ ਬੋਲਣੀ ਮਾੜੀ, ਉਹਦੀ ਸੁਣਨੀ ਮਾੜੀ। ਇਸ ਲਈ ਗੁਰਬਾਣੀ ਨੇ ਕਿਹਾ ਹੈ ਕਿ ਨਾਮ ਜਪ ਜਪ ਕੇ ਮੈਲ ਧੋਵੋ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਭਗਤੀ ਜੀ ਕਹਿੰਦੇ ਨੇ ਕਿ ਅੰਤਰ ਮਲ ਤੀਰ ਨਿਰਮਲ ਨਹੀਂ ਕੀਨਾ, ਅੰਦਰ ਭਲਿਆ ਤੁਹਾਡੇ ਮੈਲ ਹੈ ਅਤੇ ਹਿਰਦਾ ਤੁਸੀਂ ਸਾਫ਼ ਨਹੀਂ ਕੀਤਾ ਸੇਵਾ ਸਿਮਰਨ ਬੰਦਗੀ ਕਰਕੇ। ਬਾਹਰ ਭੇਖ ਉਦਾਸੀ, ਬਾਹਰੋਂ ਭੇਖ ਬਣਾ ਲਿਆ ਉਦਾਸੀਆਂ ਵਾਲਾ, ਵਿਰਾਗੀਆਂ ਵਾਲੇ ਕੱਪੜੇ ਪਾ ਲਏ, ਵਿਰਾਗੀਆਂ ਵਾਲਾ ਭੇਖ ਬਣਾ ਲਿਆ। ਹਿਰਦੈ ਕਮਲ ਕਟ ਬ੍ਰਹਮਨ ਚੀਨਾ, ਹਿਰਦੇ ਕਮਲ ਦੇ ਵਿੱਚ ਜਿਹੜਾ ਵਾਹਿਗੁਰੂ ਹੈ, ਸਾਡਾ ਹਿਰਦਾ ਨਾ ਹਿਰਦੇ ਵਿੱਚ ਵਾਹਿਗੁਰੂ ਹੈ। ਤੂੰ ਹਿਰਦੇ ਗੁਪਤ ਵਸੇ ਦਿਨ ਰਾਤੀ, ਦਿਨੇ ਰਾਤ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ 'ਚ ਰਹਿੰਦਾ ਪਰ ਸਾਨੂੰ ਸਮਝ ਨਹੀਂ। ਘੱਟ ਦਾ ਅਰਥ ਹੈ ਹਿਰਦਾ, ਅਤੇ ਘੱਟ ਦੇ ਸਿਆਰੀ ਲੱਗੀ ਭਾਈ, ਇਹਦਾ ਮਤਲਬ ਹੈ ਹਿਰਦੇ ਦੇ ਵਿੱਚ ਬ੍ਰਹਮ ਪਰਮੇਸ਼ਰ ਹੈ, ਨਹੀਂ ਚੀਨਾ ਉਹਨੂੰ ਜਾਣਿਆ ਹੀ ਨਹੀਂ, ਤੇਰੇ ਹਿਰਦੇ ਵਿੱਚ ਵਾਹਿਗੁਰੂ ਹੈ ਭਲਿਆ ਤੈਨੂੰ ਪਤਾ ਹੀ ਨਹੀਂ। ਤੀਰਥਾਂ 'ਤੇ ਨਹਾਉਂਦਾ ਫਿਰਦਾ, ਤੀਰਥਾਂ 'ਤੇ ਜਾਂਦਾ ਫਿਰਦਾ, ਕਾਹੇ ਭਇਆ ਸੰਨਿਆਸੀ, ਕਿਉਂ ਸੰਨਿਆਸੀ ਬਣ ਗਿਆ, ਘਰ ਬਾਹਰ ਛੱਡ ਬੈਠਾ, ਸਾਰਾ ਕੁਛ ਛੱਡ ਬੈਠਾ, ਸੰਨਿਆਸੀ ਬਣ ਕੇ ਬਹਿ ਗਿਆ। ਭਰਮੇ ਭੂਲੀ ਰੇ ਜੈ ਚੰਦਾ, ਭਗਤ ਸਾਹਿਬ ਜੀ ਫਰਮਾਨ ਕਰਦੇ ਐ ਜੈ ਚੰਦਾ, ਭਰਮ ਵਿੱਚ ਭੁੱਲ ਗਿਆ, ਪਰਮਾਤਮਾ ਨੂੰ ਭੁਲਾ ਦਿੱਤਾ ਅਤੇ ਭੇਖਾਂ ਵੱਲ ਧਿਆਨ ਹੋ ਗਿਆ। ਨਹੀਂ ਨਹੀਂ ਕੀਨਿਆ ਪਰਮਾਨੰਦਾ, ਨਹੀਂ ਜਾਣਿਆ ਤੁਸੀਂ ਪਰਮ ਆਨੰਦ ਪਰਮਾਤਮਾ ਨੂੰ, ਜਾਂ ਪਰਮਾਤਮਾ ਦੇ ਪਰਮ ਆਨੰਦ ਨੂੰ ਨਾਮ ਜਪ ਕੇ, ਸਿਮਰਨ ਕਰਕੇ, ਸੇਵਾ ਬੰਦਗੀ ਕਰਕੇ ਨਹੀਂ ਜਾਣਿਆ, ਭੇਖਾਂ ਦੇ ਵਿੱਚ ਹੀ ਇਨਸਾਨ ਪੈ ਗਿਆ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਘਰ ਘਰ ਖਾਇਆ ਪਿੰਡ ਵਧਾਇਆ। ਘਰ ਘਰ ਦੇ ਵਿੱਚ ਜਾ ਕੇ ਖਾ ਲਿਆ, ਕਿਉਂਕਿ ਜਿਹੜੇ ਇਹ ਲੋਕ ਨੇ ਸੰਨਿਆਸੀ, ਯੋਗੀ, ਤਪੱਸਵੀ, ਪੰਡਿਤ ਲੋਕ, ਲੋਕਾਂ ਦੇ ਘਰਾਂ 'ਚ ਜਾਂਦੇ ਨੇ, ਪੂਜਾ ਪਾਠ ਕਰਦੇ ਨੇ, ਉੱਥੋਂ ਚੰਗਾ ਚੋਖਾ ਖਾਂਦੇ ਹੈ, ਸਰੀਰ ਨੂੰ ਵਧਾ ਲਿਆ ਖਾ ਖਾ ਕੇ, ਸਰੀਰ ਨੂੰ ਵਧਾ ਲਿਆ ਖਾ ਖਾ ਕੇ, ਅਤੇ ਸਤਸੰਗੀਓ ਸਰੀਰ ਦੇ ਉੱਤੇ ਖਿੰਥਾ ਖਫਣੀ ਪਾ ਲਈ, ਯੋਗੀ ਪਾਉਂਦੇ ਨੇ ਮੁੰਦਾ, ਕੰਨਾਂ 'ਚ ਮੁੰਦਰਾਂ ਪਾ ਲਈਆਂ। ਹਰੇਕ ਹੀ ਧਰਮ ਦਾ ਆਪਣਾ ਆਪਣਾ ਭੇਖ ਹੈ, ਹਰੇਕ ਹੀ ਧਰਮ ਦੇ ਵਿੱਚ ਜਿਹੜੀਆਂ ਸੰਪਰਦਾਵਾਂ ਹੁੰਦੀਆਂ ਉਹਨਾਂ ਦਾ ਆਪਣਾ ਆਪਣਾ ਭੇਖ ਹੈ, ਆਪਣੀ ਆਪਣਾ ਲਿਬਾਸ ਯੂਨੀਫਾਰਮ ਹੈ। ਨਿਹੰਗ ਸਿੰਘ ਨੀਲਾ ਬਾਣਾ ਜ਼ਿਆਦਾ ਪਾਉਂਦੇ ਨੇ ਅਤੇ ਪੁਰਾਣੀ ਵਿਰਾਸਤ ਸਾਂਭੀ ਬੈਠੇ ਨੇ,
ਇਸੇ ਤਰ੍ਹਾਂ ਸੰਨਿਆਸੀ ਲੋਕ, ਉਦਾਸੀ ਲੋਕ, ਨਿਰਮਲੇ, ਇਹਨਾਂ ਦਾ ਆਪਣਾ ਆਪਣਾ ਭੇਖ ਹੈ। ਭਗਵੇਂ ਕੱਪੜੇ ਪਾਉਂਦੇ ਨੇ ਔਰ ਦਮ ਦੇ ਮਿੰਟ ਸਾਲ ਦਾ ਜਿਹੜਾ ਸਤਸੰਗੀ ਉਹ ਉੱਥੇ ਸਾਡੀ ਯੂਨੀਵਰਸਿਟੀ ਹੈ ਮੇਤੇ ਚੌਂਕ ਜਾਂ ਹੋਰ ਬਹੁਤ ਸਾਰੇ ਥਾਵਾਂ 'ਤੇ ਸਾਖਾ ਨੇ ਤਿੰਨਾਂ ਦੀਆਂ। ਸੋ ਸਾਡਾ ਜਿਹੜਾ ਟਕਸਾਲ ਦੇ ਵਿੱਚ ਰਹਿੰਦੇ ਹਾਂ, ਪੜ੍ਹਦੇ ਹਾਂ, ਸਾਡੀ ਜਿਹੜੀ ਯੂਨੀਫਾਰਮ ਹੈ ਨੀਲੀ ਦਸਤਾਰ ਗੋਲ ਅਤੇ ਚਿੱਟਾ ਸਤਸੰਗੀ ਚੋਲਾ ਪਾਉਂਦੇ ਹਾਂ, ਜਿਨ੍ਹਾਂ ਮਹਾਂਪੁਰਸ਼ਾਂ ਦਾ ਆਪਾਂ ਦਿਹਾੜਾ ਮਨਾ ਰਹੇ ਹਾਂ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ। ਸੋ ਸਤਸੰਗੀਓ, ਆਪ ਜੀ ਦਮ ਦਮ ਟਕਸਾਲ ਦੇ ਵਿੱਚ ਸੋ ਵੱਡੇ ਮਹਾਂਪੁਰਸ਼ਾਂ ਦੇ ਕੋਲ ਉਹਨਾਂ ਦੇ ਮੰਗ ਦੇ ਉੱਤੇ ਗਏ। ਇਹ ਸਮਾਂ ਸੀ 1958 ਦਾ। ਵੱਡੇ ਮਹਾਂਪੁਰਸ਼ ਗਏ ਇਹ ਸੋ ਪਿੰਡ ਰੋਡੇ, ਅਤੇ ਬਾਬਾ ਜੋਗਿੰਦਰ ਸਿੰਘ ਜੀ ਨੂੰ ਪੁੱਛਿਆ ਕਿ ਤੁਹਾਡੇ ਬੱਚੇ ਕਿੰਨੇ ਨੇ? ਦੱਸਿਆ ਸੀ ਕਿ ਆਹ ਨੇ 7। ਸੋ ਸਾਨੂੰ ਕਿਹੜਾ ਦੇਣਾ, ਕਿਤੇ ਮਹਾਂਪੁਰਸ਼ ਜਿਹੜਾ ਮਰਜ਼ੀ ਲੈ ਲਓ। ਅਤੇ ਵੱਡੇ ਮਹਾਂਪੁਰਸ਼ਾਂ ਨੇ ਸੋ ਜਿਹੜਾ ਉਹਨਾਂ ਦਾ ਭਚੰਗੀ ਸੀ ਜਰਨੈਲ ਸਿੰਘ, ਉਹਨੂੰ ਆਪਣੇ ਨਾਲ ਲੈ ਲਿਆ। ਆਪ ਜੀ ਕੁਝ ਸਮਾਂ ਜਥੇ 'ਚ ਰਹੇ, ਵਿੱਦਿਆ ਪ੍ਰਾਪਤ ਕੀਤੀ, ਫਿਰ ਘਰ ਆ ਗਏ। ਘਰ ਆ ਕੇ ਅਤੇ ਨਾਮ ਸਿਮਰਨ ਬੰਦਗੀ ਕਰਦੇ, ਨਾਲੇ ਧਰਮ ਦੀ ਕਿਰਤ ਵਿਰਤ ਕਰਦੇ ਨੇ। ਬਾਣੀ 'ਚ ਲਿਖਿਆ ਮਹਾਰਾਜ ਜੀ ਨੇ, ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜੋ ਕਮਲ ਰਹੇ ਵਿੱਚ ਪਾਣੀ ਹੈ। ਸੋ ਜਿਵੇਂ ਕਮਲ ਦਾ ਫੁੱਲ ਰਹਿੰਦਾ ਪਾਣੀ 'ਚ ਨਿਰਲੇਪ, ਚਿੱਕੜ ਵਿੱਚ ਉੱਗ ਕੇ ਵੀ ਨਿਰਲੇਪ ਰਹਿੰਦਾ, ਇੱਦਾਂ ਗ੍ਰਸਥ ਪਰਿਵਾਰ ਵਿੱਚ ਰਹਿੰਦੇ ਹਾਂ, ਮਹਾਂਪੁਰਸ਼ ਨਿਰਲੇਪ ਰਹੇ। ਭਗਤੀ ਬੰਦਗੀ ਕੀਤੀ ਹੈ, ਸਿਮਰਨ ਨਾਮ ਜਪਦੇ ਨੇ, ਨਾਲ ਧਰਮ ਦੀ ਕਿਰਤ ਵਿਰਤ ਕਰਦੇ ਨੇ। ਸਮਾਂ ਆਇਆ ਆਪ ਜੀ ਦਾ ਜਿਹੜਾ ਆਨੰਦ ਕਾਰਜ ਸੀ, ਬੀਬੀ ਪ੍ਰੀਤਮ ਕੌਰ ਜੀ ਦੇ ਨਾਲ ਹੋਇਆ ਪਿੰਡ ਬਿਲਾਸਪੁਰ। ਉੱਥੋਂ ਦੇ ਨੇ ਮਾਤਾ ਜੀ ਮਾਤ ਪ੍ਰੀਤਮ ਕੌਰ ਜੀ, ਦੋ ਸਪੁੱਤਰ ਆਪ ਜੀ ਦੇ ਗ੍ਰਹਿ ਹੋਏ। ਵੱਡੇ ਦਾ ਨਾਂ ਈਸਰ ਸਿੰਘ, ਛੋਟੇ ਦਾ ਨਾਮ ਹੈ ਇੰਦਰਜੀਤ ਸਿੰਘ। ਜਿਹੜੇ ਭਾਈ ਇੰਦਰਜੀਤ ਸਿੰਘ ਛੋਟੇ ਨੇ, ਇਹ ਸੰਤਾਂ ਵਰਗੇ ਹੀ ਨੇ। ਇਹ ਟੋਰਾਂਟੋ ਬ੍ਰਹਮਟਨ ਦੇ ਵਿੱਚ ਰਹਿੰਦੇ ਪਿਆਰਿਓ, ਔਰ ਉੱਥੇ ਇਹਨਾਂ ਦੇ ਪਰਿਵਾਰ ਬੱਚੇ। ਸੋ ਗੁਰੂ ਦੀ ਕਿਰਪਾ ਮਹਾਰਾਜ ਜੀਆਂ ਦੀ। ਸੋ ਇਸ ਤਰੀਕੇ ਨਾਲ ਮਹਾਂਪੁਰਸ਼ ਜਿਹੜੇ ਸੀ 1977 ਦੇ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਤਿੰਨਾਂ ਦਾ ਐਕਸੀਡੈਂਟ ਹੋ ਗਿਆ। ਤਾਂ ਸਤਸੰਗੀਓ, ਉਸ ਤੋਂ ਬਾਅਦ ਬਾਬਾ ਠਾਕੁਰ ਸਿੰਘ ਜੀ ਨੇ ਆਪ ਜੀ ਨੂੰ ਟਕਸਾਲ ਦਾ ਮੁਖੀ ਸਥਾਪਿਤ ਕੀਤਾ। ਜੰਗ ਉਮਰ ਦੇ ਵਿੱਚ ਸੀ ਉਦੋਂ, ਕੋਈ 22-23 ਸਾਲ ਦੀ। ਸੋ ਵਹਿਰੂ ਇਸੇ ਪ੍ਰਕਾਰ ਕੋਈ ਸਤਸੰਗੀਓ 25-26 ਸਾਲ ਦੀ ਉਮਰ ਸੀ। ਆਪ ਜੀ ਨੂੰ ਟਕਸਾਲ ਦਾ ਮੁਖੀ ਥਾਪਿਆ ਗਿਆ। ਵੱਡਾ ਭਾਰੀ ਪ੍ਰਚਾਰ ਕੀਤਾ ਬੰਬੇ, ਕਲਕੱਤੇ, ਪੂਰੇ ਹਿੰਦੁਸਤਾਨ ਦੇ ਵਿੱਚ। ਸੋ ਆਪ ਜੀ ਨੇ ਵੇਖਿਆ ਕਿ ਸਮੇਂ ਦੀ ਜਿਹੜੀ ਸਰਕਾਰ ਸੀ ਅਨਿਆਂ ਕਰਦੀ ਸਿੱਖਾਂ ਨਾਲ, ਗੁਰੂ ਡੰਮ ਨੂੰ ਬੜਾਵਾ ਦੇ ਰਹੀ ਹੈ। ਸੰਤ ਗਿਆਨੀ ਕਰਤਾਰ ਸਿੰਘ ਜੀ ਦਾ ਕਈ ਵਾਰ ਜਿਹੜਾ ਸੀ ਇਹ ਟਕਰਾਅ ਹੋਇਆ ਨਰਕ ਧਾਰੀਆਂ ਦੇ ਨਾਲ। ਬੇਨਤੀ ਕਰਦੇ ਹਾਂ ਕਿ ਇੱਕ ਬਾਬਾ ਦਿਆਲ ਜੀ ਹੋਏ ਨੇ, ਉਹ ਬੜੇ ਨੇਕ ਇਨਸਾਨ ਅਤੇ ਗੁਰਮਤਿ ਦਾ ਪ੍ਰਚਾਰ ਕਰਦੇ ਸੀ। ਉਹਨੇ ਇੱਕ ਮਿਸ਼ਨ ਚਲਾਇਆ ਸੀ ਨਿਰੰਕਾਰੀ, ਨਿਰੰਕਾਰ ਨਿਰੰਕਾਰ ਨਿਰੰਕਾਰ ਜਪਿਆ ਕਰਦੇ ਸੀ। ਅਤੇ ਕਈ ਵਾਰ ਸਤਸੰਗੀ ਪਰਿਵਾਰ ਦੇ ਵਿੱਚ ਵੀ, ਕੌਮ ਦੇ ਵਿੱਚ ਕੋਈ ਐਸਾ ਬੰਦਾ ਆ ਜਿਹੜਾ ਜੰਮ ਪੈਂਦਾ ਜਿਹੜਾ ਉਲਟ ਹੁੰਦਾ ਹੈ ਕੌਮ ਦੇ ਨਿਯਮਾਂ ਤੋਂ। ਇੱਦਾਂ ਹੀ ਉਹਨਾਂ ਦੇ ਨਿਰੰਕਾਰੀ ਮਿਸ਼ਨ ਦੇ ਵਿੱਚ ਬੂਟਾ ਸਿਉਂ, ਇਹ ਸ਼ਰਾਬੀ ਕਬਾਬੀ ਬੰਦਾ ਸੀ, ਅਯਾਸੀ ਬੰਦਾ ਸੀ, ਉਹਨਾਂ ਨੇ ਇਹਨੂੰ ਕੱਢ ਦਿੱਤਾ ਆਪਣੇ ਜਥੇ 'ਚੋਂ। ਇਹਨੇ ਇੱਕ ਆਪਣਾ ਵੱਖਰਾ ਮਿਸ਼ਨ ਚਲਾ ਲਿਆ। ਸੋ ਜਿਹੜਾ ਬੂਟਾ ਸਿੰਘ ਸੀ ਉਹਦਾ ਗਾਂਹ ਸਤਸੰਗੀ ਚੇਲਾ ਸੀ ਗੁਰਬਚਨਾ। ਬੂਟਾ ਸਿੰਘ ਵੀ ਗੁਰਮਤਿ ਦੇ ਅਤੇ ਗੁਰਬਾਣੀ ਦੇ ਉਲਟ ਬੋਲਦਾ ਰਿਹਾ, ਔਰ ਜਿਹੜਾ ਨਿਰੰਕਾਰੀਆਂ ਦਾ ਇਹ ਗੁਰਬਚਨਾ ਸੀ ਇਹ ਵੀ ਗੁਰਮਤਿ ਦੇ ਉਲਟ ਬੋਲਦਾ ਰਿਹਾ। ਇਹਦਾ ਵਿਰੋਧ ਕੀਤਾ ਦਮ ਦੇ ਮਿੰਟ ਸਾਲ ਨੇ ਅਤੇ ਪੰਥ ਦੇ ਹੋਰ ਸੁਹਿਰਦ ਲੋਕਾਂ ਨੇ। ਜਿਸ ਦਿਨ ਸੰਤ ਕਰਤਾਰ ਸਿੰਘ ਜੀ ਦਾ ਐਕਸੀਡੈਂਟ ਹੋਇਆ ਅਤੇ ਹਸਪਤਾਲ ਤੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਬਾਹਰ ਨੂੰ ਆ ਰਹੇ ਸੀ, ਅਜੇ ਮੁਖੀ ਨਹੀਂ ਸੀ ਬਣੇ, ਅਤੇ ਨਰਕ ਧਾਰੀਏ ਜਿਹੜੇ ਉਹਨਾਂ ਦੇ ਚੇਲੇ ਸੀ ਗੱਲਾਂ ਕਰਦੇ ਸੀ ਕਿ ਇੱਕ ਤੇ ਗਿਆ, ਆ ਸਾਡਾ ਵਿਰੋਧ ਕਰਦਾ ਸੀ ਕਰਤਾਰ ਸਿੰਘ, ਇਹ ਤੇ ਗਿਆ। ਸੰਤ ਲੰਘ ਰਹੇ ਸੀ, ਸੰਤ ਕਹਿਣ ਲੱਗੇ ਬੱਚੂ
ਹੁਣ ਮੈਂ ਤੁਹਾਨੂੰ ਨਜਿੱਠੂੰਗਾ ਚੰਗੀ ਤਰ੍ਹਾਂ, ਮੈਂ ਨਜਿੱਠੂ ਤੁਹਾਨੂੰ। ਰਹੁ ਵਿਚਾਰ ਸਤਸੰਗੀ 78 ਦਾ ਕਾਂਡ ਵਾਪਰਿਆ। ਉਸ ਤੋਂ ਬਾਅਦ ਵਿੱਚ ਬਹੁਤ ਸਾਰੇ ਨਿਰੰਕਾਰੀ ਜਿਹੜੇ ਸੀ ਇਹ ਸੋਧ ਦਿੱਤੇ ਗਏ। ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਇਸ ਤਰੀਕੇ ਨਾਲ ਜਿਹੜਾ ਸੀ ਇਹਨਾਂ 'ਤੇ ਸਰਕਾਰ ਦੀ ਵੀ ਨਿਗਾਹ ਸੋ ਹੋਈ, ਗ੍ਰਿਫਤਾਰ ਕਰਨ ਦੇ ਯਤਨ ਕੀਤੇ ਗਏ, ਮਿਹਤਿਓ ਗ੍ਰਿਫਤਾਰੀ ਕੀਤੀ ਗਈ, ਕੁਛ ਸਮਾਂ ਫਿਰੋਜ਼ਪੁਰ ਜੇਲ੍ਹ 'ਚ ਵੀ ਰਹੇ। ਬਾਅਦ ਵਿੱਚ ਆਏ ਸਰਕਾਰ ਫਿਰ ਇਹਨਾਂ ਦੇ ਉੱਤੇ ਜਿਹੜਾ ਸੀ ਇਹ ਵਾਰ ਵਾਰ ਪਰੇਸ਼ਾਨ ਕਰਨ ਲੱਗੀ। ਆਪ ਜੀ ਅੰਮ੍ਰਿਤਸਰ ਆ ਗਏ, ਨਾਨਕ ਨਿਵਾਸ ਵਿੱਚ ਰਹੇ, ਫਿਰ ਉੱਥੇ ਵੀ ਸਤਸੰਗੀ ਸਰਕਾਰ ਦਖਲਅੰਦਾਜ਼ੀ ਕਰਨ ਲੱਗੀ। ਆਪ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਇੱਕ ਬਿਲਡਿੰਗ ਸੀ, ਲਾਲ ਬਿਲਡਿੰਗ, ਉੱਥੇ ਆ ਗਏ। ਸੋ ਇਸ ਤਰੀਕੇ ਨਾਲ ਇਹ ਸਮਾਂ ਚੱਲਦਾ ਰਿਹਾ, ਸੰਘਰਸ਼ ਚੱਲਿਆ, ਅਤੇ ਉਹਦੀ ਕਮਾਨ ਜਿਹੜੀ ਸੀ ਕੌਮ ਨੇ ਆਪ ਜੀ ਨੂੰ ਦੇ ਦਿੱਤੀ। ਸੋ ਆਪ ਜੀ ਦੀ ਅਗਵਾਹੀ ਵਿੱਚ ਧਰਮ ਯੁੱਧ ਮੋਰਚਾ ਜਿਹੜਾ ਸੀ ਇਹ ਸ਼ੁਰੂ ਹੋਇਆ। ਸੋ ਸਮੇਂ ਦੀ ਸਰਕਾਰ ਮੰਗਾਂ ਮੰਨਣ ਦੀ ਥਾਂ 'ਤੇ ਸੋ ਵਾਰ ਵਾਰ ਜਿਹੜਾ ਸੀ ਇਹ ਕੰਨ ਆਨਾਕਾਨੀ ਕਰਦੀ ਰਹੀ। ਕੋਈ ਸਾਡੇ ਜਿਹੜੇ ਲੀਡਰ ਸੀ ਉਹ ਵੀ ਸੁਹਿਰਦ ਨਹੀਂ ਸੀ, ਉਹ ਵੀ ਨਹੀਂ ਚਾਹੁੰਦੇ ਕਿ ਮੰਗਾਂ ਪੂਰੀਆਂ ਹੋ ਜਾਣ, ਉਹ ਵੀ ਚਾਹੁੰਦੇ ਸੀ ਕੋਈ ਨਾ ਕੋਈ ਮਸਲੇ ਖੜ੍ਹੇ ਰਹਿਣ ਅਤੇ ਸਾਨੂੰ ਵੋਟਾਂ ਮਿਲਦੀਆਂ ਰਹਿਣ। ਦਿਲੋਂ ਸਾਫ ਕੋਈ ਵੀ ਨਹੀਂ ਸੀ, ਅੰਦਰ ਸਾਰਿਆਂ ਦੇ ਮੈਲ ਸੀ। ਅੰਤ ਨੂੰ ਪਏ ਸਮੇਂ ਦੀ ਸਰਕਾਰ ਨੇ ਤਿਆਰੀਆਂ ਸ਼ੁਰੂ ਕੀਤੀਆਂ, ਕੋਈ ਸਾਲ ਡੇਢ ਸਾਲ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ ਜਿਹੜੇ ਮਹਾਂਪੁਰਸ਼ ਸੀ ਇਹ ਰਹਿੰਦੇ ਸੀ ਨਾਨਕ ਨਿਵਾਸ ਦੇ ਵਿੱਚ, ਔਰ ਸਮੇਂ ਦੀ ਸਰਕਾਰ ਨੇ ਸਾਰੀ ਪਲੈਨਿੰਗ ਕਰਕੇ ਅੰਤ ਨੂੰ ਸਤਸੰਗੀਓ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਦੀ ਵਿਉਂਤ ਬਣਾ ਲਈ। CRPF, BSF ਜਿਹੜੀਆਂ ਸਰਕਾਰੀ ਜਿਹੜੀਆਂ ਸੈਂਟਰ ਦੀਆਂ ਇਹ ਫੋਰਸਾਂ ਸੀ ਇਹਨੂੰ ਲਾ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ। 1 ਜੂਨ ਤੋਂ ਗੋਲਾਬਾਰੀ ਸ਼ੁਰੂ ਹੋਈ। ਅੰਤ ਨੂੰ ਫੌਜ 3 ਜੂਨ ਨੂੰ ਜਿਹੜੀ ਸੀ ਇਹ ਪੰਜਾਬ ਨੂੰ ਉਸਨੇ ਘੇਰਾ ਪਾ ਲਿਆ, ਹਰਿਮੰਦਰ ਸਾਹਿਬ ਨੂੰ ਘੇਰਾ ਪਾ ਲਿਆ। ਜਿੱਥੇ ਕੋਈ ਸਿੱਖ ਸੀ ਉੱਥੇ ਹੀ ਉਸ ਸਿੱਖ ਨੂੰ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ। ਪ੍ਰਮਾਣ ਦੇ ਤੌਰ 'ਤੇ ਕਿਸੇ ਵਿਅਕਤੀ ਦਾ ਘਰ ਗਲੀ ਦੇ ਦੂਜੇ ਬੰਨੇ ਆ, ਹਵੇਲੀ ਗਲੀ ਦੇ ਦੂਜੇ ਪਾਸੇ ਹੈ, ਉਹਨੂੰ ਆਪਣੇ ਘਰ ਤੋਂ ਹਵੇਲੀ ਜਾਣ ਲਈ ਵੀ ਇਜਾਜ਼ਤ ਨਹੀਂ ਸੀ। ਇੰਨੀ ਫੌਜ ਪੰਜਾਬ ਵਿੱਚ ਲਾ ਦਿੱਤੀ ਗਈ, ਹਰੇਕ ਪੁਲ ਦੇ ਉੱਤੇ, ਹਰੇਕ ਥਾਂ ਮੋੜ ਦੇ ਉੱਤੇ, ਹਰੇਕ ਚੌਂਕ ਵਿੱਚ। ਸੋ ਫੌਜ ਨੇ ਆਪਣੀ ਨਾਕਾਬੰਦੀ ਸ਼ੁਰੂ ਕਰ ਦਿੱਤੀ। ਅੰਤ ਨੂੰ ਸੱਚਖੰਡ ਹਰਿਮੰਦਰ ਸਾਹਿਬ ਦੇ ਉੱਤੇ ਜਿਹੜਾ ਸੀ ਇਹ 4 ਜੂਨ ਵਾਲੇ ਦਿਨ ਤੜਕੇ 4:30-5 ਵਜੇ ਹਮਲਾ ਸ਼ੁਰੂ ਕਰ ਦਿੱਤਾ ਗਿਆ। ਜੂਨ ਦੇ ਦਿਨਾਂ ਵਿੱਚ ਲਗਭਗ ਉਸ ਸਮੇਂ ਲੋਹ ਹੋ ਜਾਂਦੀ ਹੈ, ਮਾੜਾ ਮਾੜਾ ਚਾਨਣ ਹੋ ਜਾਂਦਾ। ਸੋ ਇਸ ਤਰੀਕੇ ਨਾਲ ਜਿਹੜਾ ਸੀ ਇਹ ਲਗਾਤਾਰ ਫਿਰ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਉੱਤੇ ਗੋਲਾਬਾਰੀ ਕਰਨੀ ਸ਼ੁਰੂ ਕਰ ਦਿੱਤੀ। ਸਤਸੰਗ 4 ਜੂਨ ਦਾ ਇਸ ਪ੍ਰਕਾਰ ਦਿਨ ਚੜ੍ਹਿਆ, ਸਾਰਾ ਦਿਨ ਹੀ ਇਹ ਗੋਲਾਬਾਰੀ ਹੁੰਦੀ ਰਹੀ। ਅੰਤ ਨੂੰ ਸਰਕਾਰ ਨੇ ਫੈਸਲਾ ਕੀਤਾ ਕਿ ਅੰਦਰ ਜਿਹੜੀ ਫੌਜ ਇਹ ਭੇਜਣੀ ਚਾਹੀਦੀ ਹੈ। ਇਹ ਵੀ ਬੇਨਤੀ ਕਰਦਿਆਂ ਕੁਛ ਐਸੇ ਨੇਕ ਵਿਅਕਤੀ ਸੀ ਜਿਨ੍ਹਾਂ ਨੇ ਇਹਦਾ ਵਿਰੋਧ ਕੀਤਾ ਸੀ ਕਿ ਦਰਬਾਰ ਸਾਹਿਬ 'ਤੇ ਹਮਲਾ ਨਹੀਂ ਕਰਨਾ ਚਾਹੀਦਾ। ਇਹਦੇ 'ਚ ਸਰਦਾਰ ਗੁਰਦਿਆਲ ਸਿੰਘ ਜੀ BSF ਦੇ DIG, ਬਾਰਡਰ ਰੇਂਜ ਦੇ DIG ਸੀ। ਸੋ ਉਹਨਾਂ ਨੇ ਵੀ ਇਸ ਗੱਲ ਦਾ ਬੜਾ ਵਿਰੋਧ ਕੀਤਾ ਸੀ। ਜਦੋਂ ਸਾਰੇ ਹੀ ਫੌਜੀ ਅਫਸਰਾਂ ਦੀ ਮੀਟਿੰਗ ਹੋਈ, ਉਹਨਾਂ ਕਿਹਾ ਸੀ ਕਿ ਭਾਈ ਇਹ ਕੰਮ ਨਹੀਂ ਕਰਨਾ। ਉਹ ਕਹਿਣ ਲੱਗਾ ਕਿ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕਰਦਾ, ਹੇ ਸੱਚੇ ਪਾਤਸ਼ਾਹ ਜਦੋਂ ਮੈਂ ਤੁਹਾਡੇ ਦਰ 'ਤੇ ਆਵਾਂ ਅਤੇ ਨਿਮਰਤਾ ਨਾਲ ਆਵਾਂ, ਜਦੋਂ ਮੈਂ ਦਰ ਤੁਹਾਡੇ 'ਤੇ ਆਵਾਂ ਅਤੇ ਸ਼ਰਧਾਲੂ ਬਣ ਕੇ ਆਵਾਂ, ਹਮਲਾਵਰ ਬਣ ਕੇ ਨਾ ਆਵਾਂ। ਸੋ ਉਹਨਾਂ ਨੇ ਵਿਰੋਧ ਕੀਤਾ ਅਤੇ ਪਿਆਰੇ ਉਹਨਾਂ ਨੂੰ ਲੰਮੀ ਛੁੱਟੀ 'ਤੇ ਭੇਜ ਦਿੱਤਾ ਗਿਆ। ਉਹਨਾਂ ਨੇ ਵਿਰੋਧ ਕੀਤਾ ਅਤੇ ਉਹਨਾਂ ਨੂੰ ਨੌਕਰੀ ਤੋਂ ਆਪਣੀ ਤੋਂ ਹੱਥ ਧੋਣੇ ਪਏ, ਬੜਾ ਪਰੇਸ਼ਾਨ ਕੀਤਾ ਇਹਨਾਂ ਲੋਕਾਂ ਨੇ। ਇਸ ਤੋਂ ਇਲਾਵਾ ਕੋਈ ਫੌਜ ਦੇ ਜਰਨਲ ਸੀ ਜਿਨ੍ਹਾਂ ਦੇ ਵਿੱਚ ਸਤਸੰਗੀਓ, ਸੋ ਜਨਰਲ ਵੈਦਿਆਂ ਤੋਂ ਪਹਿਲਾਂ ਜਿਹੜਾ ਫੌਜ ਦਾ ਮੁਖੀ ਸੀ ਉਹਨੂੰ ਵੀ ਸਤਸੰਗੀ ਇਹਨਾਂ ਨੇ ਜਿਹੜਾ ਸੀ ਯਤਨ ਕੀਤੇ, ਪਰ ਉਹਨਾਂ ਨਾ ਕਰ ਦਿੱਤੀ। ਕਹਿ ਲਏ ਕਿ ਨਹੀਂ,
ਦੇਸ਼ ਦੇ ਅੰਦਰ ਫੌਜ ਦੀ ਵਰਤੋਂ ਕਰਨੀ ਇਹ ਠੀਕ ਨਹੀਂ ਗੀ। ਬ੍ਰਿਗੇਡੀਅਰ ਸਰਤਾਰ ਕਰਤਾਰ ਸਿੰਘ ਜੀ ਗਿੱਲ ਉਹ ਦੱਸਦੇ ਨੇ ਕਿ ਇਸ ਵਿਰੋਧ ਦੇ ਵਿੱਚ ਮੈਂ ਵੀ ਸੀ, ਮੈਂ ਨਹੀਂ ਸੀ ਚਾਹੁੰਦਾ ਕਿ ਹਮਲਾ ਹੋਵੇ। ਇਸ ਤੋਂ ਇਲਾਵਾ ਇੱਕ ਜਨਰਲ ਜਿਹੜੇ ਇੱਥੇ ਫੌਜ ਦੇ ਹਮਲਾ ਕਰਨ ਵਾਲੀ ਫੌਜ ਦੇ ਵਿੱਚ ਸੀ ਸੁੰਦਰ ਜੀ, ਉਹਨੇ ਵੀ ਇਸ ਚੀਜ਼ ਦਾ ਵਿਰੋਧ ਕੀਤਾ ਸੀ ਕਿ ਆਪਾਂ ਹੋਰ ਕੋਈ ਵਿਕਲਪ ਲੱਭੀਏ, ਕੋਈ ਹੋਰ ਕੋਈ ਤਰੀਕਾ ਲੱਭੀਏ ਜਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਅੰਦਰੋਂ ਕੱਢ ਸਕੀਏ। ਪਰ ਪਿਆਰਿਓ, ਕਿਸੇ ਨੇ ਗੱਲ ਨਾ ਸੁਣੀ। ਖਾਸ ਤੌਰ 'ਤੇ ਇੱਕ ਤਾਂ ਰਣਜੀਤ ਦਿਆਲ, ਦੂਜੇ ਨੰਬਰ 'ਤੇ ਸਤਸੰਗੀ ਜਿਹੜਾ ਸੀ ਇਹ ਕੁਲਦੀਪ ਬੜਾੜ, ਇਹ ਜ਼ਿਆਦਾ ਹੀ ਭੂਤਰੇ ਹੋਏ ਸੀ ਅਤੇ ਜ਼ਿਆਦਾ ਹੀ ਇਹ ਖੋਰੂ ਪਾਉਣ ਵਾਲੇ ਵਿਅਕਤੀ ਸੀ। ਸੋ ਇਹਨਾਂ ਨੇ ਯਤਨ ਕੀਤੇ ਕਿ ਮੈਂ ਸ਼ਾਇਦ ਪਤਾ ਨਹੀਂ ਕੀ ਤਗਮਾ ਮਿਲ ਜਾਣਾ ਸਾਨੂੰ, ਪਰ ਪਿਆਰੇ ਫੌਜ ਦਾ ਨੁਕਸਾਨ ਕਰਵਾਇਆ, ਆਪਣਾ ਕਰਵਾਇਆ, ਅਤੇ ਜਿਹੜੀ ਸਰਕਾਰ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਾਇਆ ਸੀ ਉਹਨੂੰ ਮਰਵਾ ਦਿੱਤਾ, ਮਤਲਬ ਕਿ ਉਹ ਵੀ ਮਾਰੀ ਗਈ, ਬੇਅੰਤ ਨੁਕਸਾਨ ਹੋਇਆ। ਪਿਆਰੇ, ਦੋਨਾਂ ਪਾਸਿਆਂ ਤੋਂ ਇਹ ਚੀਜ਼ ਦਾ ਅੰਤਅੰਤ ਨੁਕਸਾਨ ਹੋਇਆ। ਸਾਡਾ ਪਵਿੱਤਰ ਤਖ਼ਤ ਜਿਹੜਾ ਢਾਹ ਦਿੱਤਾ ਗਿਆ, ਬਹੁਤ ਬੜੇ ਬੜੇ ਭਾਰੀ ਸੂਰਮੇ ਗੁਰੂ ਦੇ ਲਾਲ ਲੜਦੇ ਸ਼ਹੀਦੀਆਂ ਪਾ ਗਏ, ਜਿਨ੍ਹਾਂ 'ਚ ਜਨਰਲ ਸਬੇਗ ਸਿੰਘ ਜੀ, ਬੇਨਤੀ ਕਰਦੇ ਹਾਂ ਕਿ ਸਰਦਾਰ ਗੁਰਦਿਆਲ ਸਿੰਘ ਜੀ ਹੋਏ ਨੇ, ਸਰਦਾਰ ਗੁਰਦਿਆਲ ਸਿੰਘ ਜੀ ਦੇ ਪੁੱਤਰ। ਸੋ ਸਤਸੰਗੀਓ, ਅਤੇ ਉਹਨਾਂ ਦੇ ਗਾਂ ਇਸ ਪ੍ਰਕਾਰ ਜਿਹੜੇ ਸੀ ਹਰਾ ਸਿੰਘ ਜੀ ਪੁੱਤਰ, ਅਤੇ ਉਹਨਾਂ ਦੇ ਗਾਂ ਸਪੁੱਤਰ ਸੀ ਭਾਈ ਮਹਿਤਾਬ ਸਿੰਘ ਜੀ ਵੀਰਾਂ ਕੋਟੀਏ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਭਾਈ ਸੁੱਖਾ ਸਿੰਘ ਜੀ ਦੇ ਨਾਲ ਰਲ ਕੇ ਅਤੇ ਲਾਇਆ ਸੀ। ਸੋ ਉਹਨਾਂ ਦੇ ਸੱਤਵੀਂ ਪੀੜ੍ਹੀ ਦੇ ਵਿੱਚੋਂ ਜਨਰਲ ਸਬੇਗ ਸਿੰਘ ਜੀ ਹੋਏ ਨੇ। ਪਿਆਰਿਓ, ਇਹਨਾਂ ਨੇ ਫੌਜ 'ਚ ਲੰਮਾ ਸਮਾਂ ਬਹੁਤ ਵੱਡੀਆਂ ਵੱਡੀਆਂ ਪੋਸਟਾਂ 'ਤੇ ਸੇਵਾ ਕੀਤੀ, ਔਰ ਦੇਸ਼ ਦੇ ਲਈ ਇਹ ਲੜੇ। 71 ਦੀ ਜੰਗ, 65 ਦੀ ਜੰਗ, 62 ਦੀ ਜੰਗ ਲੜੇ, ਔਰ ਬੰਗਲਾਦੇਸ਼ ਨੂੰ ਬਣਾਉਣ ਦੇ ਲਈ ਆਪ ਜੀ ਨੇ ਅਹਿਮ ਰੋਲ ਅਦਾ ਕੀਤਾ। ਪਰ ਸਮੇਂ ਦੀ ਸਰਕਾਰ ਕੁਛ ਇਹਨਾਂ ਤੋਂ ਚਾਹੁੰਦੀ ਸੀ, ਵਿਰੋਧੀ ਲੀਡਰਾਂ ਨੂੰ ਗ੍ਰਿਫਤਾਰ ਕਰੋ, ਇਹਨਾਂ ਨਹੀਂ ਕੀਤਾ, ਇਲਜ਼ਾਮ ਲਾ ਕੇ ਕੱਢ ਦਿੱਤੇ ਗਏ। ਇਹਨਾਂ ਬੜੇ ਯਤਨ ਕੀਤੇ ਇਨਸਾਫ ਲੈਣ ਲਈ, ਪਰ ਮਿਲਿਆ ਨਹੀਂ। ਇੱਦਾਂ ਹੀ ਹਕੂਮਤ ਦੇ ਸਤਾਏ ਹੋਏ ਸਰਦਾਰ ਕਪੂਰ ਸਿੰਘ ਜੀ, ਸਤਸੰਗੀਓ, ਉਹਨਾਂ ਨੂੰ ਵੀ ਸਮੇਂ ਦੀ ਸਰਕਾਰ ਨੇ ਸਿੱਖ ਹੋਣ ਦੇ ਨਾਤੇ DC ਦੀ ਪਦਵੀ ਤੋਂ ਲਾ ਦਿੱਤਾ ਸੀ। ਇਹ ਦੋਨੋਂ ਹੀ ਲੀਡਰ ਬੜੇ ਸਿਆਣੇ ਅਤੇ ਪੜ੍ਹੇ ਲਿਖੇ ਸੀ। ਇਹ ਦੋਨੋਂ ਹੀ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਦੇ ਕੋਲ ਆ ਗਏ, ਔਰ ਬੜੀ ਭਾਰੀ ਇਹਨਾਂ ਨੇ ਸੇਵਾ ਕੀਤੀ। ਅੰਤ ਨੂੰ ਜਨਰਲ ਸਬੇਗ ਸਿੰਘ ਜੀ ਤੜਕੇ ਭਾਵ ਕਿ 6 ਤਰੀਕ ਨੂੰ ਕੋਈ 1 ਵਜੇ ਦੇ ਕਰੀਬ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਸਾਰੀ ਹੀ ਜੰਗ ਦੀ ਕਮਾਨ ਕਰ ਰਹੇ ਸੀ ਖਾਲਸੇ ਵੱਲੋਂ। ਇੱਧਰ ਉੱਧਰ ਜਾਂਦੇ ਸੀ, ਸਿੰਘਾਂ ਨੂੰ ਡਾਇਰੈਕਸ਼ਨ ਦਿੰਦੇ ਸੀ, ਸਿੰਘਾਂ ਨੂੰ ਜੰਗ ਦੀਆਂ ਤਕਨੀਕਾਂ ਦੱਸਦੇ ਸੀ। ਜਿੱਥੇ ਦੋ ਨਿਸ਼ਾਨ ਸਾਹਿਬ ਨੇ ਸਤਸੰਗੀਓ, ਜਿੱਥੇ ਅੱਜ ਕੱਲ੍ਹ ਅਖੰਡ ਪਾਠ ਸਾਹਿਬ ਚੱਲਦੇ ਨੇ, ਝੰਡੇ ਝੰਡਾ ਬੁੰਗਾ ਅਖੰਡ ਪਾਠ ਸਾਹਿਬ ਚੱਲਦੇ ਨੇ, ਇੱਥੇ ਸਟੋਰ ਹੁੰਦਾ ਸੀ। ਆ ਜਿਹੜੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੀ ਸੇਵਾ ਹੁੰਦੀ, ਇਹਦਾ ਸਟੋਰ ਹੁੰਦਾ ਸੀ। ਬਰਤਨ, ਭਾਂਡੇ, ਬਾਲਟੀਆਂ, ਵੈਪਰ ਆਦਿਕ ਰੱਖਦੇ ਸੀ। ਉੱਥੇ ਦੋ ਕਮਾਂਡੋ ਜਿਹੜੇ ਸੀ ਫੌਜ ਦੇ, ਇਹ ਡਰਦੇ ਹੋਏ ਲੁਕੇ ਸੀ, ਬਾਕੀ ਮਾਰੇ ਗਏ। ਉਹ ਦੋ ਭੱਜ ਕੇ ਉਸ ਸਟੋਰ ਦੇ ਵਿੱਚ ਵੜ ਗਏ, ਉੱਥੇ ਲੁਕੇ ਹੋਏ ਸੀ। ਅਤੇ ਜਨਰਲ ਸਬੇਗ ਸਿੰਘ ਜੀ, ਕੁਦਰਤੀ ਹੱਥ ਦੇ ਵਿੱਚ ਇਹਨਾਂ ਦੇ ਕਾਰਬਾਈਨ ਸੀ, ਇਹ ਸਿੰਘਾਂ ਨੂੰ ਦੱਸ ਰਹੇ ਸੀ ਕਿਸ ਤਰੀਕੇ ਨਾਲ ਜੰਗ ਕਰਨਾ, ਕਿੱਥੇ ਕਿੱਥੇ ਕਰਨਾ। ਉਹਦੇ ਦੋ ਲੁਕੇ ਸੀ ਫੌਜੀ ਕਮਾਂਡੋ, ਉਹਨਾਂ ਸੋਚਿਆ ਕਿ ਸਾਡੇ ਵੱਲ ਆ ਰਹੇ ਨੇ, ਉਹਨਾਂ ਡਰਦਿਆਂ ਨੇ ਬ੍ਰਿਸ਼ਟ ਮਾਰਿਆ ਅਤੇ ਜਨਰਲ ਸਬੇਗ ਸਿੰਘ ਜੀ ਦਾ ਇੱਕ ਪਾਸਾ ਉੱਡ ਗਿਆ, ਛਾਤੀ ਦੇ ਵਿੱਚ ਗੋਲੀਆਂ ਲੱਗੀਆਂ ਸਤਸੰਗੀਓ, ਸੱਜੇ ਹੱਥ। ਜਨਰਲ ਜੀ ਨੇ ਉਸ ਵੇਲੇ ਜਿਹੜੀ ਆਵਾਜ਼ ਮਾਰੀ, ਇੱਕ ਭਾਈ ਬਖਸੀਰ ਸਿੰਘ ਜੀ ਗਏ, ਸੋ ਉਹਨਾਂ ਨੇ ਉਹਨਾਂ ਦਾ ਸਰੀਰ ਚੁੱਕਿਆ, ਮਹਾਂਪੁਰਸ਼ਾਂ ਦੇ ਕੋਲ ਲੈ ਗਏ ਅਤੇ ਮਹਾਂਪੁਰਸ਼ਾਂ ਨੂੰ ਕਹਿਣ ਲੱਗੇ, ਮਹਾਂਪੁਰਸ਼ੋ, ਜਿਹੜੀ ਡਿਊਟੀ ਲਾਈ ਸੀ ਉਹ ਮੈਂ ਪੂਰੀ ਕਰ ਰਿਹਾ, ਹਥਿਆਰ ਨਹੀਂ ਸੁੱਟੇ ਮੈਂ, ਆਹ ਆਪਣੀ ਕਾਰਬਾਈਨ ਤੁਸੀਂ ਲੈ ਲਓ। ਅਤੇ ਮਹਾਂਪੁਰਸ਼ਾਂ ਨੇ ਬਚਨ ਕੀਤਾ ਸੰਤ ਗਿਆਨੀ ਜਰਨੈਲ ਸਿੰਘ ਜੀ, ਜਨਰਲ ਜੀ ਅਸੀਂ ਵੀ ਤੁਹਾਡੇ ਪਿੱਛੇ ਪਿੱਛੇ ਆਏ, ਥੋੜ੍ਹੀ ਦੇਰ ਲੱਗ ਸਕਦੀ ਹੈ, ਅਸੀਂ ਵੀ ਤੁਹਾਡੇ ਪਿੱਛੇ ਹੀ ਆਏ।
ਇਹ ਤਾਂ ਜਨਰਲ ਸੁਬੇਗ ਸਿੰਘ ਜੀ ਸਤਸੰਗ ਸ਼ਹੀਦੀਆਂ ਪਾ ਗਏ। ਤਾਂ ਇਹ ਜਿਹੜਾ ਹਮਲਾ ਸੀ ਇਸ ਸਮੇਂ ਦੀ ਸਰਕਾਰ ਨੇ ਗਿਣ ਮਿਥ ਕੇ ਕੀਤਾ, ਸਿੱਖਾਂ ਨੂੰ ਸਬਕ ਸਿਖਾਉਣ ਲਈ, ਘੱਟ ਗਿਣਤੀਆਂ ਨੂੰ ਕੁਚਲਣ ਲਈ। ਹਜ਼ਾਰਾਂ ਹੀ ਸ਼ਹੀਦੀਆਂ ਹੋਈਆਂ, ਅਕਾਲ ਤਖ਼ਤ ਸਾਹਿਬ ਜੀ ਢੇਰੇ ਢੇਰੀ ਹੋ ਗਏ। ਇਸ ਤੋਂ ਇਲਾਵਾ ਵੱਡੇ ਪੱਧਰ 'ਤੇ ਸਾੜ ਫੂਕ ਕੀਤੀ ਗਈ, ਸਾਡਾ ਕੀਮਤੀ ਜਿਹੜਾ ਖਜ਼ਾਨਾ ਸੀ ਇਹ ਸਾੜ ਦਿੱਤਾ ਗਿਆ। ਅਤੇ ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਸੇਵਾ ਸਿਮਰਤ ਦੀ ਮੂਰਤੀ ਬੰਦਗੀ ਭਗਤੀ ਵਾਲੇ ਦੇਸ਼ ਕੌਮ ਦੀ ਸਤਸੰਗੀਓ ਨਾਏ ਮਾਏ ਨਾਜ ਹਸਤੀ। ਸੋ ਉਹਨਾਂ ਨੇ ਇਸ ਪ੍ਰਕਾਰ ਜਿਹੜਾ ਸੀ ਘੱਟ ਖਾ ਕੇ, ਥੋੜ੍ਹਾ ਸੌਂ ਕੇ, ਥੋੜ੍ਹਾ ਬੋਲ ਕੇ ਬੰਦਗੀ ਕੀਤੀ, ਵਾਹਿਗੁਰੂ ਦੀਆਂ ਬਖਸ਼ਾਂ ਪ੍ਰਾਪਤ ਕੀਤੀ ਆ। ਇੱਥੇ ਗੁਰੂ ਜੀ ਮਿਹਰ ਕਰਦੇ, ਘਰ ਘਰ ਖਾਇਆ ਪਿੰਡ ਵਧਾਇਆ, ਘਰਾਂ ਘਰਾਂ ਜਾ ਕੇ ਅਤੇ ਪ੍ਰਸ਼ਾਦਾ ਪਾਣੀ ਛਕ ਲਿਆ, ਸਰੀਰ ਵਧਾ ਲਿਆ, ਖਿੰਥਾ ਮੁੰਦਾ ਮਾਇਆ ਗਲ 'ਚ ਝੋਲੀ ਪਾ ਲਈ, ਮੰਗਤੇ ਬਣ ਬੈਠੇ, ਕੰਨਾਂ 'ਚ ਮੁੰਦਰਾਂ ਪਾ ਲਈਆਂ, ਯੋਗੀ ਬਣ ਗਏ।

ਭੂਮ ਮਸਾਣ ਭਾਵ ਸਮਸਾਨ ਭੂਮੀ ਜਿੱਥੇ ਮੁਰਦੇ ਫੁੱਕੇ ਜਾਂਦੇ ਨੇ ਉੱਥੇ ਲੈ ਕੇ ਸਮਸਾਨ ਘਾਟ ਦੀ ਜਿਹੜੀ ਸਵਾਹ ਸੀ ਪਿੰਡੇ ਤੇ ਅਪਵਿੱਤਰ ਸਵਾਹ ਮੈਲੀ ਸਵਾਹ ਮੁਰਦੇ ਦੀ ਸਵਾਹ ਪਿੰਡੇ ਤੇ ਮਿਲ ਲਈ। ਇੱਦਾਂ ਵੀ ਪਿਆਰੇ ਮੁਕਤੀ ਨਹੀਂ ਮਿਲਦੀ। ਗੁਰਬਿਨ ਤਤ ਨਾ ਪਾਇਆ, ਗੁਰੂ ਤੋਂ ਬਿਨਾਂ ਤਤ ਸਧਾਰਨ ਦੀ ਪ੍ਰਾਪਤੀ ਨਹੀਂ ਹੁੰਦੀ। ਭਾਵੇਂ ਕੋਈ ਕੰਨਾਂ 'ਚ ਮੁੰਦਰਾਂ ਪਾਈ ਫਿਰੇ, ਭਾਵੇਂ ਕੋਈ ਮੰਗਤਾ ਬਣ ਕੇ ਅਤੇ ਮੰਗਦਾ ਫਿਰੇ, ਕੋਈ ਪਿੰਡੇ 'ਤੇ ਸਵਾਹ ਮਲ ਕੇ ਤੁਰਿਆ ਫਿਰੇ, ਗੁਰਬਿਨ ਤਤ ਨਾ ਪਾਇਆ ਪਿਆਰੇ, ਗੁਰੂ ਤੋਂ ਬਿਨਾਂ ਤਤ ਸਧਾਰਨ ਦੀ ਪ੍ਰਾਪਤੀ ਨਹੀਂ ਹੁੰਦੀ, ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਕਾਏ ਜਪੋ ਰੇ ਕਾਏ ਤਪੋ ਰੇ ਕਾਏ ਬਿਲੋਵੋ ਪਾਣੀ, ਭਗਤ ਤਰਲੋਚਨ ਸਾਹਿਬ ਜੀ ਫਰਮਾਨ ਕਰਦੇ ਨੇ ਕਾਏ ਜਪੋ ਰੇ, ਭਾਈ ਪਰਮਾਤਮਾ ਦਾ ਨਾਮ ਛੱਡ ਕੇ ਦੇਵੀ ਦੇਵਤਿਆਂ ਦੇ ਮੰਤਰਾਂ ਦਾ ਕਿਉਂ ਜਾਪ ਕਰਦੇ ਹੋ? ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਮੰਤਰਾਂ ਦਾ ਜਾਪ, ਕੋਈ ਅਘੋਰੀ ਬਣ ਬੈਠਾ, ਕੋਈ ਕੁਛ ਬਣ ਬੈਠਾ, ਕਿਸੇ ਨੇ ਕਿਸੇ ਦੇਵਤੇ ਦਾ ਜਾਪ ਸ਼ੁਰੂ ਕਰ ਲਿਆ, ਕਿਸੇ ਨੇ ਕੁਛ ਕਰ ਲਿਆ। ਕਾਏ ਤਪੋ ਰੇ, ਅਤੇ ਭਾਈ ਇਹ ਸਰੀਰ ਨੂੰ ਕਿਉਂ ਤਪਾਉਂਦੇ ਹੋ? ਧੂਣੀਆਂ ਤਪਾ ਤਪਾ ਕੇ, ਜਲ ਤਾਰੇ ਕਰ ਕਰਕੇ, ਕਈ ਤਰੀਕਿਆਂ ਨਾਲ ਸਰੀਰ ਨੂੰ ਸਾੜ ਸਾੜ ਕੇ ਦੁੱਖ ਦੇ ਦੇ ਕੇ ਅਤੇ ਕੀ ਕਰ ਰਹੇ ਜੇ? ਕਾਏ ਬਿਲੋਵੋ ਪਾਣੀ, ਭਾਈ ਪਾਣੀ ਕਿਉਂ ਲੜਕ ਰਹੇ ਹੋ? ਮਤਲਬ ਹੈ ਕਿ ਇਹ ਜਿੰਨਾ ਕੁਛ ਹੈ ਇਹ ਪਾਣੀ ਰਿੜਕਣੀ ਹੈ। ਪਰਮਾਤਮਾ ਦੀ ਪ੍ਰਾਪਤੀ ਇੱਦਾਂ ਨਹੀਂ ਹੁੰਦੀ। ਜਿੰਨਾ ਚਿਰ ਗੁਰੂ ਵਾਲੇ ਬਣ ਕੇ ਗੁਰੂ ਤੋਂ ਮੰਤਰ ਲੈ ਕੇ ਅਤੇ ਉਸ ਮੰਤਰ ਦਾ ਜਾਪ ਨਹੀਂ ਕਰਦੇ, ਜਿੰਨੇ ਮਰਜ਼ੀ ਜਾਪ ਕਰ ਲਓ ਤਪ ਕਰ ਲਓ ਭਾਈ, ਇਹ ਕਲਿਆਣ ਨਹੀਂ ਮਿਲਦੀ। ਕਾਏ ਬਿਲੋਵੋ ਪਾਣੀ ਦਾ ਅਰਥ ਹੈ ਭਾਈ ਦੁੱਧ ਛੱਡ ਕੇ ਅਤੇ ਪਾਣੀ ਕਿਉਂ ਰਿੜਕਦੇ ਹੋ? ਪਾਣੀ ਰਿੜਕਾਂਗੇ ਅਤੇ ਉੱਥੋਂ ਮੱਖਣ ਦੀ ਪ੍ਰਾਪਤੀ ਨਹੀਂ ਹੁੰਦੀ ਪਿਆਰਿਓ। ਇਸ ਲਈ ਇਹ ਫਜ਼ੂਲ ਕਰਮ ਨੇ, ਜੋ ਸਕਾਮ ਕਰਮ ਹਨ, ਇਹਨਾਂ ਦਾ ਫਾਇਦਾ ਕੋਈ ਨਹੀਂ। ਲੱਖ ਚੁਰਾਸੀ ਜੇਨ ਉਪਾਈ ਸੋ ਸਿਮਰੋ ਨਿਰਬਾਣੀ, ਧੰਨ ਭਗਤ ਤਰਲੋਚਨ ਸਾਹਿਬ ਜੀ ਫਰਮਾਨ ਕਰਦੇ ਨੇ ਲੱਖ ਚੁਰਾਸੀ, 84 ਲੱਖ ਜੋਸ ਜੂਨ ਜਿਸ ਨੇ ਪੈਦਾ ਕੀਤੀ ਵਾਹਿਗੁਰੂ ਨੇ, 84 ਜੂਨ ਸਬਾਈ ਮਾਨਸ ਕੋ ਪ੍ਰਭਦੀ ਵਡਿਆਈ, ਇਹ 84 ਲੱਖ ਜੂਨ ਪਰਮਾਤਮਾ ਨੇ ਪੈਦਾ ਕੀਤੀ ਹੈ। ਜਿਹਨੂੰ ਪਾਈ ਦਾ ਅਰਥ ਜਿਸ ਵਾਹਿਗੁਰੂ ਨੇ ਪੈਦਾ ਕੀਤੀ ਹੈ। ਸੋ ਸਿਮਰੋ ਨਿਰਬਾਣੀ, ਭਾਈ ਉਸ ਨਿਰਬਾਣ ਪਰਮਾਤਮਾ ਨੂੰ, ਬੰਧਨਾਂ ਤੋਂ ਮੁਕਤ ਕਰ ਦੇਣ ਵਾਲੇ ਪਰਮਾਤਮਾ ਨੂੰ ਸਿਮਰਨ ਕਰੋ। ਕਾਏ ਕਮੰਡਲ ਕਾਪੜੀਆਰੇ 68 ਕਾਏ ਫਿਰਾਹੀ, ਕਾਏ ਦਾ ਅਰਥ ਕਿਉਂ? ਕਮੰਡਲ ਦਾ ਅਰਥ ਹੁੰਦਾ ਪਿਆਰਿਓ ਹੱਥ ਦੇ ਵਿੱਚ ਲੋਟਾ ਆਦਿਕ ਲੈ ਲੈਣਾ। ਯੋਗੀ ਲੋਕ ਸੰਨਿਆਸੀ ਲੋਕ ਹੱਥ 'ਚ ਇੱਕ ਲੋਟਾ ਰੱਖਦੇ ਨੇ, ਉਹਦੇ ਵਿੱਚ ਕੋਈ ਵੀ ਕੋਈ ਦੁੱਧ ਆਦਿਕ ਪਦਾਰਥ ਦਿੰਦਾ ਉਹ 'ਚ ਪਵਾ ਲੈਂਦੇ ਨੇ। ਕਾਪੜੀਆਰੇ ਦਾ ਅਰਥ ਹੈ ਕਿ ਭਗਵੇਂ ਕੱਪੜੇ ਕਿਉਂ ਪਾ ਲੈ? ਘਰ ਛੱਡ ਕੇ, ਬਾਹਰ ਛੱਡ ਕੇ, ਗ੍ਰਸਥ ਛੱਡ ਕੇ ਸੰਨਿਆਸੀ ਬਣ ਗਏ, ਹੱਥ 'ਚ ਲੋਟਾ ਲੈ ਲਿਆ, ਮੰਗਣ ਤੋਂ ਚੜ ਪਏ। ਕਾਪੜੀਆਰੇ ਦਾ ਮਤਲਬ ਹੈ ਕਿ ਕਿਉਂ ਕੱਪੜੇ ਭਗਵੇ ਸਰੀਰ ਉੱਤੇ ਪਾ ਲੈ? 68 ਕਾਹੇ ਫਿਰਾਹੀ, 68 ਦਾ ਅਰਥ ਹੈ 68 ਤੀਰਥ, ਇਹਨਾਂ 'ਤੇ ਕਿਉਂ ਫਿਰਦੇ ਪਿਆਰਿਓ? ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 68 ਉੱਥੇ ਘਾਟ ਹੈ, 68 ਤੀਰਥ ਪਿਆਰੇ ਉੱਥੇ ਹੈ। ਸੋ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਜਦੋਂ ਆਪਾਂ ਦਰਸ਼ਨ ਕਰਦੇ ਹਾਂ, ਜਿੰਨੇ ਪ੍ਰਵੇਸ਼ ਦੁਆਰ ਨੇ ਜਿੰਨੇ ਵੀ, ਇਹਨਾਂ ਸਾਰੇ ਪ੍ਰਵੇਸ਼ ਦੁਆਰਾਂ ਸਮੇਂ ਦੀ ਸਰਕਾਰ ਨੇ ਫੌਜਾਂ ਵਾੜਨ ਦੇ ਯਤਨ ਕੀਤੇ ਪਰ ਗੱਲ ਨਹੀਂ ਬਣੀ ਸਤਸੰਗੀਓ। ਕਦੇ ਘੰਟਾ ਘਰ ਵਾਲੇ ਪਾਸਿਓਂ, ਕਦੇ ਸਰਾਵਾਂ ਵਾਲੇ ਪਾਸਿਓਂ, ਕਦੇ ਲੂਣ ਮੰਡੀ ਵਾਲੇ ਪਾਸਿਓਂ, ਕਦੇ ਨਵੀਂ ਡਿਓੜੀ ਵਾਲੇ ਪਾਸਿਓਂ ਵਾਰ ਵਾਰ ਫੌਜ ਨੇ ਅੰਦਰ ਵੜਨ ਦੇ ਯਤਨ ਕੀਤੇ ਪਰ ਗੱਲ ਨਹੀਂ ਬਣੀ। ਅੰਤ ਨੂੰ ਇਹਨਾਂ ਨੇ ਹੈਵੀ ਮਸ਼ੀਨਰੀ ਵਰਤਣੀ ਸ਼ੁਰੂ ਕੀਤੀ, ਬਖਤਰਬੰਦ ਗੱਡੀਆਂ। ਔਰ ਐਟ ਏ ਟਾਈਮ 'ਤੇ ਜਿਹੜੇ ਵਿਰੋਧੀ ਦੇਸ਼ ਦੇ ਬਾਰਡਰ 'ਤੇ ਜਾ ਕੇ ਲੜਦੇ ਵਿਰੋਧੀ ਦੇਸ਼ਾਂ ਨਾਲ, ਇਹ ਟੈਂਕ ਪਿਆਰੇ ਜਿਹੜੇ ਬੈਜੰਤਾ ਟੈਂਕ ਸੀ ਇਹ ਵੀ ਅੰਦਰ ਵਾੜੇ ਗਏ, ਬਖਤਰਬੰਦ ਗੱਡੀਆਂ ਅੰਦਰ ਵਾੜੀਆਂ ਗਈਆਂ। ਅਤੇ ਬੇਨਤੀ ਕੀਤੀ ਸੀ ਜਨਰਲ ਸੁਬੇਗ ਸਿੰਘ ਜੀ ਮਹਾਂਪੁਰਸ਼ਾਂ ਦੇ ਕੋਲ ਗਏ
ਕਹਿੰਦੇ ਮਹਾਂਪੁਰਸ਼ ਹੁਣ ਵੱਡੇ ਹਥਿਆਰਾਂ ਦੀ ਲੋੜ ਪਏਗੀ, ਜਿਹੜਾ ਵਿਸ਼ੇਸ਼ ਆਪਣੇ ਕੋਲ ਹਥਿਆਰ ਉਹ ਦਿਓ। ਸੋ ਮਹਾਂਪੁਰਸ਼ਾਂ ਨੇ ਉਹ ਹਥਿਆਰ ਆਪ ਜਨਰਲ ਸੁਬੇਗ ਸਿੰਘ ਜੀ ਨੂੰ ਦਿੱਤਾ। ਸੋ ਜਨਰਲ ਸੁਬੇਗ ਸਿੰਘ ਜੀ ਨੇ ਉਹ ਆਪਣੇ ਮੋਢੇ 'ਤੇ ਰੱਖ ਕੇ ਚੰਗੀ ਤਰ੍ਹਾਂ ਆਪਣੇ ਕੰਨ ਜਿਹੜੇ ਸੀ ਇਹਨਾਂ ਨੂੰ ਕੱਪੜੇ ਦੇ ਨਾਲ, ਮੋਟੇ ਕੱਪੜੇ ਨਾਲ ਉੱਤੋਂ ਆਪਣੇ ਮੜਾਸਾ ਮਾਰ ਕੇ ਤਾਂ ਕਿ ਕੰਨਾਂ ਦੇ ਵਿੱਚ ਇਹਦੀ ਕੰਨ ਪਾੜਨ ਵਾਲੀ ਆਵਾਜ਼ ਨਾ ਪਵੇ। ਸੋ ਇਹ ਜਿਹੜਾ ਸਤਸੰਗੀਓ ਰਾਗਟਰ ਲੰਚਰ ਹੈ, ਭਾਵ ਕਿ ਰਾਗਟ ਨੂੰ ਚਲਾਉਣ ਵਾਲਾ ਇੱਕ ਯੰਤਰ ਹੈ, ਇਹਦੇ ਰਾਹੀਂ ਨਿਸ਼ਾਨਾ ਬੰਨ੍ਹ ਕੇ ਜਿੱਥੇ ਅੱਜ ਕੱਲ੍ਹ ਆਪਾਂ ਅਕਾਲ ਤਖ਼ਤ ਸਾਹਿਬ ਨੂੰ ਜਾਂਦੇ ਹਾਂ ਨਾ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੁੱਖ ਆਸਣ ਦੀ ਸਵਾਰੀ ਜਾਂਦੀ ਹੈ, ਜਿਹੜੀਆਂ ਪੌੜੀਆਂ ਥੜੀ ਚੜ੍ਹ ਕੇ ਜਾਂਦੇ ਨੇ, ਉੱਥੇ ਜਨਰਲ ਸੁਬੇਗ ਸਿੰਘ ਨੇ ਖਲੋ ਕੇ ਜਿੱਧਰ ਦੁੱਖ ਭੰਜਣੀ ਬੇਰੀ ਹੈ, ਇੱਧਰ ਟੈਂਕ ਪ੍ਰਕਰਮਾ ਦੇ ਵਿੱਚ ਖਲੋ ਕੇ ਅਤੇ ਲਗਾਤਾਰ ਅਕਾਲ ਤਖ਼ਤ ਸਾਹਿਬ ਉੱਤੇ ਗੋਲੇ ਮਾਰ ਰਿਹਾ ਸੀ। ਅਤੇ ਜਰਨ ਸਾਹਿਬ ਜੀ ਨੇ ਸਤਸੰਗੀ ਉਸ ਵੇਲੇ ਜਿਹੜਾ ਸੀ ਇਹਦੇ ਵਿੱਚੋਂ ਰਾਕਟ ਛੱਡਿਆ, ਜਿਹੜਾ ਟੈਂਕ 'ਤੇ ਜਾ ਕੇ ਲੱਗਿਆ ਉਹਨੂੰ ਨਕਾਰਾ ਕਰ ਦਿੱਤਾ, ਦੂਸਰਾ ਟੈਂਕ ਅੱਗੇ ਲਿਆਂਦਾ ਉਹ ਵੀ ਪਿਆਰੇ ਨਕਾਰਾ ਹੋ ਗਿਆ। ਸੋ ਇਸ ਤੋਂ ਕੋਈ 20-25 ਮਿੰਟ ਬਾਅਦ ਜਰਨਲ ਸੁਬੇਗ ਸਿੰਘ ਜੀ ਸ਼ਹੀਦੀਆਂ ਪਾ ਗਏ। ਇਸ ਤਰੀਕੇ ਨਾਲ ਫੌਜ ਨੇ ਦੁਰਵਰਤੋਂ ਕੀਤੀ, ਜਿਹੜੀਆਂ ਗੈਂਸਾਂ ਦੀ ਇੰਟਰਨੈਸ਼ਨਲ ਪੱਧਰ 'ਤੇ ਵਰਤੋਂ ਦੀ ਮਨਾਹੀ ਹੈ ਕਿ ਇਹ ਗੈਂਸਾਂ ਅਸੀਂ ਨਹੀਂ ਵਰਤ ਸਕਦੇ ਜੰਗ ਵਿੱਚ, ਜ਼ਹਿਰੀਲੀਆਂ ਗੈਂਸਾਂ ਵੀ ਵਰਤੀਆਂ ਗਈਆਂ ਤਾਂ ਕਿ ਜਿਹੜੇ ਗੁਰੂ ਦੇ ਸਿੰਘ ਨੇ ਇਹ ਬੇਹੋਸ਼ ਹੋ ਜਾਣ, ਅਤੇ ਬੇਹੋਸ਼ ਕਰਕੇ ਇਹਨਾਂ ਨੂੰ ਫੜਦੀ ਹੈ, ਪਰ ਕੋਈ ਅਸਰ ਗੁਰੂ ਦੇ ਲਾਲਾਂ 'ਤੇ ਨਹੀਂ ਹੋਇਆ। ਤੋਪਾਂ ਦੀ ਵਰਤੋਂ ਕੀਤੀ ਹੈ ਕਿ ਜ਼ਿਲ੍ਹਿਆਂ ਵਾਲੇ ਬਾਗ ਵਿੱਚ ਤੋਪ ਲਾਈ ਸੀ ਜਿੱਥੇ ਖੂਹ ਹੈ ਨਾ। 1913 ਨੂੰ ਜਦੋਂ ਜਨਰਲ ਡਾਇਰ ਨੇ ਗੋਲੀ ਚਲਾਈ, ਲੋਕ ਡਰਦੇ ਭੱਜੇ, ਕਈ ਖੂਹ ਵਿੱਚ ਡਿੱਗ ਪਏ, ਉਹਦਾ ਖੂਹ ਦੇ ਲਾਗੇ ਇੱਕ ਤੋਪ ਫਿੱਟ ਕੀਤੀ ਸੀ, ਇੱਕ ਭਗਤਾਂ ਵਾਲਾ ਗੇਟ ਹੈ ਉੱਥੇ ਤੋਪ ਫਿੱਟ ਕੀਤੀ ਸੀ ਵੱਡੀ। ਛੋਟੀਆਂ ਤੋਪਾਂ ਜਿਹੜੀਆਂ ਸੀ ਲਾਗਲੀਆਂ ਇਮਾਰਤਾਂ ਦੇ ਉੱਤੇ, ਬਿਲਡਿੰਗਾਂ ਦੇ ਉੱਤੇ ਚੜ੍ਹਾਈਆਂ ਗਈਆਂ ਮਸ਼ੀਨਾਂ ਦੇ ਨਾਲ, ਰੱਸੇ ਪਾ ਕੇ ਉਹਨਾਂ ਦੇ ਨਾਲ ਲਗਾਤਾਰ ਅਕਾਲ ਤਖ਼ਤ ਸਾਹਿਬ ਉੱਤੇ ਗੋਲੇ ਅੱਗ ਵਰਾਉਂਦੇ ਰਹੇ। ਇਸ ਤਰੀਕੇ ਨਾਲ ਜਿਹੜਾ ਸੀ ਪਿਆਰੇ, ਇਹਨਾਂ ਨੇ ਪੂਰਾ ਤਾਣ ਪੂਰੀ ਵਾਹ ਲਾ ਦਿੱਤੀ ਕਿ ਦਿਨ ਚੜ੍ਹਨ ਤੋਂ ਪਹਿਲਾਂ ਇਹ ਸਾਰਾ ਕੁਛ ਖਤਮ ਕਰ ਦੇਣਾ। ਅੰਤ ਨੂੰ 8:30 ਵਜੇ ਦੇ ਕਰੀਬ ਇੱਕ ਟੈਂਕ ਦਾ ਜਿਹੜਾ ਤੋਪ ਦਾ ਗੋਲਾ ਸੀ, ਟੈਂਕ ਦੀ ਤੋਪ ਦਾ ਗੋਲਾ, ਉਹ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੱਜਿਆ। ਅਕਾਲ ਤਖ਼ਤ ਸਾਹਿਬ ਕੀ ਪਾਲਕੀ ਸਾਹਿਬ ਆ, ਗੁਰਦੁਆਰੇ ਦੇ ਵਿੱਚ ਅਤੇ ਤਖ਼ਤ ਵਿੱਚ ਫਰਕ ਹੁੰਦਾ ਪਿਆਰਿਓ। ਜਿਹੜਾ ਗੁਰਦੁਆਰਾ ਸਾਹਿਬ ਹੁੰਦਾ ਹੈ, ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਉੱਚੇ ਥਾਂ 'ਤੇ, ਸ਼ਸਤਰ ਜਿਹੜੇ ਨੀਵੇਂ ਥਾਂ 'ਤੇ ਸੁਸ਼ੋਭਿਤ ਹੁੰਦੇ ਨੇ, ਜਿਵੇਂ ਇੱਥੇ ਆਪਾਂ ਦਰਸ਼ਨ ਕਰਦੇ ਹਾਂ। ਪਰ ਜਿਹੜਾ ਤਖ਼ਤ ਹੁੰਦਾ ਹੈ, ਤਖ਼ਤ ਸਾਹਿਬ ਦੇ ਉੱਤੇ ਸ਼ਸਤਰ ਉੱਚੇ ਥਾਂ 'ਤੇ ਸੁਸ਼ੋਭਿਤ ਹੁੰਦੇ ਨੇ, ਅਤੇ ਗੁਰੂ ਗ੍ਰੰਥ ਸਾਹਿਬ ਜੀ ਨੀਵੇਂ ਥਾਂ 'ਤੇ ਪ੍ਰਕਾਸ਼ ਹੁੰਦੇ ਨੇ। ਸੋਨੇ ਦੀ ਪਾਲਕੀ ਸ਼ਸਤਰ ਸੁਸ਼ੋਭਿਤ ਨੇ, ਇੱਕ ਗੋਲਾ ਆ ਕੇ ਲੱਗਿਆ, ਪਾਲਕੀ ਉਡਾ ਦਿੱਤੀ। ਫਿਰ ਮਹਾਂਪੁਰਸ਼ਾਂ ਨੇ ਪ੍ਰਣ ਕਰ ਲਿਆ ਕਿ ਹੁਣ ਅਸੀਂ ਸ਼ਹੀਦੀ ਪਾਵਾਂਗੇ। ਸੋ ਮਹਾਂਪੁਰਸ਼ ਨਿਕਲੇ ਨੇ ਕੋਈ 8:30-9 ਵਜੇ ਦੇ ਕਰੀਬ, ਬੇਸਮੈਂਟ ਵਿੱਚੋਂ ਅਰਦਾਸ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ, ਔਰ ਸਿੰਘਾਂ ਦੇ ਸਮੇਤ ਬਾਹਰ ਨੂੰ ਨਿਕਲੇ ਨੇ। ਅਤੇ ਬਾਹਰ ਆ ਕੇ ਸਾਸੀ ਜੂਝਦੇ ਹੋਏ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਮਸ਼ੀਨ ਗੰਨਾਂ ਨੇ ਅੰਧਾ ਧੁੰਦ ਗੋਲੀਆਂ ਚਲਾਈਆਂ, ਮਹਾਂਪੁਰਸ਼ਾਂ ਨੇ ਅੱਗੋਂ ਮੁਕਾਬਲਾ ਕੀਤਾ 1-47 ਨਾਲ। ਅੰਤ ਨੂੰ 72 ਗੋਲੀਆਂ ਮਹਾਂਪੁਰਸ਼ਾਂ ਦੇ ਲੱਗੀਆਂ ਅਤੇ ਪਿਆਰੇ ਸ਼ਹੀਦੀ ਪਾ ਗਏ। ਇਸ ਤਰੀਕੇ ਨਾਲ ਅੱਜ ਦੇ ਦਿਨ ਇਹ ਕਹਿਰ ਜਿਹੜਾ ਸੀ ਦਰਬਾਰ ਸਾਹਿਬ ਉੱਤੇ ਵਰਤਿਆ। ਇੱਥੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਾਏ ਕਮੰਡਲ ਕਾਪੜੀਆਰੇ 68 ਕਾਏ ਫਰਾਈ, ਭਾਈ 68 ਤੀਰਥਾਂ 'ਤੇ ਕਿਉਂ ਫਿਰਦਾ ਏ, ਅੰਦਰ 'ਤੇ ਤੇਰੇ ਰੱਬ ਹੈ ਨਹੀਂ। ਬਦਤ ਤਰਲੋਚਨ ਸੁਣ ਰੇ ਪ੍ਰਾਣੀ, ਕਣ ਬਿਣ ਗਾਹ ਹੋ ਕੇ ਪਾਹੀ। ਬਦਤ ਦਾ ਅਰਥ ਦਾ ਕਹਿੰਦੇ ਨੇ, ਤਰਲੋਚਨ ਦਾ ਅਰਥ ਭਗਤ ਤਰਲੋਚਨ ਜੀ, ਸੁਣ ਰੇ ਪ੍ਰਾਣੀ ਹੈ ਪ੍ਰਾਣੀਆਂ ਸੁਣ, ਕਣ ਬਿਨ ਗਾਹ ਹੋ ਕੇ ਪਾਹੀ ਵਿੱਚ ਦਾਣੇ ਹੈ ਹੀ ਨਹੀਂ। ਅਤੇ ਜਿਹੜੀ ਇਕੱਲੀ ਪਰਾਲੀ ਹੈ, ਇਕੱਲਾ ਜਿਹੜਾ ਇਹ ਤੂੜੀ ਹੈ, ਉਹਨੂੰ ਹੀ ਤੂੰ ਗਾਹ ਪਾਈ ਜਾਂਦਾ, ਉਹਨੂੰ ਹੀ ਤੂੰ ਛੜੀ ਜਾਂਦਾ, ਉਹ 'ਚੋਂ ਕੀ ਨਿਕਲੇਗਾ? ਕੁਛ ਨਹੀਂ। ਮਤਲਬ ਤੇਰੇ ਕੋਲ ਨਾਮ ਨਹੀਂ, ਸਿਮਰਨ ਨਹੀਂ, ਵਾਹਿਗੁਰੂ ਦੀ ਬੰਦਗੀ ਨਹੀਂ, ਜਿੰਨੇ ਮਰਜ਼ੀ ਜਪ ਕਰ ਲਾ, ਤਪ ਕਰ ਲਾ, ਧੂਣੀਆਂ ਤਪਾ ਲਾ ਮਿੱਤਰਾ, ਇਹ ਫੋਕ ਹੀ ਹੈ। ਗੁਰੂ ਕਿਰਪਾ ਕਰਨ, ਨਾਮ ਬਾਣੀ ਦੀ ਦਾਤ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਸਿੱਖ ਕੌਮ ਨੂੰ ਚੜ੍ਹਦੀ ਕਲਾ ਏਕਤਾ ਇਤਫਾਕ
ਆਪਸੀ ਪਿਆਰ ਰਾਜ ਭਾਗ ਦੀਆਂ ਬਖਸ਼ਿਸ਼ਾਂ ਕਰਨ ਗੁਰੂ ਮਹਾਰਾਜ। ਇਹੀ ਗੁਰੂ ਚਰਨਾਂ 'ਚ ਅਰਦਾਸ ਬੇਨਤੀ। ਸਰਬੱਤ ਸ਼ਹੀਦਾਂ ਨੂੰ ਨਮਸਕਾਰ ਹੈ ਜਿਨ੍ਹਾਂ ਸਤਸੰਗੀਓ ਪਵਿੱਤਰ ਧਾਮ ਦੀ ਰੱਖਿਆ ਲਈ ਸ਼ਹੀਦੀਆਂ ਪਾਈਆਂ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਅੱਜ ਵਿਸ਼ੇਸ਼ ਤੌਰ 'ਤੇ ਨਗਰ ਕੀਰਤਨ ਪਿਆਰਿਓ, ਬੱਸਾਂ ਲਗਾਤਾਰ ਜਾ ਰਹੀਆਂ ਨੇ, ਪ੍ਰਬੰਧਕ ਵੀਰਾਂ ਨੇ ਵੱਡਾ ਭਾਰੀ ਪ੍ਰਬੰਧ ਕੀਤਾ ਹੈ। ਪਹੁੰਚ ਕੇ ਅਤੇ ਲਾਹਾ ਪ੍ਰਾਪਤ ਕਰੋ, ਭੁੱਲਾਂ ਦੀ ਮੁਆਫ਼ੀ ਬਖਸ਼ਣੀ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂ ਸੁਖ ਮਨਾਏ ਵਸਿਆ ਜਿਨ ਇੱਛਾ ਸਾ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜੇ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ

ਤਿਤਕਾਰਾ ਨਹਦ ਵਾਜੇ ਅਣਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ।

ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਹਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵੈਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਮਿਟ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਣ ਗਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧਗੀ ਬੈਜ ਬੰਦਗੀ ਜਿਤਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਨੇ ਜਿਨ੍ਹਾਂ ਤੋਂ ਬੰਧਨ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਮਿਰਾਨ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਵਿਆਸ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੋ ਕੇ ਦਰਸ਼ਨ ਦਾਰੇ ਬਖਸ਼ੇ। ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਪੌੜੀ ਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਬੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਤਿਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ੀ ਨੇ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਤ ਕਰਨ ਵਾਲੀ ਸੰਗਤ ਦੀ ਹਾਜ਼ਰੀ ਤੇ ਲੁਲਪੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

ਕਰਮ ਹੋਏ ਪ੍ਰਭ ਮੇਰਾ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ।

ਧੰਨਧਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਗੁਰੂ ਮਹਾਰਾਜ ਜੀ ਕਿਰਪਾ ਕਰਨ ਆਪ ਇਸ ਮੂੰਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ ਹੁਣ ਪਰਿਵਾਰਾਂ ਨੂੰ ਬੇਨਤੀ ਹੈ ਜਿਨ੍ਹਾਂ ਵੱਲੋਂ ਕੱਲ੍ਹ ਸ੍ਰੀ ਅਖੰਡ ਸਾਹਿਬ ਰੱਖੇ ਗਏ ਹਨ ਉਹ ਸ੍ਰੀ ਅਖੰਡ ਸਾਹਿਬ ਦੇ ਕਮਰੇ 'ਚ ਪਹੁੰਚਣ ਮਾਧੀ ਅਰਦਾਸ ਵਿੱਚ ਸ਼ਾਮਿਲ ਹੋਣ ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੈ ਆਪੇ ਹੀ ਰਾਵੇ ਤਿਲੰਗ ਮਹੱਲਾ ਪਹਿਲਾ ਇਆ ਨੜੀਏ ਮਾਨੜਾ ਕਾਏ ਕਰੇ ਆਪ ਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੌ ਨੇੜੇ ਤਨ ਕਮਲੀਏ ਬਾਹਰ ਕਿਆ ਢੂੰਡੇ ਪੈ ਕੀਆਂ ਦੇ ਸਲਾਈਆਂ ਨੈਣੀ ਭਾਵ ਨਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਐ।

ਹੋਰ ਕੈਸੀ ਚਤੁਰਾਈ ਸੌ ਨਦਰ ਕਰ ਦੇਖੈ ਸੌ ਦਿਨ ਲੇਖੈ ਕਾਮਣ ਨੋ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭਰਾਈ ਐਸੈ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਪਏ ਸਮਾਣੀ ਸੁੰਦਰ ਸਾਏ ਸਰੂਪ ਵਿਛਖਣ ਕਹੀ ਐਸਾ ਸਿਆਣੀ ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ ਪਾਪ ਕੀ ਜਾਈ ਲੈ ਕਾਵਲੋਂ ਧਾਇਆ ਜੋਰੀ ਮੰਗੈ ਦਾਨ ਵੇਲਾ ਲੋ

ਵੇਲਾ ਲੋ ਮੁਸਲਮਾਨੀਆਂ ਪੜੇ ਕਤੇਬਾ ਕਸ਼ਟ ਮੈਂ ਕਰੇ ਖੁਦਾਏ ਵੇਲਾ ਲੋ ਜਾਤ ਸੁਨਾਤੀ ਹੋਰ ਹਿੰਦਵਾਣੀਆਂ ਇਹ ਪੀਲੇ ਖਲਾਏ ਵੇਲਾ ਲੋ ਖੂਨ ਕੇ ਸੋਇਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇਲਾ ਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਵਸੋਲਾ ਜਿਹਨੇ ਉਪਾਈ ਰੰਗ ਗਰਵਾਈ ਬੈਠਾ ਵੇਖੇ ਵੱਖ ਅਕੇਲਾ ਸੱਚਾ ਸੋ ਸਾਹਿਬ ਸੱਚ ਤਪਾਵਸ ਸੱਚੜਾ ਨਿਆਉ ਕਰੇ ਗਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲਸੀ ਬੋਲਾ ਆਵਨ ਅਠੱਤਰ ਹੈ ਜਾਨ ਸਤਾਨਵੇ ਹੋਰ ਪੀ ਉੱਠਸੀ ਮਰਦ ਕੀ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਵੇਲਾ ਤਿਲੰਗ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸੱਚਾ ਖੇਲ ਸਭ ਹਰ ਤਨੀ ਸਾ ਲਾਹੇ ਹੋ ਸੱਚ ਸਭ ਉੱਪਰ ਹਰ ਤਨੀ ਜਿਸ ਨਾਹੀ ਕੋਈ ਸਰੀਕ ਕਿਸ ਲਿਖੇ ਹੋਊਗਾ।

ਪਦ ਨਾਨਕ ਗੁਣ ਗਾਹੇ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਂਛੋ ਤੂਰ। ਤਿਲੰਗ ਮਹੱਲਾ ਪੰਜਵਾਂ।

ਜਿਚਰ ਘਟ ਮੈਂ ਸਾਹੋ ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤਿਲੰਗ ਮਹੱਲਾ ਪੰਜਵਾਂ ਕਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਓ

ਅੰਧਿਆਰੇ ਮੈਂ ਦੀਪ ਖੁਦ ਖਸਮ ਖਲਕ ਜਹਾਨ ਅੱਲਾ ਮਿਹਰਬਾਨ ਖੁਦਾਏ ਦਿਨ ਸਰੈਣ ਜੇ ਤੁਦ ਅਰਾਦੇ ਸੋ ਕਿਉਂ ਦੋਜਕ ਜਾਏ ਅਜ਼ਰਾਈਲੀ ਯਾਰ ਬੰਦੇ ਜਿਸ ਤੇਰਾ ਆਧਾਰ ਗੁਣ ਹੈ ਉਸਕੇ ਸਗਲ ਆਫੋ ਤੇਰੇ ਜਨ ਦੇ ਖੈਂਦੀ ਦਾਰ ਦੁਨੀਆਂ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਂ ਗੁਰਮਿਲ ਨਾਨਕ ਬੂਝਿਆ ਸਦਾ ਇੱਕ ਸਗਾਓ ਤਿਲੰਗ ਮਹੱਲਾ ਪੰਜਵਾਂ ਮੀਰਾਂ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਵਸੈ ਸਤ ਸਾਹਾ ਬੰਦੀ ਮੋਚ ਰਹਾਉ ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸਕਾ ਮੋਲ ਪਾਕ ਪਰਵਤਗਾਰ ਤੂੰ ਖੁਦ ਖਸਮ ਵੱਡਾ ਅਤੋਲ ਦਸਤੰਗੀਰੀ ਦੇ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ ਜਿਨ ਕੀਆ ਤਿੰਨ ਦੇਖਿਆ ਕਿਆ ਕਹੀਏ ਰੇ ਭਾਈ ਆਪੇ ਜਾਣੈ ਕਰੇ ਆਪ ਜਿਨ ਵਾੜੀ ਹੈ ਲਾਈ ਰਾਇਸਾ ਪਿਆਰੇ ਕਾ ਰਾਇਸਾ ਜਿੱਤ ਸਦਾ ਸੁਖ ਹੋਈ ਰਹਾਓ ਜਿਨ ਰੰਗ ਕੰਤ ਨਰਾਵਿਆ ਸਾ ਪਛੋਰੇ ਤਾਣੀ ਹੱਥ ਪਛੋੜੈ ਥਿਰਤਣੈ ਜਬ ਰਹਿਣ ਵਿਹਾਣੀ ਪਛੋਤਾਵਾ ਨਾ ਮਿਲੈ ਜਬ ਚੁਕੈਗੀ ਸਾਰੀ ਤਾਂ ਫਿਰ ਪਿਆਰਾ ਰਾਵੀ ਐ ਜਬ ਆਵੇਗੀ ਵਾਰੀ ਕੰਤ ਲੀਆ ਸੁਹਾਗਣੀ ਮੈਂ ਤੇ ਵਧਵੀ ਇਹ ਸੇ ਗੁਣ ਮੁਝੇ ਨਾ ਆਵਣੀ ਕਹਿ ਜੀ ਦੋਸ ਤਰੇ ਜਿਨੀ ਸਖੀ ਸੁਰਾਵਿਆ ਤਿਨ ਪੁੱਛੋਗੀ ਜਾਏ ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੈ ਨਾਨਕਾ ਪਉ ਚੰਦਨ ਲਾਵੈ ਗੁਣ ਕਾਮਣ ਕਾਮਣ ਕਰੈ ਤਉ ਪਿਆਰੇ ਕੋ ਪਾਵੈ ਜੋ ਦਿਲ ਮਿਲਿਆ ਸੋ ਮਿਲ ਰਹਿਆ ਮਿਲਿਆ ਕਹੀਐ ਰੇ ਸੋਈ ਜੇ ਬਹੁ ਤੇਰਾ ਲੁਚੀਐ ਬਾਤੀ ਮੇਲ ਨਾ ਹੋਈ ਧਾਤ ਮਿਲੈ ਪੁਨ ਧਾਤ ਕਉ ਲਿਵ ਲਿਵੈ ਕੋ ਤਾਵੈ ਗੁਰ ਪ੍ਰਸਾਦੀ ਜਾਣੀਐ ਤਉ ਅੰਨ ਪਉ ਪਾਵੈ ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੈ ਰਸੀਆ ਹੋਵੇ ਮੁਸਕ ਕਾ ਤਬ ਮੁੱਲ ਪਛਾਣੈ ਅਪਿਓ ਪੀਵੈ ਸੋ ਨਾਨਕਾ ਭਰਮ ਭਰਮ ਸਮਾਵੈ ਸਹਿਜੇ ਸਹਿਜੇ ਮਿਲ ਰਹਿ ਅਮਰਾ ਫਦ ਪਾਵੈ ਤਿਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਪਾਉਂਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰੂ ਪਿਆਰਾ ਦੇਖਿਆ ਤਿਨ ਕੋ ਹਉ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏਂਦੇ ਤੇ ਜਨ ਪਰਵਾਨਾ ਤਿਨ ਵਿੱਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹਰ ਤੇਰੀ ਉਸਤਤ ਹੈ ਜੋ ਹਰ ਪ੍ਰਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ

ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ ਹਰ ਦਰਗਾਹ ਪਹਿਨਾਈਆ ਹਰ ਆਪ ਗਲ ਲਾਈਆਂ।

ਪਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇ ਉਹ ਜਮ ਪਕੜ ਚਲਾਈਆਂ ਜਿਨ ਹਰ ਨਾਮਾਂ ਹਰ ਚੇਤੇ ਆ ਹਿਰਦੈ ਉਰ ਤਾਰੇ ਤਿੰਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੇ ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ ਹਉ ਗੁਰ ਵਿਟੋਂ ਸਦ ਵਾਰਿਆ ਜਿਨ ਦਿੱਤੜਾ ਨਾਓ ਸੋ ਧਨ ਗੁਰੂ ਸਭਾ ਸਹਿ ਹਰ ਦੇ ਸੁਨੇਹਾ ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਜਿਨ ਸੁਣ ਸਿੱਖਾਂ ਗੁਰਮੰਨਿਆ ਤਿੰਨ ਭੁੱਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਉ ਕਿਤ ਬਿਧ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਨ ਗੁਰਮੁਖ ਹਰ ਆਰਾਧਿਆ ਸੇ ਸਾਬ ਵਡਦਾਣੇ ਹਉ ਸਤਿਗੁਰ ਕਉ ਸਦਵਾਰਿਆ ਗੁਰਬਚਨ ਸਮਾਣੇ ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ

0: ਮੈਂ ਅੰਦਰਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸ਼ਕੀਨ ਤੇਰਾ ਨਾਮ ਹੈ ਆਧਾਰਾ ਰਹਾਓ ਕਰੀਮਾ ਰਹੀਮਾ ਅੱਲਾ ਤੂੰ ਗਣੀ ਹਾਜ਼ਰ ਹਜ਼ੂਰ ਦਰਪੇਸ਼ ਤੂੰ ਮਨੀ ਦਰਿਆਓ ਤੂੰ ਦਿਹੰਦ ਤੂੰ ਬਿਸੀਅਰ ਤੂੰ ਧਨੀ ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ਹੱਲੇ ਯਾਰਾਂ ਖੁਸ਼ ਖਬਰੀ ਬਲ ਬਲ ਜਾਊਂ ਹਾਂ ਬਲ ਬਲ ਜਾਊਂ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ ਰਹਾਓ ਕੁਝਾ ਆਮਦ ਕੁਝਾ ਰਫਤੀ ਕੁਝਾ ਮੈਂ ਰਵੀ ਦਵਾਰਕਾ ਨਗਰੀ ਰਸ ਬਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤਰ ਤ੍ਰਿਸ਼ਨਾ ਫਿਰੈ ਅਹੰਕਾਰੀ, ਆਪ ਨਾ ਚੀਨੈ ਬਾਜ਼ੀ ਹਾਰੀ। ਮਹਾਰਾਜ ਕਿਰਪਾ ਕਰਦੇ ਆ ਗੁਰਬਾਣੀ ਗੁਰੂ ਦੇ ਵਿੱਚ, ਅਤੇ ਮਹਾਰਾਜ ਸਾਨੂੰ ਕਹਿੰਦੇ ਆ ਅੰਤਰ ਤ੍ਰਿਸ਼ਨਾ ਫਿਰੈ ਅਹੰਕਾਰੀ। ਮਨ ਸਾਡਾ ਮੈਲਾ ਵੈ, ਹੋਮੇ ਦੀ ਮੈਲ ਲੱਗੀ ਹੈ, ਤ੍ਰਿਸ਼ਨਾ ਦੀ ਮੈਲ ਲੱਗੀ ਹੈ। ਤ੍ਰਿਸ਼ਨਾ ਇਜ਼ ਡਿਜ਼ਾਇਰਸ, ਵੀ ਆਰ ਫਿਲਥ, ਆਰ ਮਾਈਂਡ ਇਜ਼ ਫਿਲਥੀ ਬਿਕੋਜ਼ ਆਫ ਆਰ ਡਿਜ਼ਾਇਰਸ, ਸੋ ਮੈਨੀ ਡਿਜ਼ਾਇਰਸ। ਕਿੰਨੀ ਤ੍ਰਿਸ਼ਨਾ ਲੱਗੀ, ਮਹਾਰਾਜ ਕਹਿੰਦੇ ਕਿ ਇੰਨੀ ਤ੍ਰਿਸ਼ਨਾ ਦੇ ਨਾਲ ਕੀ ਹੋ ਰਿਹਾ, ਵਟ ਇਜ਼ ਹੈਪਨਿੰਗ, ਅਹੰਕਾਰ ਆ ਰਿਹਾ, ਐਰੋਗੈਂਸ ਆ ਰਿਹਾ, ਈਗੋ ਆ ਰਹੀ। ਕਹਿੰਦੇ ਕਿਉਂ, ਇਹ ਕਿਉਂ ਆ ਰਿਹਾ? ਕਹਿੰਦੇ ਆਪਣੇ ਆਪ ਨੂੰ ਤਾਂ ਪਛਾਣਿਆ ਹੀ ਨਹੀਂ, ਵੀ ਹੈਵ ਨਾਟ ਰੈਕੋਗਨਾਈਜ਼ਡ ਆਰ ਸੈਲਫ, ਆਪਣੇ ਆਪ ਨੂੰ ਪਛਾਣਿਆ ਨਹੀਂ, ਮੈਂ ਹੈ ਕੌਣ, ਮੈਂ ਕਿੱਥੋਂ ਆਇਆ, ਮੈਂ ਕੀ ਕਰਨਾ ਸੀ, ਕਰਨਾ ਕੁਛ ਹੋਰ ਸੀ, ਕਰੀ ਕੁਛ ਹੋਰ ਜਾਣੇ। ਆਪ ਨਾ ਚੀਨੈ ਬਾਜ਼ੀ ਹਾਰੀ, ਆਪਣੇ ਆਪ ਨੂੰ ਸਰੀਰ ਸਮਝ ਲਿਆ। ਵੀ ਥਿੰਕ ਦੈਟ ਵੀ ਆਰ ਦਾ ਫਿਜ਼ੀਕਲ ਬਾਡੀ। ਅਤੇ ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਆਪਣੇ ਆਪ ਨੂੰ ਪਛਾਣਦਾ ਨਹੀਂ, ਇੰਨੇ ਤ੍ਰਿਸ਼ਨਾ ਵਿੱਚ ਫਿਰੀ ਜਾਣਾ, ਅਹੰਕਾਰ ਦੇ ਵਿੱਚ ਫਿਰੀ ਜਾਣਾ। ਹੀ ਇਜ਼ ਗੋਨ ਕਮ ਇਨ ਰੀਇਨਕਾਰਨੇਸ਼ਨ ਅਗੇਨ ਐਂਡ ਅਗੇਨ, ਭਾਵੇਂ ਜੋ ਮਰਜ਼ੀ ਕੁਝ ਕਰ ਲਵੇ, ਭਾਵੇਂ ਸਿਮਰਨ ਕਰ ਲਵੇ, ਭਾਵੇਂ ਬਾਣੀ ਪੜ੍ਹ ਲਵੇ, ਜਿੰਨੀ ਦੇਰ ਤੱਕ। ਆਓ ਪਹਿਲਾਂ ਸਾਰੇ ਪੜ੍ਹ ਲਈਏ ਸਮਝਣ ਵਾਸਤੇ।

ngari ngari va ngari va ngari.

0: ਵਾਹਿਗੁਰੂ ਜੀ ਕੀ ਫਤਿਹ। ਭੁੱਲਾਂ ਚੁੱਕਾਂ ਦੀ ਕਿਮਾ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੁਖੀ ਸਵਨ ਜੋ ਰਥੈ ਸਹਿ ਆਪਣੇ ਪ੍ਰੇਮ ਵਿਚਵਾ, ਧਣੀ ਸੋ ਅਠੇ ਪੈਰ ਲਵਨ, ਸੁਚੜੇ ਅਸੰਖ ਮਾਇਆ ਝੂਠੀ ਕਾਰਣੇ, ਨਾਨਕ ਸਹਿ ਜਾ ਗਨ ਜੇ ਰਸਨਾ ਨਾਮ ਉਚਾਰਣੇ, ਮ੍ਰਿਗ ਤਿਸ ਨਾ ਪੇਖ ਭੁੱਲਣੇ ਉੱਠੇ ਨਗਰ ਗੰਧਰਵ, ਜਿਨੀ ਸੱਚ ਰਾਧਿਆ ਨਾਨਕ ਮਨ ਤਨ ਭਵ, ਪਤ ਤੇ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖਿਆ ਪਾਰ, ਜਿਸੇ ਉਧਾਰ ਨਾਨਕਾ ਸੋ ਸਿਮਰੈ ਸਿਰਜਣਹਾਰ, ਦੂਜੀ ਛੁੜ ਕੁਵਾਟੜੀ ਇਕ ਸੋ ਲਿਵਲਾਏ, ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ, ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ, ਸੱਚ ਵਖਰ ਜਿਨ ਲੱਦਿਆ ਸੇ ਸਜੜੇ ਪਾਸਾਰੇ,

ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਕੁਰਬਾਨ ਅਮਲ ਬਖਸ਼ੀਸਾ ਮੁੱਲ ਨਿਸ਼ਾਨ ਅਮਲ ਕਰਮਾ ਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੈ ਕਰੈ ਵਖਿਆਣ ਆਖ ਹੈ ਬ੍ਰਹਮ ਆਖ ਹੈ ਇੰਦ ਆਖ ਹੈ ਗੋਪੀਤ ਗੋਵਿੰਦ ਆਖ ਈਸ਼ਰ ਆਖ ਸਿੱਧ ਆਖ ਕਿਤ ਕਿਤ ਬੁੱਧ ਆਖ

ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰਕਾ ਬਾਰਾਂ ਕਾ ਵਾਰ ਸੋ ਦਰ ਕਿਹਾ ਸੋ ਕਰਕੇ ਹਾਓ ਜਿਤ ਵੈ ਸਰਬ ਸੰਭਾਲੇ ਵਾਜੇ ਨਾਦਨ ਕਾ ਸੰਖਾ ਕਿਤੇ ਵਾਪਣ ਹਾਰੇ ਕਿਤੇ ਰਾਗ ਪਰਿ ਸਿਓ ਕਹਿਨ ਕਿਤੇ ਗਾਵਣ ਹਾਰੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਰਾਮ ਕਲੀ ਮਹੱਲਾ ਤੀਜਾ ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ।

ਸੁਭਾਅ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰਾ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹੈ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਹੈ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖਮਾ ਨਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਦਾਰੂ, ਵਾਜੇ ਪੰਚਾ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਵੇ ਬਿਨ ਦੇਹ ਨਮਾਨੀ, ਦੇਹ ਨਮਾਨੀ ਲਵੇ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ,

ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੀ ਗਿਆਨ ਇੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜੇ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੂਲੇ ਫਿਰੇ ਦਹਿ ਦਿਸ ਇੱਕ ਨਾਮ ਲਾਗ ਸੁਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਪਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵ

ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ

ਸੱਚ ਸੰਭਾਲੇ। ਅਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੈ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤੇ ਉਪਾਇਆ। ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਾਣੇ ਅੰਮ੍ਰਿਤ ਖੋਜ ਦੇ, ਸੋਏ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੋਂ ਦੇ ਉਪਾਇਕ ਵੇਖ ਪਰਸਨ ਆਇਆ, ਲੱਭ ਲੋਭ ਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ।

ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ ਜਿਉਂ ਤੂੰ ਚਲਾਏ।

ਲਾਈ ਸੀ ਹਰ ਹਰ ਸਦਾ ਤੇ ਆਵੈ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇ ਚੁਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤਾ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤਾ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਨ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਹਿ ਜੀ ਉਮਲੀ ਨਾਇਕ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਉ ਨਿਰਮਲ ਬਾਹਰੋਂ ਨਿਰਮਲ ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇਵੇਂ ਮੁਖ ਹੋਵੇ ਬਿਨ ਸਤਿਗੁਰ ਮੁਗਤ ਨਾ ਪਾਵੇ ਪਾਵੇ ਮੁਗਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆ ਜਾਏ ਅਨੇਕ ਜੂਨੀ ਪਰਮੇ ਆਵੇ ਵਿਣ ਸਤਿਗੁਰ ਮੁਗਤ ਨਾ ਪਾਏ ਫਿਰ ਮੁਗਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਗਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਿਹਾ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਭੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਇੱਕ ਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ

ਜੇ ਅਗਨ ਮੈਂ ਹਾਰ ਪਹੁੰਚਾਵੇ ਉਸਨੂੰ ਕੋ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਏ ਜੈ

ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪਿਆ ਮੁਲਕ ਹੈ ਭਗਤ ਨਾਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਦਾਸ ਜਾਣੀ

ਕੀਤਾ। ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈ ਆਏ, ਸਤਿਗੁਰ ਮਿਲੇ ਜਿਸ ਆਏ। ਕਹੇ ਨਾਨਕ ਹੋਰ ਅੰਨ ਰਸ ਸਭ ਵਿਸਰੇ, ਜਾਹਰ ਵਸੇ ਮਨ ਆਏ। ਏ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖ

ਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੀ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ

ਪਾਵੇ ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹੇ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੇ ਹੋਈ ਸਹਾਏ, ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਤ ਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ, ਤਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੈ ਚੇਤਿਆਵਨ ਗਾ ਸਦਗਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਮਾਂ, ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ, ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਦਾਨ, ਨਿਓਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਕੇ, ਸੇਵਕ ਪਰਿਵਾਰ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰੂ ਨਦਰ ਕਰੇ ਨਿਮਖੇ ਕਰਨਾਮ ਦੇ, ਮੇਰਾ ਮੰਤਨ ਸੀਤਲ ਹੋਏ। ਜਿਸ ਕੋ ਪੁਰਬ ਲਿਖਿਆ ਤਿੰਨ ਸਤਿਗੁਰ ਚਰਨ ਗਏ, ਦਰਕਤ ਸੇਵਕ ਪਰਿਵਾਰ ਆਪ ਜੀ ਚਰਨ ਪਸਦਿਆਂ ਹੋਇਆਂ, ਸਰਦਾਰ ਕੁਲਦੀਪ ਸਿੰਘ ਜੌਲ, ਬੀਬੀ ਬਲਵੀਰ ਕੌਰ ਜੌਹਲ ਵੱਲੋਂ ਆਪਣੇ ਪੋਤਰੇ ਅਤੇ ਸਰਦਾਰ ਰਵਿੰਦਰ ਸਿੰਘ ਜੌਲ, ਬੀਬੀ ਕਿਰਨਪਾਲ ਕੌਰ ਜੌਲ ਵੱਲੋਂ ਆਪਣੇ ਬੇਟੇ ਕਾਕਾ ਜੇਲਨ ਸਿੰਘ ਜੌਹਲ ਦੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਬੱਚੇ ਦੇ ਗ੍ਰੈਜੂਏਸ਼ਨ ਹੋਣ ਦੀ ਖੁਸ਼ੀ ਸ਼ੁਕਰਾਨਾ ਕਰਦੇ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਦੋ ਸ੍ਰੀ ਅਖੰਡ ਪਾਠ ਸਾਹਿਬ ਕੱਲ੍ਹ ਪਰਸੋਂ ਤੁਰਕੀ ਬਣਦੇ ਪ੍ਰਾਰੰਭ ਕਰਾਏ ਗਏ। ਆਪ ਜੀ ਨੇ ਸੰਪੂਰਨਤਾ ਬਖਸ਼ਿਸ਼ ਕਰਨੀ ਹੈ, ਪਹਿਲਾ ਅਖੰਡ ਪਾਠ ਸਾਹਿਬ ਇਸੇ ਸੰਬੰਧ ਵਿੱਚ ਹੈ। ਕਿਰਪਾ ਕਰਨੀ ਪਰਿਵਾਰ ਅਤੇ ਬੱਚੇ ਦੇ ਸਿਰ 'ਤੇ ਮਿਹਰ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਿਸ਼। ਦੂਸਰਾ ਅਖੰਡ ਪਾਠ ਸਾਹਿਬ ਪਰਿਵਾਰ ਨੂੰ ਬੱਚੇ ਜੇਡਨ ਸਿੰਘ ਜੌਲ ਦੀ ਤੰਦਰੁਸਤੀ ਵਾਸਤੇ, ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਪਰਿਵਾਰ ਸੇਵਾ ਲਈ ਕਿਰਪਾ ਕਰਨੀ। ਬੱਚੇ ਜੇਡਨ ਸਿੰਘ ਜੌਲ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ, ਬੱਚੇ ਨੂੰ ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ, ਬੱਚਿਆਂ ਨੂੰ ਮਾਤਾ ਦਾ ਆਗਿਆਕਾਰੀ ਬਣਾਉਣਾ, ਉੱਚ ਵਿੱਦਿਆ ਦਾਨ, ਚੜ੍ਹਦੀ ਕਲਾ ਦਾਤਾ ਬਖਸ਼ਿਸ਼ ਕਰਨੀਆਂ। ਪਰਿਵਾਰ ਵੱਲੋਂ ਖੁਸ਼ੀਆਂ ਸਮਦਾ ਸੋਹਣੇ ਰੁਮਾਲੇ ਭੇਟ ਕਰਦੇ ਅੰਗੀਕਾਰ ਕਰਨੇ। ਦੇਗ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਆਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ, ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰ ਸੁੱਖ ਸ਼ਾਂਤੀ ਚੜ੍ਹ ਦਾਤਾ ਬਖਸ਼ਣੀਆਂ। ਸੇਵਕ ਪਰਿਵਾਰ ਬੱਚਿਆਂ ਸਿੱਤੇ ਮਿਹਰ ਭਰਿਆ ਥੱਕਣਾ, ਪਰਿਵਾਰ ਦੀਆਂ ਗੁਰੂ ਘਰ ਵਿਖੇ ਕਰ ਰਹੇ ਸੇਵਾਵਾਂ ਗੁਰਮਤਿ ਸਾਹਿਬ ਥਾਂਏ ਪਾਵਣੀਆਂ, ਚੜ੍ਹਦੀ ਕਲਾ ਦਾਤਾ ਬਖਸ਼ਣੀਆਂ। ਦੋ ਸ੍ਰੀ ਅਖੰਡ ਪਾਠ ਸਾਹਿਬ ਕੀ ਸੰਪੂਰਨਤਾ ਜੀਵ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨ ਲਈ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਈ ਸ੍ਰੀ ਮੁਖਵਾ

ਗੁਰੂ ਜੀ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬ ਤੁਮ ਜਾਨੋ ਹਰ ਜਾਤੇ, ਹਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਏ ਹਮ ਥਾਪੇ, ਤਾਨ ਤਾਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਏ ਚੁਕੇ ਸਭ ਸੋਗ ਸੰਤਾਪੈ, ਸੁਖ ਅਟਲ ਗੁਰ ਸੇਵੀਐ ਐਨ ਸਹਿ ਸੁਆਇ, ਦਰਸ਼ਨ ਪਰਸੀਐ ਗੁਰੂ ਕੇ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਮ ਦੀ, ਨੁਰਿਆਰਸੋਂ ਕੁਰਸੋਂ ਚੱਟੀਐ, ਸੁਦਿਰਠੇ ਸੱਚੇ ਪਾਤਸ਼ਾਹ।

ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ

चरण कमल बसे हृदय अंतर, अमृत हर रस चाखे, कर सेवा सेवक प्रभ अपने।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਰ ਬਖਸ਼ਾਂ ਕੀਤੀਆਂ ਹਨ। ਸੇਵਕ ਪਰਿਵਾਰ, ਸਰਦਾਰ ਕੁਲਦੀਪ ਸਿੰਘ ਜੀ, ਮਾਤਾ ਬਲਵੀਰ ਕੌਰ ਜੀ, ਜਾਹਲ ਪਰਿਵਾਰ ਅਤੇ ਸਰਦਾਰ ਰਵਿੰਦਰ ਸਿੰਘ, ਬੀਬੀ ਕਿਰਨਪਾਲ ਕੌਰ ਜਾਹਲ ਪਰਿਵਾਰ ਵੱਲੋਂ ਆਪਣੇ ਬੱਚਿਆਂ, ਕਾਕਾ ਜੇਲਨ ਸਿੰਘ ਜਾਹਲ ਦੇ ਜਨਮਦਿਨ ਦੀ ਖੁਸ਼ੀ ਵਿੱਚ ਬੱਚੇ ਦੇ ਗ੍ਰੈਜੂਏਸ਼ਨ ਹੁੰਦੀ ਅਤੇ ਸ਼ੁਕਰਾਨਾ ਕਰਦਿਆਂ ਹੋਇਆਂ ਦੂਸਰਾ ਅਖੰਡ ਪਾਠ ਸਾਹਿਬ ਪਰਿਵਾਰ ਵੱਲੋਂ ਬੱਚੇ ਜੇਡਨ ਸਿੰਘ ਜਾਹਲ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਦੋ ਸ੍ਰੀਖੰਡ ਪਾਠ ਦੀ ਸੇਵਾ ਪਰਿਵਾਰ ਨੂੰ ਗੁਰੂ ਮਹਾਰਾਜ ਦੇ ਚਰਨ ਪਸਿਆਂ ਲਈ ਹੈ। ਕਿਰਪਾ ਹੋਈ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਸੰਪੂਰਨਤਾਵਾਂ ਹੋਈਆਂ ਹਨ। ਗੁਰੂ ਮਹਾਰਾਜ ਕਿਰਪਾ ਕਰਨ ਸੁਣ ਪਰਿਵਾਰ ਬੱਚਿਆਂ ਸਿਰ 'ਤੇ ਮਿਹਰ ਪ੍ਰਸਾਦ ਚੜ੍ਹਦੀ ਕਲਾ ਦਾਤਾਂ ਬਖਸ਼ਣ। ਹੁਣ ਗੁਰੂ ਪਾਤਸ਼ਾਹ ਜੀ ਦੇ ਸੁਖਾਸਨ ਤੋਂ ਪਹਿਲਾਂ ਦੇਗ ਵਰਤਾਈ ਜਾਏਗੀ ਅਤੇ ਬੱਚਿਆਂ ਨੂੰ ਗੁਰੂ ਘਰ ਵੱਲੋਂ ਸਿਰਪਾਉ ਬਖਸ਼ਿਸ਼ ਦਿੱਤੀ ਜਾਵੇਗੀ। ਉਪਰੰਤ ਬਾਹਰ ਦੀਵਾਨ ਹਾਲ ਵਿੱਚ ਥੋੜ੍ਹੇ ਸਮੇਂ ਲਈ ਜੋ ਪਰਿਵਾਰ ਨੂੰ ਹੁਕਮ ਆਇਆ, ਥੋੜ੍ਹੇ ਸਮੇਂ ਲਈ ਕੀਰਤਨ ਹੋਇਆ, ਆਪ ਜੀ ਨੇ ਸੰਗਤ ਨੇ ਇਸੇ ਤਰ੍ਹਾਂ ਬੈਠੇ ਰਹਿਣਾ ਹੈ ਅਤੇ ਉਪਰੰਤ ਫਿਰ ਅਰਦਾਸ ਤੋਂ ਬਾਅਦ ਪਰਿਵਾਰ ਨੇ ਗੁਰੂ ਘਰ ਵੱਲ ਵਿੱਚ ਵਿਖੇ ਲੰਗਰਾਂ ਦੀ ਸੇਵਾਵਾਂ ਕਰ ਰਹੇ ਹਨ। ਆਪ ਜੀ ਨੇ ਉਪਰੰਤ ਲੰਗਰ ਜੋ ਛੱਕ ਕੇ ਜਾਣਾ ਹੈ। ਆਈ ਸੰਗਤ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ, ਅਤੇ ਸੰਗਤ ਵੱਲੋਂ ਪਰਿਵਾਰ ਨੂੰ, ਬੱਚਿਆਂ ਨੂੰ, ਬੱਚੇ ਦੇ ਜਨਮ ਖੁਸ਼ੀ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ। ਆਓ, ਪਰਿਵਾਰ ਨੂੰ ਬੇਨਤੀ ਹੈ ਗੁਰੂ ਘਰ ਵੱਲੋਂ ਸਰਪਾਉ ਬਖਸ਼ਿਸ਼ ਪ੍ਰਾਪਤ ਕਰਨ, ਉਪਰੰਤ ਮਹਾਰਾਜ ਸੁਖਾਸਨ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹੇ ਗੁਰੂ, ਇੱਧਰ ਆ ਜਾਓ, ਸਤਿਨਾਮ ਵਾਹੇ ਗੁਰੂ ਸਤਿਨਾਮ।

ਸਦਾ ਗੁਰਬਾਣੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਸੰਗ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਥਾ ਤਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣ ਮਾਣਿਆ ਦਿਵਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਗਾਹ ਸੇਵਕ ਪਰਿਵਾਰ ਸਰਦਾਰ ਕੁਲਦੀਪ ਸਿੰਘ ਜਾਹਲ ਮਾਤਾ ਬਲਵੀਰ ਕੌਰ ਜਾਹਲ ਵੱਲੋਂ ਆਪਣੇ ਪੋਤਰੇ ਅਤੇ ਸਰਦਾਰ ਰਵਿੰਦਰ ਸਿੰਘ ਜਾਹਲ ਬੀਬੀ ਕਿਰਨਪਾਲ ਕੌਰ ਜਾਹਲ ਵੱਲੋਂ ਆਪਣੇ ਬੇਟੇ ਕਾਕਾ ਜੇਲਨ ਸਿੰਘ ਜਾਹਲ ਦੇ ਜਨਮਦਿਨ ਖੁਸ਼ੀਆਂ ਵਿੱਚ ਗ੍ਰੈਜੂਏਸ਼ਨ ਦੇ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਬੇਟੇ ਜੇਡਨ ਸਿੰਘ ਜੌਲ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਆਪ ਦੇ ਚਰਨ ਪੰਜ ਦੋ ਸ੍ਰੀ ਖੰਡ ਪਾਠ ਦੀਆਂ ਸੇਵਾ ਲਈਆਂ ਉਪਰੰਤ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਹੋਏ ਛੇ ਪੌੜੀ ਨੰਦ ਸਾਹਿਬ ਜੀ ਕੇ ਗਾਇਨ ਸਮੱਚੀਆਂ ਸੇਵਾਵਾਂ ਨਿਭਾਉਂਦੇ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੋਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਾਰਥਨਾ ਬੱਚਿਆਂ ਦੇ ਸਿਰ 'ਤੇ ਮਿਹਰ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਬੱਚੇ ਤੰਦਰੁਸਤੀ ਦਾਤਾਂ ਬਖਸ਼ਣੀਆਂ ਉੱਚ ਵਿਦਿਆ ਦਾਨ ਬਖਸ਼ਣਾ ਬੱਚਨ ਮਾਤਾ ਪਤ ਆਗਿਆਕਾਰੀ ਬਣਾਉਣਾ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਰਿਵਾਰ ਬਣਾ ਸੋਹਣੇ ਸਤਿਗੁਰੂ ਆਪ ਜੀ ਦੇ ਹਜ਼ੂਰ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਫੁੜ ਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸ਼ਬਦ ਕੀਰਤਨ ਜੀ ਕੀ ਅਰਦਾਸ ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ਵਾਈ ਸ੍ਰੀ ਮੁਖਵਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਵੇ ਸਿਫਤ ਖਸਮ ਦੀ ਨੂਰੀ ਅਰਸੋਂ ਕੁਰਸੋਂ ਝਟੀਐ ਤਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ।

ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹੋਂ ਹਰ ਕੈ ਸਦ ਬਲਹਾਰਣੈ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੈ ਹੋਂ

ਹੁਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧਨ ਧਨ ਧਨ ਗੁਰ ਸੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਰ ਪੁਰਸ਼ਾਂ ਕੀਤੀਆਂ ਹਨ। ਸੇਵਕ ਪਰਿਵਾਰ ਸਰਦਾਰ ਕੁਲਦੀਪ ਸਿੰਘ ਜਾਹਲ, ਮਾਤਾ ਬਲਵੀਰ ਕੌਰ ਜੀ ਜਾਹਲ ਇਹਨਾਂ ਵੱਲੋਂ ਆਪਣੇ ਪੋਤਰੇ ਅਤੇ ਸਰਦਾਰ ਰਵਿੰਦਰ ਸਿੰਘ ਜਾਹਲ, ਬੀਬੀ ਕਿਰਨਪਾਲ ਕੌਰ ਜਾਹਲ ਵੱਲੋਂ ਆਪਣੇ ਬੇਟੇ ਕਾਕਾ ਜੇਲਣ ਸਿੰਘ ਜਾਹਲ ਦੇ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਅਤੇ ਬੱਚੇ ਦੇ ਗ੍ਰੈਜੂਏਸ਼ਨ ਹੋਣ ਦੇ ਸ਼ੁਕਰਾਨਾ ਕਰਦਿਆਂ ਹੋਇਆ ਅਤੇ ਦੂਸਰੇ ਬੇਟੇ ਕਾਕਾ ਜੇਡਨ ਸਿੰਘ ਜਾਹਲ ਦੀ ਤੰਦਰੁਸਤੀ ਚੜ੍ਹਦੀ ਕਲਾ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਮਹਾਰਾਜ ਦੇ ਪਰਿਵਾਰ ਵੱਲੋਂ ਚਰਨ ਪਰਸੇ ਗਏ। ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਦੋ ਸ੍ਰੀਖੰਡ ਪਾਠ ਸਾਹਿਬ ਬਾਬਾ ਪਰਿਵਾਰ ਪਾਸੋਂ ਲਈਆਂ, ਉਪਰੰਤ ਸ਼ਬਦ ਕੀਰਤਨ ਹੋਏ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ, ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ, ਸੰਗਤ ਵੱਲੋਂ ਪਰਿਵਾਰ ਵੱਲੋਂ ਗੁਰੂ ਮਹਾਰਾਜ ਚਰਨਾਂ 'ਚ ਅਰਦਾਸ ਬੇਨਤੀ ਹੋਈ ਹੈ। ਗੁਰੂ ਪਾਤਸ਼ਾਹ ਜੀ ਨੇ ਹੁਕਮ ਪਿੱਤਰ ਹੁਕਮ ਬਖਸ਼ਿਸ਼ ਕੀਤੇ, ਗੁਰੂ ਮਹਾਰਾਜ ਕਿਰਪਾ ਕਰਨ, ਦੋਨਾਂ ਬੱਚਿਆਂ ਦੇ ਪਰਿਵਾਰ ਦੇ ਸਿਰ 'ਤੇ ਮਿਹਰ ਪਾ ਚੜ੍ਹਦੀ ਕਲਾ ਦਾਤਾ ਬਖਸ਼ਣ। ਪਰਿਵਾਰ ਨੂੰ ਆਈ ਸੰਗਤ ਦਾ ਤਹਿ ਦਿਲ ਧੰਨਵਾਦ ਕੀਤਾ ਜਾਂਦਾ ਹੈ ਜੀ। ਸੰਗਤ ਵੱਲੋਂ ਬੱਚੇ ਦੇ ਜਨਮਦਿਨ ਦੀ ਖੁਸ਼ੀਆਂ 'ਚ ਪਰਿਵਾਰ ਨੂੰ ਵਧਾਈਆਂ, ਪਰਿਵਾਰ ਨੂੰ ਆਈ ਸੰਗਤ ਧੰਨਵਾਦ। ਅਤੇ ਹੁਣ ਦੇਖ ਵਰਤੇ ਗਏ ਉਪਰੰਤ ਆਪ ਸਭਨਾਂ ਵਾਸਤੇ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ। ਆ ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ, ਇੱਥੇ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਜ ਉਦਾਸੀ ਬਹੁੜ ਵਿਧੀ ਨਾ ਤਾਵਾ ਨਾਨਕ ਪਾਇਮ ਤੇ ਕਰੂ ਕਿਰਪਾ ਤਾਂ ਮੰਗਲ ਗਾਵਾ ਅੰਮ੍ਰਿਤ ਪ੍ਰੇ ਕਾ ਨਾਮ ਮੈਂ ਅੰਦਲੇ ਢੋਹਣੀ ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਹਣੀ ਮਾਂ ਬਚਿੱਤਰ ਚੰਚਲ ਅਨਿਕ ਭਾਵ ਦਿਖਾਵੇ ਉਹ ਟੀਠ ਮਿੱਠੀ ਬਣ ਲਾਗੇ ਨਾਮ ਲੈ ਨਾ ਆਵੇ ਗ੍ਰਹਿ ਬਣੇ ਤੀਰੇ ਬਰਤ ਪੂਜਾ ਬਾੜ ਘਾਟੇ ਜੋਹਣੀ ਨਾਨਕ ਪਯਮ ਪੇ ਦਇਆ ਧਾਰ ਮੈਂ ਨਾਮ ਅੰਦਲੇ ਢੋਹਣੇ ਮੋਹ ਅਨਾਥ ਪ੍ਰੈ ਨਾਥ ਜੋ ਜਾਨੋ ਤਿਉਂ ਰੱਖ ਚਤਰਾਈ ਮੋਹ ਨਾ ਰੇ ਜਾਵੋ ਕੈ ਮੁਖੋ ਨੈ ਚਤੁਰ ਸੂੜ ਸਜਾਣ ਬੇਤੀ ਮੋਹ ਨਿਰਗੁਣ ਗੁਣ ਨਹੀਂ ਨੈ ਰੂਪ ਧੂਪ ਨਾ ਨੈਣ ਬੰਕੈ ਨੈ ਭਾਵੈ ਜੈ ਭਾਵੈ ਤੈ ਰੱਖ ਤੂਹੀ ਜੈ ਜੈ ਜੰਪ ਹੈ ਸਗਲ ਜਾਂਕੋ ਕਰੁਣਾ ਪਤ ਗਤ ਕਿਣ ਲਖ ਨਾਨਕ ਪਯਮ ਪੈ ਸੇਵ ਸੇਵਕ ਜੋ ਜਾਣੋ ਤੂੰ ਮੋਰਖ ਮੋਹ ਮਸੂਰੀ ਤੁਮ ਨੀਰ ਤੁਝ ਬਿਣ ਕਿਉਂ ਸਰੈ ਮੋਹ ਚਾਤਰਕ ਤੂੰ ਬੂੰਦ ਤ੍ਰਿਪਤੋ ਮੁਖ ਪਰੈ ਮੁਖ ਪਰੈ ਹਰੇ ਪਿਆਸ ਮੇਰੀ ਜੀ ਹੀ ਹੈ ਪ੍ਰਾਣ ਪਤੈ ਲਾਡਲੇ ਲਾਡ ਲਡਾਏ ਸਭ ਮੈਂ ਮਿਲ ਹਮਾਰੀ ਹੋਏ ਗਤੈ ਚੇਤ ਚਿਤਿਓ ਮਿਟ ਅੰਧਾਰੇ ਜਿਉਂ ਆਸ ਚੱਕਵੀ ਦਿਨ ਚਰੈ ਨਾਨਕ ਪਯਮ ਪੇ ਪ੍ਰੈ ਸੰਗ ਮੇਲੀ ਮਸਲੀ ਨੀਰ ਨਾ ਵਿਸਰੈ ਧਨ ਧਨ ਹੁਮਾਰੇ ਭਾਗ ਕਰ ਆਇਆ ਪਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਣ ਹਰਾ ਹਰਾ ਹਰ ਹਰਾ ਸੁਆਮੀ ਸੁਖੈ ਗਾਮੀ ਅਣ ਦਊ ਮੰਗਲ ਰਸਕਣਾ ਨਵਲ ਨਵਤਣ ਨਾ ਬਾਲਾ ਕਮਣ ਰਸਣਾ ਗੁਣਪਣਾ ਮੇਰੀ ਸੇ ਸੋਹੀ ਦੇਖ ਮੋਹੀ ਸਗਲ ਸਹਿਸਾ ਦੁੱਖ ਹਰਾ ਨਾਨਕ ਪਯਮ ਪੈ ਮੇਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ਮਿਲਾਵਲ ਮਹੱਲਾ ਪੰਜਵਾਂ ਸੰਤ ਮੰਗਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸ਼ਾਂਤ ਦਿਆਲ ਪ੍ਰਭੂ ਸਰਬ ਸੁਖਾ ਨਿਧ ਪੀਓ ਸੁਖ ਸਾਗਰ ਪ੍ਰਾਪਿਟਿਐ ਨਾਨਕ ਸੁਖੀ ਹੋਤ ਏ ਜੀਉ ਸੰਤ ਸੁਖ ਸਾਗਰ ਪ੍ਰਾਪਾਈਐ ਜਬ ਹੋਵੈ ਭਾਗੋ ਰਾਮ ਮਾਨਣ ਮਾਣ ਵਚਾਈਐ ਹਰ ਚਰਨੀ ਲਾਗੋ ਰਾਮ ਸਾੜ ਸਿਆਣ ਪਚੌਤਰੀ ਦੁਰਮਤ ਬੋਧ ਤਿਆਗੋ ਰਾਮ ਨਾਨਕ ਪਾਉ ਸਰਨਾਈ ਰਾਮ ਰਾਏ ਤੇਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਕਤ ਲਾਗੀ ਹੈ ਜਿਸ ਬਿਨ ਮਰ ਜਾਈਐ ਰਾਮ ਲਾਜਣ ਆਵੇ ਆਗਿਆਨ ਮਤੀ ਤੁਰਜੁਣ ਬਿਰਮਾਈਐ ਰਾਮ ਪਤਤ ਪਾਵਣ ਪ੍ਰਭ ਤਿਆਗ ਕਰੀ ਕਹੁ ਕਤ ਠਹਿਰਾਈਐ ਰਾਮ ਨਾਨਕ ਭਗਤ ਪਾਉ ਕਰ ਦਇਆਲ ਕੀ ਜੀਵਨ ਪਦ ਪਾਈਐ ਰਾਮ ਸ੍ਰੀ ਗੋਪਾਲ ਨ ਉਚਰੈ ਬਲ ਗਈਐ ਤੁਹ ਚਰਨ ਰਸਣਾ ਰਾਮ ਪ੍ਰਭ ਭਗਤ ਵਸਲ ਨੈ ਸੇਵਹੀ ਕਾਇਆ ਕਾ ਗਰਸਣਾ ਰਾਮ ਭਰਮ ਮੋਹੀ ਦੁਖ ਨ ਜਾਣਹੀ ਕੋਟ ਜੋਨੀ ਬਸਣਾ ਰਾਮ ਨਾਨਕ ਬਿਨ ਹਰ ਅਵਰ ਜੇ ਚਾਹਣਾ ਬਿਸ਼ਟਾ ਕਿਰਮ ਭਸਮਾ ਰਾਮ ਲਾਏ ਬਿਰਹਿ ਭਗਵੰਤ ਸੰਗੇ ਹੋਈ ਮਿਲ ਬੈਰਾਗਣ ਰਾਮ ਚੰਦਨ ਚੀਰ ਸੁਗੰਧ ਰਸਾ ਹਉਮੈ ਵੇਖ ਤਿਆਗਣ ਰਾਮ ਇਹ ਤੇ ਉਤਨੈ ਡੋਲੀਐ ਹਰ ਸੇਵਾ ਜਾਗਣ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸੋ ਅਟਲ ਸੁਹਾਗਣ ਰਾਮ ਬਿਲਾਵਲੂ ਮਹੱਲਾ ਪੰਜਵਾਂ ਹਰ ਖੋਜੋ ਵਡਭਾਗੀਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਤ ਗਾਈਐ ਪਾਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਾਧ ਹੀ ਸੇਵੀਐ ਪਾਈਐ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਤੀ ਜਾ ਬਣਤ ਤਰੰਗੈ ਰਾਮ ਇੱਕ ਤਿਲ ਪ੍ਰਭ ਨ ਵਿਸਰੈ ਜਿਨ ਸਭ ਕੇ ਦੀਨਾ ਰਾਮ ਵਡਭਾਗੀ ਮੇਲਾ ਵੜਾ ਗੁਰਮੁਖ ਪਿਰ ਚੀਨਾ ਰਾਮ ਬਾਂ ਪਕੜ ਤੁਮ ਤੇ ਕਾਢਿਆ ਕਰੇ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕਹੁ
प्रभ अंतर जामी राम सिमर सिमर नारायणे पहे पार गरामी राम गुण गावत गोविंद के सब एस पजामी राम नानक उतरै जप हरे सब का स्वामी राम रस पिंदड़े अपने राम संगी से लोन निके राम प्रापेक्त इसा पुनिया मिल साजन जी के राम अमृत रस हर पाया बिखिया रिके राम नानक जल जले समाया ज्योति ज्योत मीके राम बिलावल की वार महला चौथा एक ओंकार सतगुर प्रसाद श्लोक महला चौथा हर उत्तम हर प्राव गावे आकार नाद बिलावल राग उपदेश गुरु सुन मन्या तुर मस्तक पूरा भाग सब दिन सरैन गुण उचरै हर हर हर उर लिवलाग सब तन मन हरिया होया मन खिड़िया हरिया बाग आग्यान देरा मिट गया गुर चानन ग्यान चराग जन नानक जीवै देख हार एक निमख कड़ी मुख लाग महला तीजा बिलावल तब ही कीजिए जा मुख हुए नाम राग नाद शब्द सोहने जा लागे साहज स्त्यान राग नाद सूड हर सेविये तांदर गै पाईए मान नानक गुरमुख ब्रह्म बिचारी है चुके मन बिमान पौड़ी तू हर प्रभ आप अगम है सब तो दो पाया तू आपे आप वर्तदा सब जगत सुबाया तुदे आपे ताड़ी लाई है आपे गुण गाया हर त्यावो भगत हो दिन सरात अंत लई सड़ाया जिन सेव्या तिन सुख पाया हर नाम सुमाया ਸਲੋਕ ਮਹਲਾ ਤੀਜਾ ਦੂਜੇ ਭਾਈ ਬਿਲਾਵਲ ਨਾ ਹੋਵੇ ਮਾਣ ਮੁਖ ਥਾਏ ਨਾ ਪਾਏ ਪਾਖੰਡ ਭਗਤ ਨਾ ਹੋਵੇ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹਟ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖ ਆਪ ਵਿਚਾਰ ਬੇਚਾਰੀ ਵਿੱਚੋਂ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਣ ਆਏ ਜੰਮਣ ਮਰਨਾ ਕੱਟਿਆ ज्योति जोत मिलाए महला तीजा बिलावल करो तुम प्यार होई स्यों लिवलाए जन्म मरन दो कटिया सच्चे रही समाए सदा बिलावल आनंद है जे चले सतगुरु पाए सत संगति बै पौ कर सदा हर की गुंगाए नानक से जन सोहने जे गुरमुख मेल मिलाए पौड़ी सबना जिया विच हर आप सो भगता का मित हर सब कोई हर कै वस भगता के आनंद कर हर भगता का मेली सुरबत सौ निसल जन टंग तार हर सबना का है खसम सो भगत जन चित कर तुदे अपड़ कोई न सकै सब चख चख पे चढ़ सलोक महला तीजा ब्रह्म बिंदे ते ब्राह्मणा जे चले सतगुर पाए चिणके हिरदे हर वसे होमे रोग गवाए गुण रवै गुण संग्रह ज्योति ज्योत मिलाए इस जुग मैं विरले ब्राह्मण ब्रह्म बिंदे चित लाए नानक जिन को नदर करी हर सच्चा से नाम रहे लिवलाए महला तीजा सतगुर की सेवन कीतिया सब दन लगो पाओ हमें रू कमावना अत दीर्घ बहु सवाओ मन हट कर्म कमावने फिर जोनी पाए गुरमुख जन्म सफल है जिसनु आपे ले मिलाए नानक नदरी नदर करे ता नाम तन पल्ले पाए पौड़ी सावड़े आया हर नाम विच हर गुरमुख ते आई है जे वस्त मंगी है साई पाई है जे नाम चित लाई है गोज गल जी की कीचै सतगुरु पास ता सर्व सुख पाई है गुरपूरा हर उपदेश दे सा भुख लै जाई है जिस पूर्व होवे लिखिया सो हर गुण गाई है ਸਲੋਕ ਮਹਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰੀ ਪ੍ਰਾ ਮੇਲ ਮਿਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੇਹਾ ਕੋਈ ਸਹਿ ਤੇਹਾ ਫਲ ਪਾਏ ਗੁਰ
का शब्द अमृत है, सब तृष्णा भुख गवाय, हर रस पी संतोख होया हुआ, सच वसया मन आए, सच त्याय अमरा पद पाया, अनहद शब्द बजाय, सचो दै दिस पसरिया, गुर के सह सुपाय, नानक जिन अंदर सच है, से जन सपै न किसे दे सपाय। महला तीजा, गुर सेवा ते अर पाई है, जां को नदर करी, मानस ते देव ते पई, सच्ची भगत जिस दे, होमे मार मलाइन गुर कै शब्द सोचे, नानक सहजी मिल रहे, नाम वड़ियाई दे पौड़ी। गुर सत गुर विच नावे की बड़ी वड़ियाई, हर करते आप वधाई, सेवक सिख सब वेख वेख, जीवन ओना अंदर हिरदे पाई, निंदक दुष्ट वड़ियाई वेख न सकना, ऊना पराया भला ना सुखाई, क्या हुए किस ही की चख मारी, जा सच्चे स्यों बन आई, जे गल करते पावै सौ नित नित चढ़े सवाई, सब चख चख मरे लुकाई। श्लोक महला तीजा, त्रिग इहा आसा दूजे भाव की, जो मो माया चित लाई, हर सुख पलर त्या गया, नाम विसार दुख पाए, मन मुख अज्ञानी अंदले, जन्म मरे फिर आवै जाए, कार्य सिद्ध न होवनी, अंत गया पछताए, जिस कर्म हुवै ते सतगुर मिलै, सो हर हर नाम त्याए, नाम रते जन सदा सुख पाइन, चन नानक तिन बल जाए। महला तीजा, आसा मनसा जग मोहनी, जन मोया संसार, सब को जम के चीरे विच है, जेता सब आकार, हुक्मे ही जम लगदा सो उबरे, जिस बख्से करतार, नानक गुर प्रसादी एह मन, तां तरै जां सोडै अहंकार, आसा मनसा मारे निराश हुए, गुर सबदी विचार पौड़ी, जिथे जाइए जगत मैं तिथे हरसाई, अगे सब आपे वरतदा हर सच्चा न्याय, कुड़ियारा के मोह फिटकिया, सच भगत वड़ियाई, सच साहिब सच्चा न्याय है, सिर निंदक साई, जन नानक सच अराध्या, गुरमुख सुख पाई। श्लोक महला तीजा, पूरे भाग सतगुर पाई है, जी हर प्रा बख्श करी, उपावा सिर उपाओ है, ना उपराप्त होए, अंदर शीतल सांत है, हृदय सदा सुख होए, अमृत खाना पहनना, नानक नाए वड़ियाई होए। महला तीजा, ये मन गुर की सिख सुन, पाई है गुणी निदान, सुखदाता तेरे मन वसै, होमे जाए अभिमान, नानक नदरी पाई है, अमृत गुणी निदान पौड़ी, जितने पातशाह सा राजे खान, मराव सिकदार है, तितने सब हर के किए, जो किस हार करावै सो उए करै, सब हर की अर्थी है, सो ऐसा हर सबना का प्रभ, सतगुर केवल है, तिन सब वर्ण चारे खानी, सब श्रिष्ट गोले कर, सतगुर अगे कार कमावन कौ दिए, हर सेवी की ऐसी वड़ियाई, देखो हर संतो जिन विचों काया नगरी, दुश्मन दूत सब मार कड़िए, हर हर कृपाल हुआ भगत जना उपर, हरे अपनी कृपा कर, हर आप रख लिए। श्लोक महला तीजा, अंदर कपट सदा दुख है, मन मुख ध्यान न लागे, दुख विचकार कुमावनी, दुख वरते दुख आगे, करमी सतगुर भेटिए, तां सच नाम लिव लग, नानक सहज सुख होए, अंदर परम पौ भागै। महला तीजा, गुरमुख सदा हर रंग है, हर का नाम मन पाया, गुरमुख
ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਤੇ ਮਰ ਅਗਿਆਨ ਅੰਧੇਰ ਚੁਕਾਇਆ ਮਹੱਲਾ ਤੀਜਾ ਮਨਮੁਖ ਮੈਲੀ ਮਰੇ ਗਵਾਰ ਗੁਰਮੁਖ ਨਿਰਮਲ ਹਰ ਰੱਖਿਆ ਔਰਤਾਰ ਭਗਤ ਨਾਨਕ ਸੁਣੋ ਜਨ ਪਾਈ ਸਤਿਗੁਰ ਸੇਵੈ ਹਉਮੈ ਮਲ ਜਾਇ ਅੰਦਰ ਸੰਸਾਰ ਦੁਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੇ ਭਾਈ ਸੁੱਤੇ ਕਹੋ ਨ ਜਾਗੈ ਮਾਇਆ ਮੋਹ ਪਿਆਰ ਨਾਮ ਨ ਚੇਤੇ ਸਬਦਨਾ ਵਿਚਾਰੈ ਇਹ ਮਨਮੁਖਾ ਵਿਚਾਰ ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਜਿਸ ਨੂੰ ਹਰ ਭਗਤ ਸੱਚ ਬਖਸ਼ੀਐ ਸੋ ਸੱਚਾ ਸਾਹ ਤਿਸ ਕੀ ਮੋਹਤਾ ਜੀ ਲੋ ਕੱਢਦਾ ਹੋਰ ਹਟ ਨਾ ਵੱਥ ਨਾ ਵਿਸਾਹ ਭਗਤ ਜਣਾ ਕਉ ਸਨਮੁਖ ਹੋਵੈ ਸੋ ਹਰ ਰਾਸ ਲਏ ਵੇ ਮੁਖ ਪਸਖਾਹ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਗਾਤੀ ਤਿਨਾ ਨੇੜ ਨਾ ਜਾਹ ਜਨ ਨਾਨਕ ਹਰ ਨਾਮ ਤਨ ਲੱਦਿਆ ਸੌਦਾ ਵੇ ਪ੍ਰਵਾਹ ਸਲੋਕ ਮਹੱਲਾ ਤੀਜਾ ਇਸ ਯੁਗ ਮੈਂ ਭਗਤੀ ਹਰ ਤਨ ਖੱਟਿਆ ਹੋਰ ਸਭ ਜਗਤ ਪਰਮ ਪਲਾਇਆ ਗੁਰਪ੍ਰਸਾਦੀ ਨਾਮ ਹਾਨ ਗੁਰ ਪ੍ਰਸਾਦੀ ਨਾਮ ਮਨ ਵਸਿਆ ਅਣ ਦਿਨ ਨਾਮ ਤੇ ਆਇਆ ਵਿਖਿਆ ਮਾਹਿ ਉਦਾਸ ਹੈ ਹਉਮੈ ਸਬਦ ਜਲਾਇਆ ਆਪ ਤਰਿਆ ਕੁਲ ਉਦਰੈ ਧਨ ਜਨੇ ਦੀ ਮਾਇਆ ਸਦਾ ਸਹਿ ਸੁਖ ਮਨ ਵਸਿਆ ਸੱਚੇ ਸੋ ਲਿਵ ਲਾਇਆ ਬ੍ਰਹਮਾ ਬਿਸਣ ਮਹਾਦੇਵ ਤ੍ਰੈ ਗੁਣ ਭੁੱਲੇ ਹਉਮੈ ਮੋਹ ਵਧਾਇਆ ਪੰਡਤ ਪੜ ਪੜ ਮੋਨੀ ਭੁੱਲੇ ਦੂਜੇ ਭਾਏ ਚਿਤ ਲਾਇਆ

ਪਾਰ ਤਾਰੇ ਕੌਮ ਬਿਨਾ ਜਲ ਨਾ ਟਿਕਾਵੇ ਸਾਧੂ ਬਿਨ ਐਸੇ ਅਵਗਤ ਜਾਵੇ ਯਾਰੋ ਤਿਸੇ ਜੋ ਰਾਮ ਨਾ ਚੇਤੇ

ਸਾਧੋ।

ਤੁਹਾਨੂੰ ਸੰਤ ਜਿੰਦ ਐਸੀ ਜਾਨੀ ਤਿੰਨ ਕੋ ਮਿਲ ਬੋ ਸਾਰੰਗ ਬਾਣੀ ਆਦਿ ਵਰਗ।

ਸ਼ਾਮਾ ਆਪਣੇ ਰਾਮੇ ਭਜਲੇ ਰੇ ਮਨ ਆਲਸੀਆ ਰਾਓ ਗਾਇਆ ਪਿੰਡ ਭਰਦਾ ਬਨਾਰ ਸਾਸ ਵਾਸਾ ਮੌਕਾ ਵੇਦ ਚਾਦਰ ਪੜਦਾ ਸਕਲ ਧਰਮ ਅਜਦਾ ਗੁਰ ਗਿਆਨ ਇੰਦੇ ਦਿੜਦਾ ਖੱਟ ਕਰਮ ਸਹਿਤ ਰਹਿਦਾ ਸੇਵਾ ਸਕਤ ਸਬਾਦੋ ਮਨ ਛੋੜ ਛੋੜ ਸਕਲ ਭੇਦੋ ਸਿਮਰ ਸਿਮਰ ਗੋਬਿੰਦੋ ਭਜ ਨਾਮਾ ਤਰਸ ਭਾਵ ਸਿੰਧੋ ਗੌਂਡ ਨਾਦ ਪਰਮੇ ਜੈਸੇ ਮਿਲ ਗਾਏ ਪ੍ਰਾਨ ਤਜੇ ਵਾਕੋ ਧਿਆਨ ਜਾਏ ਐਸੇ ਰਾਮਾ ਐਸੇ ਰੋ ਰਾਮ ਛੋੜ ਚੇਤੰਤ ਨਾ ਫੇਰੋ।

ਕਰਕੇ ਚਰਨਾਂ ਨਿਤ ਧਿਆਏ ਨਮਾ।

ਪ੍ਰਭੂ ਨਮ ਰਾਗ ਗੌੜ ਬਾਣੀ ਨਾਮ ਦਿਓ ਜੀ ਕੀ ਕਰ ਦੂਜਾ ਏਕ ਓਂਕਾਰ ਸਤਿਗੁਰ ਸਾਧ ਹਰ ਹਰ ਕਰਦਾ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਉੱਤਮ ਧਰਮਾ।

0: ਮਨ ਡਰੈ
1: ਪ੍ਰਭ ਸਿਮਰਨ ਕਛ ਬਿਘਨ ਨ ਲਾਗੈ
0: ਪ੍ਰਭ ਕੈ ਸਿਮਰਨ ਅੰਦਰ ਜਾਗੈ
1: ਪ੍ਰਭ ਕੈ ਸਿਮਰਨ ਭਉ ਨ ਵਿਆਪੈ
0: ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ
1: ਪ੍ਰਭ ਕਾ ਸਿਮਰਨ ਸਾਧ ਕੇ ਸੰਗ
0: ਸਰਨ ਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
0: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
1: ਪ੍ਰਭ ਕੈ ਸਿਮਰਨ ਜਪ ਤਪ ਪੂਜਾ
0: ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ

0: ਬਰੀ
1: ਜੇ ਮਾਤ ਪਿਤਾ ਸੁਤ ਮੀਤ ਨਾ ਭਾਈ
0: ਮਨ ਹੁਆ ਨਾਮ ਤੇਰੇ ਸੰਗ ਸਹਾਈ
1: ਜੇ ਮਾਂ ਭਿਆਨ ਦੂਤ ਜਮਦਲ
0: ਕੇਵਲ ਨਾਮ ਸੰਗ ਤੇਰੇ ਚੱਲੇ
1: ਜੇ ਮੁਸ਼ਕਲ ਹੋਵੇ ਅਤ

0: ਉਤਰੇ ਸੁਨ ਸਰਵਨ
1: ਹਰ ਕਿਰਪਾ ਜਿਸ ਕੋ ਨਾ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ
0: ਪੁਰਖ ਸਤ ਕੇਵਲ ਪ੍ਰਦਾਨ
1: ਕਰਤੂਤ ਸਤ ਸਜਾ ਕੀ ਬਾਣੀ
0: ਸੰਤ ਪੁਰਖ ਸਭ ਮਾਏ ਸਮਾਨ

0: ਭਾਂਡਾ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਉ
0: ਗੋਬਿੰਦ ਸੇ ਪੂਰਨ ਹੋਏ ਆਸ
1: ਭਗਤ ਪਾਇਆ ਤਨ ਪ੍ਰਕਾਸ਼
0: ਕਰ ਜਾਏ ਵਸੇ ਅਵਨਾਸੀ
1: ਹੋ ਨਾਨਕ ਕਾਟੇ।

0: ਰੰਗ ਪਾਵੇ ਸੱਚ ਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ
0: ਸੁਖ ਦਰ ਗਏ ਜੈਕਾਰ
1: ਸਰ ਨਿਰੰਤਰ ਏਕੋ ਦੇਖ
0: ਨਾਨਕ ਜਾ ਕੇ ਮਸਤਕ ਲੇਖ
1: ਏਕੋ ਜਪ।

0: ਸਤ ਬਚਨ ਸਾਧੂ ਸਭ ਕਹਿਤ
1: ਨਾਨਕ
0: ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ।

Mod

0: ਗੱਜ ਕੇ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁੱਖਾਂਤਾ ਸੁਖ ਰਾਸ ਤਾਂ ਕੋ ਵਿਘਨ ਕੋ ਲਾਗੈ ਜਾਂ ਕਿ ਪ੍ਰਭ ਅੱਗੇ ਅਰਦਾਸ ਅਰਦਾਸ ਇੱਕੋ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪ੍ਰੰਗਤ ਗੁਰ ਤੇ ਅਮਰਦਾਸ ਰਮਦਾਸ ਹੋਈ ਸਹਾਏ ਅਰਜਨ ਹਰਗੋਬਿੰਦੋ ਸਿਮਰੋ ਸ਼੍ਰੀ ਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਆਉਂਦਿਆਂ ਵੈ ਤਾਏ ਸਭ ਥਾਈ ਹੋਣਾ ਜੀ ਸਾਹਿਬ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਾਹਿਬ ਦਸਾਂ ਪਾਤਸ਼ਾਹ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰਜ ਦਾ ਧਿਆਨ ਕਰਕੇ ਬੋਲਣਾ ਜੀ ਸ਼੍ਰੀ
1: ਵਾਹਿਗੁਰੂ
0: ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਤੇਗ ਚਲਾਈ ਤੇਗ ਵਾਈ ਦੇਖ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਿਰਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸ਼੍ਰੀ
1: ਵਾਹਿਗੁਰੂ
0: ਜਿਨ੍ਹਾਂ ਸ਼ਹੀਦ ਸਿੰਘਾਂ ਸਿੰਘ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੀ ਉਬਲ ਦੇ ਦਿਗਾਂ ਵਿੱਚ ਉਬਾਲੇ ਗਏ ਤਾਂ ਨਰਨ ਚਿਰਾਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦੇ ਕੇਸਾਂ ਸਵਾਸਾਂ ਨਾਲ ਸੰਗ ਨਵਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸ਼੍ਰੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਸ਼੍ਰੀ
1: ਵਾਹਿਗੁਰੂ
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੋਵੇ ਨਾਮ ਚੇਤਾ ਨੂੰ ਕਰ ਸਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਚਰੇ ਦੇਗ ਤੇਗ ਫਤਿਹ ਬਿਰਧ ਕੇ ਪੈਰੇ ਪੰਥ ਕੇ ਜੀ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁੱਲ ਬਾਲੇ ਬੋਲਣਾ ਜੀ ਸ਼੍ਰੀ
1: ਵਾਹਿਗੁਰੂ
0: ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾ ਦਾਨ ਭਰੋਸਾ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਖਾਲਸਾ ਜੀ ਕੇ ਬੁੱਲ ਬਾਲੇ ਬੋਲਣਾ ਜੀ ਸ਼੍ਰੀ
1: ਵਾਹਿਗੁਰੂ
0: ਸਿੱਖੀ ਸਦਕ ਕੇਸਾ ਸਵਾਸਾਂ ਨਾਲ ਲਵਾਉਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਜਿਨ੍ਹਾਂ ਗੁਰਧਾਮਾਂ ਤੋਂ ਪਿਆਰੇ ਪੰਥ ਨੂੰ ਵਿਛੋੜੇਗਾ ਤਰਤ ਕੁਲ ਦਰਸ਼ਨ ਤੇ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ਣਾ ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਨੇਤਾਣਿਆਂ ਦੇ ਤਾਣ ਸਤਿਗੁਰੂ ਨਿਉਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੁਗੋ ਜੁਗ ਟਲ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਦਰਸਾਂ ਬੇਨਤੀਆਂ ਜੋਤੜੀਆਂ ਪ੍ਰਵਾਨ ਕਰਨੀਆਂ ਆਪ ਜੀ ਦੀ ਸਮੂਹ ਸਾਧ ਸੰਗਤ ਵੱਲੋਂ ਬੀਬੀਆਂ ਦੇ ਜਥੇ ਵੱਲੋਂ ਸੱਚੇ ਪਾਤਸ਼ਾਹ ਜੀ ਹਫ਼ਤਾਵਾਰੀ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਜੀ ਦੇ ਦਰਕਰ ਦੇ ਸ਼ਰਧਾਲੂ ਸਰਦਾਰ ਹਰਮਿੰਦਰ ਸਿੰਘ ਸੋਢੀ ਸਮੂਹ ਪਰਿਵਾਰ ਵੱਲੋਂ ਸਮੂਹ ਸ਼ਹੀਦ ਸਿੰਘਾਂ ਭੁਚੰਕਾਣਾ ਭੁਚੰਕੀਆਂ ਦੀ ਯਾਦ ਵਿੱਚ ਸੱਚੇ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੀ ਸੇਵਾ ਕਰਵਾਈ ਗਈ ਹੈ ਸੋ ਸੇਵਕ ਪਰਿਵਾਰ ਦੇ ਸੀਸ ਤੇ ਮੇਰੇ ਪ੍ਰਿਆਤ ਰੱਖਣਾ ਜਿਨ੍ਹਾਂ ਮਨੋ ਕਾਮਨਾ ਕਰਕੇ ਸੇਵਕ ਪਰਿਵਾਰ ਨੇ ਆਪ ਜੀ ਦੇ ਚਰਨ ਪਰਸ ਲਈ ਸੋ ਸੇਵਕ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋ ਕਾਮਨਾ ਸੰਪੂਰਨ ਕਰਨੀਆਂ ਪਰਿਵਾਰ ਅੰਦਰ ਤੰਦਰੁਸਤੀਆਂ ਖੁਸ਼ੀਆਂ ਸੁੱਖ ਸ਼ਾਂਤੀ ਦਿਆਤਰ ਬਖਸ਼ਿਸ਼ ਕਰਦੇ ਹੋਏ ਦੁੱਖਾਂ ਪਾਪਾਂ ਕਲੇਸ਼ਾਂ ਦੇ ਨਾਸ ਕਰਨੇ ਕਮਾਂ ਕਾਜਾਂ 'ਚ ਬਰਕਤਾਂ ਪਾਉਣੀਆਂ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ਣੀ ਸੱਚੇ ਪਾਤਸ਼ਾਹ ਜੀ ਹੋ ਸੋ ਦੋ ਸੁਖਮਨੀ ਸਾਹਿਬ ਦੇ ਗੁਪਤ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ ਨੇ ਸੋ ਪਰਿਵਾਰਾਂ ਵਿੱਚ ਤੰਦਰੁਸਤੀਆਂ ਖੁਸ਼ੀਆਂ ਸੁੱਖ ਸ਼ਾਂਤੀ ਦਿਆਤਰ ਬਖਸ਼ਿਸ਼ ਕਰਦੇ ਹੋਏ ਦੁੱਖਾਂ ਪਾਪਾਂ ਕਲੇਸ਼ਾਂ ਦੇ ਨਾਸ ਕਰਨੇ ਗੁਰਮਤ ਅਨੁਸਾਰ ਮਨੋ ਕਾਮਨਾ ਸੰਪੂਰਨ ਕਰਨੀਆਂ ਅਰਾਇਨ ਐਨ ਬਾਗਬਾਨੀ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਬੱਚੇ ਦੀ ਗ੍ਰੈਜੂਏਸ਼ਨ ਹੋਣ 'ਤੇ ਸ਼ੁਕਰਾਨਾ ਅਤੇ ਚੜ੍ਹਦੀ ਕਲਾ ਕਰਦੇ ਹੋ ਸੋ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਅਰਦਾਸ ਸਾਹਿਬ ਬੇਨਤੀਆਂ ਕਰਦੇ ਨੇ ਸੋ ਸਿੱਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋ ਕਾਮਨਾ ਸੰਪੂਰਨ ਕਰਦੇ ਹੋਏ ਪਰਿਵਾਰ ਵਿੱਚ ਤੰਦਰੁਸਤੀਆਂ ਖੁਸ਼ੀਆਂ ਸੁੱਖ ਸ਼ਾਂਤੀ ਦਿਆ ਧਰਮ ਬਖਸ਼ਿਸ਼ ਕਰਦੇ ਹੋਏ ਦੁੱਖਾਂ ਪਾਪਾਂ ਕਲੇਸ਼ਾਂ ਦੇ ਨਾਸ ਕਰਨੇ ਰਾਜ ਲੀਨ ਆਲੂ ਵਾਲੀ ਆ ਸੋਨਮ ਤੇਜਵਾਨੀ ਨਵੀਂ ਗੱਡੀ ਦਾ ਸ਼ੁਕਰਾਨਾ ਕਰਦੇ ਹੋ ਸੱਚੇ ਪਾਤਸ਼ਾਹ ਜੀ ਹੋ ਸਿੱਖ ਪਰਿਵਾਰ ਦੀਆਂ ਮਨੋਕਾਮਨਾ ਸੰਪੂਰਨ ਕਰ ਰਹੀਆਂ ਪਰਿਵਾਰ ਵਿੱਚ ਸੁੱਖ ਸ਼ਾਂਤੀ ਦਿਆ ਧਰਮ ਬਖਸ਼ਿਸ਼ ਕਰਦੇ ਦੁੱਖਾਂ ਪਾਪਾਂ ਕਲੇਸ਼ਾਂ ਦੇ ਨਾਸ ਕਰਨੇ ਗੱਡੀ ਸੁੱਖ ਹੰਢਾਉਣੀ ਹੋਵੇ ਸੱਚੇ ਪਾਤਸ਼ਾਹ ਜੀ ਹੋ ਪਰਿਵਾਰ ਦੇ ਸੀਸ 'ਤੇ ਮੇਰੇ ਪ੍ਰਯਤ ਰੱਖਣਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਆਏ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨਾ ਤਿਲ ਫੁੱਲ ਪਟਾਵਾਂ ਮਨਜ਼ੂਰ ਕਰਨੀਆਂ ਸਭਾ ਸੰਗਤਾਂ ਦੇ ਕਾਰਜ ਮਨੋਕਾਮਨਾ ਸੰਪੂਰਨ ਕਰਨੀਆਂ ਸੱਚੇ ਪਾਤਸ਼ਾਹ ਜੀ ਹੋ ਸਮੂਹ ਸਾਧ ਸੰਗਤ ਦੇ ਸੀਸ 'ਤੇ ਮੇਰੇ ਪ੍ਰਯਤ ਰੱਖਣਾ ਪਰਿਵਾਰਾਂ ਅੰਦਰ ਤੰਦਰੁਸਤੀਆਂ ਖੁਸ਼ੀਆਂ ਸੁੱਖ ਸ਼ਾਂਤੀ ਦਿਆ ਧਰਮ ਬਖਸ਼ਿਸ਼ ਕਰਦੇ ਹੋਏ ਦੁੱਖਾਂ ਪਾਪਾਂ ਕਲੇਸ਼ਾਂ ਦੇ ਨਾਸ ਕਰਨੇ ਕਦਮ ਕਦਮ ਚੱਲਿਆ ਹੋਇਆ ਲੇਖੇ ਲਾਉਣਾ ਸਿੱਖ ਪਰਿਵਾਰਾਂ ਵੱਲੋਂ ਅਤੇ ਸਮੂਹ ਸਾਧ ਸੰਗਤ ਵੱਲੋਂ ਆਪ ਜੀ ਦੇ ਦਰਕਰ ਦੇ ਸੱਚੇ ਪਾਤਸ਼ਾਹ ਦੇ ਸਮੂਹ ਸਾਧ ਸੰਗਤ ਵੱਲੋਂ ਅਤੇ ਸਿੱਖ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਵੇ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਛਕੇ ਸੋ ਆਪ ਜੀ ਦਾ ਹੀ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪੇ ਕਰੋ ਕਿਰਪਾ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਅਤੇ ਪਵਿੱਤਰ ਰੂਪ ਨੰਬਰ ਸ਼ਿਖਰ ਤਾਰਤ ਕਰੋ ਅਤੇ ਪਵਿੱਤਰ ਹੁਕਮ ਚੱਲਣ ਦਾ ਉਦਮ ਚਾਉ ਤੇ ਬਲ ਬਖਸ਼ਿਸ਼ ਕਰਨਾ। ਸੋਈ ਸੰਤ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ
1: ਸਰਬੱਤ
0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ
0: ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ
1: ਤਵੇ ਚਲਾਇਓ ਪੰਥ,
0: ਸਭ ਸਿੱਖਣ ਕੋ ਹੁਕਮ ਹੈ
1: ਗੁਰੂ ਮਾਨਿਓ
0: ਗੁਰੂ ਗ੍ਰੰਥ ਜੀ ਮਾਨਿਓ

राखो प्रभु नानक दे कर हाथ।

ਸੋਹੀਐ ਸਭਨਾ ਦਾ ਵੇਸਾ ਹੋ ਸੋ ਕਹੋ ਟਲ ਗੁਰ ਸੇਵੀਐ ਅਹਿਨ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ

ਸ਼ਲੋਕ ਮਹੱਲਾ ਤੀਜਾ। ਏ ਮਨ ਹਰ ਜੀ ਧਿਆਏ ਤੂੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤ ਸੰਗਤ, ਬੜਭਾਗੀ ਮਾਈ ਭਾਈ ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਗੁਰੂ ਕੇ ਚਰਨਾਂ 'ਚ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਸਰਵਣ ਕੀਤੇ ਹਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਵਾਕ ਜੋ ਸੰਗਤਾਂ ਨੇ ਸ਼ੁਰੂ ਕੀਤਾ ਹੈ, ਗੁਰੂ ਕੀ ਬਾਣੀ ਸੁਖਮਨੀ ਸਾਹਿਬ 40 ਦਿਨ ਲਗਾਤਾਰ, ਉਹਨਾਂ ਦੇ ਬਾਕੀ 10 ਦਿਨ ਬਾਕੀ ਨੇ। 16 ਤਰੀਕ ਦਾ ਸ਼ਹੀਦੀ ਦਿਹਾੜਾ ਹੈ। ਅਖੰਡ ਪਾਠ ਸਾਹਿਬ ਜੋ ਨੇ ਉਹ 14 ਤਰੀਕ ਸ਼ਾਮਾਂ ਨੂੰ ਰੱਖੇ ਜਾਣਗੇ, ਐਤਵਾਰ ਨੂੰ, ਅਗਲੇ ਐਤਵਾਰ। ਜਿਨ੍ਹਾਂ ਦੇ ਭੋਗ 16 ਤਰੀਕ ਨੂੰ ਪੈਣਗੇ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹਾਦਤ ਦਾ ਦਿਹਾੜਾ, ਜੋ ਬੀਬੀਆਂ ਵੱਲੋਂ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਕਿ ਲਗਾਤਾਰ 40 ਦਿਨ ਸ਼ਾਮਾਂ ਨੂੰ ਸੁਖਮਨੀ ਸਾਹਿਬ ਦੇ ਜਾਪ ਹੁੰਦੇ ਨੇ, ਉਹਨਾਂ ਦੇ 10 ਦਿਨ ਬਾਕੀ ਨੇ। ਸਤਿਗੁਰੂ ਮਿਹਰ ਕਰਨ, ਜਿਸ ਤਰ੍ਹਾਂ 30 ਦਿਨ ਪੂਰੇ ਹੋ ਗਏ ਨੇ, 10 ਦਿਨ ਬਾਕੀ ਰਹਿ ਗਏ ਨੇ, ਇਹ ਵੀ ਸਤਿਗੁਰੂ ਰਹਿਮਤ ਕਰਨਗੇ। ਬਖਸ਼ਾਂ ਪ੍ਰਿਆਸ ਸਿੱਤੇ ਰੱਖੇ, ਆਪਣੀ ਸੇਵਾ ਆਪ ਲੈਣ। ਜਿਹਨਾਂ ਪਰਿਵਾਰਾਂ ਨੇ ਸੁਖਮਨੀ ਸਾਹਿਬ ਦੇ ਜਾਪ ਕਰਾਏ ਨੇ, ਉਹਨਾਂ ਦਾ ਵੀ ਧੰਨਵਾਦੀ ਹਾਂ। ਸਤਿਗੁਰ ਕਿਰਪਾ ਕਰਨ, ਜਿਸ ਆਸ਼ੇ ਨੂੰ ਮੁੱਖ ਰੱਖ ਕੇ ਸੇਵਾ ਕੀਤੀ ਹੈ, ਗਰੀਬ ਨਿਵਾਜ ਮਨੋਕਾਮਨਾਵਾਂ ਪੂਰੀਆਂ ਕਰਨ, ਆਪਣੇ ਚਰਨਾਂ ਨਾਲ ਜੋੜਨ। ਸੋ ਆਓ, ਕੱਲ੍ਹ ਨੂੰ ਐਤਵਾਰ ਵਾਲਾ ਦਿਨ ਹੈ, ਸਵੇਰ ਦਾ ਸਮਾਂ ਜੋ ਪਾਠ ਦਾ ਹੈ ਸੁਖਮਨੀ ਸਾਹਿਬ ਦਾ, ਉਹ 11 ਵਜੇ ਹੈ। ਇਸ ਕਮਰੇ ਦੇ ਵਿੱਚ ਜਾਂ ਉੱਪਰ ਜਿੱਥੇ ਵੀ ਜਗ੍ਹਾ ਹੋਈ ਆਪਾਂ ਉੱਥੇ ਹੀ ਕਰ ਲੈਣਾ ਹੈ। ਅਤੇ ਉਸ ਤੋਂ ਉਪਰੰਤ ਸੋਮਵਾਰ ਅਤੇ ਮੰਗਲਵਾਰ, ਸੋਮਵਾਰ ਨੂੰ ਸ਼ਾਮ ਨੂੰ ਇਸੇ ਤਰ੍ਹਾਂ ਹੋਵੇਗਾ, ਮੰਗਲਵਾਰ ਨੂੰ ਕਿਉਂਕਿ ਅਖੰਡ ਪਾਠਾਂ ਦੇ ਨੇ, ਉਸ ਤੋਂ ਬਾਅਦ ਅਗਲਾ ਹਫ਼ਤਾ ਸਾਰਾ ਸ਼ਾਮਾਂ ਨੂੰ 4:30 ਤੋਂ 6 ਵਜੇ ਤੱਕ ਇਹ ਪਾਠ ਇਸੇ ਤਰ੍ਹਾਂ ਚੱਲਣਗੇ। ਸੋ ਆਓ, ਵੱਧ ਚੜ੍ਹ ਕੇ ਹਿੱਸਾ ਪਾਓ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਆਪਾਂ ਬੈਠੇ ਹਾਂ, ਸਤਿਗੁਰ ਕਿਰਪਾ ਕਰਨ, ਉਹਨਾਂ ਦੀਆਂ ਸ਼ਹੀਦੀਆਂ ਨੂੰ ਬਰਕਤਾਂ ਲਾਉਣਗੇ। ਉਹ ਕਦੀ ਅਜਾਈ ਨਹੀਂ ਜਾਣੀਆਂ, ਉਹਨਾਂ ਨੇ ਜ਼ਰੂਰ ਰੰਗ ਲਿਆਉਣਾ ਹੈ ਆਪਣਾ। ਆਪਾਂ ਹੁਣ ਪੰਜਾਬ ਦੇ ਵਿੱਚ ਦੇਖਦੇ ਹਾਂ ਕਿੰਨਾ ਅੱਗੇ ਨਾਲੋਂ ਫਰਕ ਹੈ ਸਿੱਖੀ ਦਾ, ਅਤੇ ਹਰ ਤਰ੍ਹਾਂ ਕਰਕੇ ਬਖਸ਼ਾਂ ਗੁਰੂ ਦੀਆਂ, ਕਿਸ ਤਰ੍ਹਾਂ ਉਹ ਨੌਜਵਾਨ ਪੁਲਿਸ ਦੇ ਸਾਹਮਣੇ ਖੜ੍ਹੇ ਹੋ ਜਾਂਦੇ ਨੇ, ਨਹੀਂ ਤਾਂ ਅੱਗੇ ਕੋਈ ਕੁਛਦਾ ਨਹੀਂ ਸੀ ਹੁੰਦਾ। ਇਹ ਉਹਨਾਂ ਸ਼ਹੀਦਾਂ ਦੀਆਂ ਬਰਕਤਾਂ ਨੇ, ਉਹੀ ਸ਼ਹੀਦ ਵਾਪਸ ਆ ਗਏ ਨੇ, ਉਹੀ ਵਾਲੇ ਨੇ। ਸੇ ਗੁਰੂ ਦੀ ਰਹਿਮਤ ਹੈ, ਗੁਰੂ ਕਿਰਪਾ ਕਰੇ, ਸਾਨੂੰ ਆਪਣਾ ਰਾਜ ਭਾਗ ਬਖਸ਼ੇ ਅਤੇ ਰਹਿਮਤ ਭਰਿਆ ਹਰ ਸਿੱਤੇ ਰੱਖੇ, ਪੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਵਾਸਤੇ ਲੰਗਰ ਹਾਜ਼ਰ ਹੈ, ਲੋੜ ਅਨੁਸਾਰ ਸ਼ਕਤੇ ਛੱਕੇ ਜਾਣ ਦੀ ਕਿਰਪਾਲਤਾ ਕਰਨੀ, ਅਤੇ ਸ਼ਾਮਾਂ ਨੂੰ ਇਸੇ ਤਰ੍ਹਾਂ ਦੀਵਾਨ ਦੇ ਵਿੱਚ ਹਾਜ਼ਰੀ ਭਰਨੀ। ਸਵੇਰੇ ਅਖੰਡ ਪਾਠਾਂ ਦੇ ਭੋਗ ਪੈਣੇ ਨੇ, ਉਹ ਵੀ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਪੈਣੇ ਨੇ। ਬੇਨਤੀ ਕਰਾਂਗਾ ਸਾਰੇ ਵੱਧ ਚੜ੍ਹ ਕੇ ਆ ਕੇ ਹਾਜ਼ਰੀ ਭਰੋ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਬਹਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ

ਗਿਆ। ਦੇਖ ਚਲਾਈ ਦੇਖ ਵਾਹੀ ਦੇ ਕੇ ਅੰਡ ਕੀ ਸਾਧਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ। ਜਨਾਬ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੇ, ਪਾਰਿਆਂ ਨਾਲ ਚਲਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ,

ਵਾਹਿਗੁਰੂ ਵਾਹਿਗੁਰੂ ਚਿੱਤੇ ਆਵੈ ਚਿਤਾਵਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਦਗੀ ਪੈ ਜਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮਗਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਆ ਨਿਵਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੇ ਚਰਨਾਂ ਵਿੱਚ ਸੰਗਤ ਵੱਲੋਂ ਪਰਿਵਾਰ ਹੁਣ ਦਾਸ ਬੇਨਤੀ ਹੈ ਅਜਿਹਾ ਚਿਰੀ ਲਿਖਿਆ ਅਤੇ ਆਗਮ ਗਵਾਏ ਘੱਲਿਆ ਵੇ ਨਾਨਕਾ ਸੱਦੀ ਉੱਠ ਜਾ ਮਾਂ ਵਾਕਮ ਸਾਹ ਦਰਗ ਸੇਵਕ ਸਰਦਾਰ ਅਵਤਾਰ ਸਿੰਘ ਬਾਠ ਸਤਿਗੁਰੂ ਜੀ ਪਰਿਵਾਰ ਵੱਲੋਂ ਮਾਤਾ ਅਜੀਤ ਕੌਰ ਬਾਠ ਸਤਿਗੁਰੂ ਜੀ ਮਾਤਾ ਜੀ ਨੇ ਆਪ ਜੀ ਆਯੂ ਬਖਸ਼ੀ ਸੀ ਸਵਾਸਾਂ ਦੀ ਪੂੰਜੀ ਨੂੰ ਭੋਜਦਾ ਪਿਛਲੇ ਰੋਜ਼ ਪ੍ਰਲੋਕ ਗਮਨ ਕਰ ਗਏ ਉਹਨਾਂ ਦੇ ਨਿਮਿੱਤ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸਰਦਾਰ ਅਵਤਾਰ ਸਿੰਘ ਬਾਠ ਪਰਿਵਾਰ ਵੱਲੋਂ ਤੁਰਕੀ ਬਾਣੀ ਦੇ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਸਨ ਉਹਨਾਂ ਦੇ ਅੱਜ ਪੰਜ ਭੌਤਿਕ ਸਰੀਰ ਸੰਸਕਾਰ ਤੋਂ ਉਪਰੰਤ ਆਪ ਦੇ ਚਰਨਾਂ 'ਚ ਪਹੁੰਚਦਿਆਂ ਹੋਇਆ ਸਹਿਜ ਪਾਠ ਦੀਆਂ ਸੰਪੂਰਨਤਾਵਾਂ ਹੋਈਆਂ ਸ਼ਬਦ ਕੀਰਤਨ ਹੋਏ ਸ਼੍ਰੀ ਪੰਡਿਤ ਸਾਹਿਬ ਜੀ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫੀ ਬਖਸ਼ੋ ਅਗਾਂਹ ਵਾਸਤੇ ਸੁਸਪਸ਼ਟ ਬਾਣੀ ਬਣਨ ਦਾਤ ਬਖਸ਼ਣੀ ਕਿਰਪਾ ਕਰਨੀ ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਇਸ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖੇ ਭਾਣਾ ਮਨ ਦਾ ਬਲ ਬਖਸ਼ਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹ ਕੇ ਦਾਤਾਂ ਬਖਸ਼ਣੀਆਂ ਪਰਿਵਾਰ ਨੂੰ ਇਸ ਮਹਾਂਪੁਰਖ ਜੀ ਦੇ ਹਜ਼ੂਰ ਦੇਖ ਸਜ ਕੇ ਹਾਜ਼ਰ ਹੈ ਦਾਲ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਚ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਾਲ ਪ੍ਰਵਾਨ ਕਰਨੀ ਪਰਿਵਾਰ ਨੂੰ ਸੁੱਖ ਸ਼ਾਂਤੀ ਚੜ੍ਹ ਕੇ ਦਾਤਾਂ ਬਖਸ਼ਣੀਆਂ ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ ਆਰਾਮ ਕਲੀ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰ ਬੈਠੀ ਸਾਧ ਸੰਗਤ ਜੀ ਸਾਰੇ ਹੀ, ਮਾਤਾ ਅਜੀਤ ਕੌਰ ਜੀ ਬਾਠ ਜਿਹਨਾਂ ਨੂੰ ਪਰਮੇਸ਼ਰ ਜੀ ਨੇ ਜਿੰਨੀ ਆਯੂ ਬਖਸ਼ੀ ਸੀ, ਸਵਾਸਾਂ ਦੀ ਪੂੰਜੀ ਨੂੰ ਭੋਗਦਾ ਪਿਛਲੇ ਰੋਜ਼ ਪਰਲੋਕ ਗਮਨ ਕਰ ਗਏ, ਉਹਨਾਂ ਦੇ ਨਿਮਿੱਤ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸਰਦਾਰ ਅਵਤਾਰ ਸਿੰਘ ਬਾਠ ਸਪਾਟ ਪਰਿਵਾਰ ਵੱਲੋਂ ਉਹਨਾਂ ਦੇ ਪੰਜ ਪੂਜ ਤੱਕ ਸਰੀਰ ਸੰਸਕਾਰ ਤੋਂ ਉਪਰੰਤ ਰੱਖੇ ਗਏ ਸਹਿਜ ਪਾਠ ਦੀ ਸੰਪੂਰਨ ਸਾਹਿਬ ਜੀ ਨੇ ਸ਼ਮੂਲੀਅਤ ਕੀਤੀ ਹੈ। ਉਪਰੰਤ ਸ਼ਬਦ ਕੀਰਤਨ ਅਤੇ ਸੰਗਤ ਵੱਲੋਂ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਗੁਰੂ ਚਰਨਾਂ 'ਚ ਸੰਗਤ ਵੱਲੋਂ ਅਰਦਾਸ ਬੇਨਤੀ। ਗੁਰੂ ਮਹਾਰਾਜ ਜੀ ਪਿੱਤਰ ਹੁਕਮ ਬਖਸ਼ਿਸ਼ ਕੀਤੇ, ਗੁਰੂ ਮਹਾਰਾਜ ਕਿਰਪਾ ਕਰਨ ਵਿਛੜੀ ਆਤਮਾ ਚਰਨਾਂ 'ਚ ਵਾਸ ਬਖਸ਼ਣ, ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਪਿਆਰ ਤੱਕ ਭਾਣਾ ਮਨ ਦਾ ਬਲ ਬਖਸ਼ਣ। ਪਰਿਵਾਰ ਵੱਲੋਂ ਆਪ ਆਈ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ ਜੀ, ਜੋ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋਏ ਹੋ, ਆਪ ਧੰਨਵਾਦ ਹੈ। ਅਤੇ ਪਰਿਵਾਰ ਵੱਲੋਂ ਬੇਨਤੀ ਹੈ, ਗੁਰੂ ਕਾ ਲੰਗਰ ਤਿਆਰ ਹੈ, ਜਿਹਨਾਂ ਨੇ ਛਕ ਲਿਆ ਹੈ ਧੰਨਵਾਦ। ਅਗਰ ਜਿਹਨਾਂ ਨਹੀਂ ਛਕਿਆ ਪਰਿਵਾਰ ਬੇਨਤੀ ਛਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਅਗਰ ਕਿਸੇ ਨੇ ਬੋਲਣਾ ਵੀ ਹੋ ਤਾਂ ਇੱਥੇ ਆ ਕੇ ਬੋਲ ਸਕਦੇ ਹਨ, ਧੰਨਵਾਦ ਕਰ ਸਕਦੇ ਹਨ। ਹਾਂਜੀ, ਪਰਿਵਾਰ ਵੱਲੋਂ ਜੋ ਬੇਨਤੀ ਹੈ, ਦਸਤਾਰ ਦੀ ਰਸਮ ਕਰਨਾ ਚਾਹੁੰਦੇ ਹਨ, ਜੋ ਮੁਖੀ ਹਨ ਗੁਰੂ ਜੋ ਪਰਿਵਾਰ ਵਿੱਚ ਹੁਣ, ਉਹ ਗੁਰੂ ਮਹਾਰਾਜ ਦੇ ਅੱਗੇ ਆ ਕੇ ਬੈਠ ਸਕਦੇ, ਮੱਥਾ ਟੇਕ ਕੇ ਉਹਨਾਂ ਦੇ ਸਿਰ 'ਤੇ ਦਸਤਾਰ ਰੱਖੀ ਜਾਵੇ, ਜੇ ਪਰਿਵਾਰ ਨੇ ਦਸਤਾਰ ਦੀ ਰਸਮ ਕਰਨੀ ਹੈ ਤਾਂ ਜੀ।